ਤਾਮ ਸੰਸਾਰ ਚਲਣ ਲੱਗ ਤਰ ਗਿਆ। ਸਭ ਨਾਨ ਬ੍ਰਹਮ ਪ੍ਰਸਾਰ ਹੋ। ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਹਿਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤੀ ਜੀ ਸਹਾਏ ਵਾਰ ਸ੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਅਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦੇ ਆਵੇ ਤਾਏ ਸਭ ਤਾਈਓ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਈਓ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਤੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਅੰਨਾ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤੱਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸਾਂ ਸੰਗਨ ਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਦਾ ਮਨ ਨੀ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ

ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ ਨੇ, ਉਲਟਿਆਂ ਦੇ ਉਹਨੇ, ਆਸਰਿਆਂ ਦੇ ਆਸਰੇ ਧਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੇ ਭਾਰ ਬਖਸ਼ ਰਹਿਮਤ ਕਿਰਪਾ ਦਾ ਸਕਾਬ ਦੇ ਜੋ ਸੋਧਰ ਦੇ ਦੀਵਾਨ ਸਜੇ ਸ਼ਬਦ ਚੌਂਕ ਚ ਕੀਰਤਨ ਸੋਧਰ ਰਹਿਸਾ ਪਾਠ ਜੀ ਕੀ ਅਰਦਾਸ ਪੁੱਲ ਚੋ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪਰਿਆ ਥਕਣਾ ਤੰਦਰੁਸਤੀਆਂ ਬਖਸ਼ੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਜੀ ਬਰਕਤਾਂ ਦਰੋਂ ਕਰੋ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਥ ਦੇ ਸਿਰ ਤੇ ਮਿਹਰ ਪਰਿਆ ਥਕਣਾ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਔਰ ਦਾਰ ਪ੍ਰਵਾਨ ਕਰਨੀ ਸ਼ਾਮਾਂ ਦੇ ਦੀਵਾਨ ਸਾਜਰੇ ਨੇ ਮਿਹਰ ਭਰਿਆ ਹੱਥ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ

ਸਤਨਾਮ ਵਾਹਿਗੁਰੂ ਸਾਹਿਬ ਜੀ ਹਮਰੇ ਗਣਤਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀਆ ਪੈ ਰਾਖੀ ਨਾਨਕ ਸਦ ਕੁਰਬਾਨ ਸੋ ਕਹੋ ਟਲ ਗੁਰੂ ਸੇਵੀ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਏ ਸੁਘੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋਬੇ ਦਨੀ ਕੀ ਖਟਾਨੀ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋਬੇ ਦਨੀ ਕੀ ਖਟਾਨੀ ਜੀ ਕੀ ਏਕੇ ਹੀ ਪੈਮਾਨੀ ਅਵਰ ਜਤਨ ਕਰਨ ਬਹੁ ਤੇਰੇ ਤਿਨ ਤਿਲ ਨੀ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀ ਨੁਮਤਾਨੀ ਡਿਗੇ ਨ ਡੋਲੇ ਦਿੜ ਕਰੇ ਉਹ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕੁਛ ਹੋਤਾ ਤਿਨ ਕੀ ਬਾਤ ਬਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਬਖਾਨੀ ਪ੍ਰਗਟ ਹੋ ਜੋਤ ਸਹਿਜ ਸੁਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇਚਰ ਕਰ ਬਾਂਧਿਓ ਗੁਰ ਕੀ ਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੋ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇਚਰ ਕਰ ਬਾਂਧਿਓ ਗੁਰ ਕੀ ਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰਯੋ ਸਤਸੰਗ ਜੀਓ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਸ਼ਬਦ ਚੁੰਗੀ ਚ ਕੀਰਤਨ ਸੋਧ ਰਹਿਸਾ ਦੇ ਪਾਠ ਹੋਏ ਨੇ ਉਪਰੰਤ ਗੁਰੂ ਚਰਨਾਂ ਵਿੱਚ ਸਰਬੱਤ ਦੇ ਪਲ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੋਈ ਹੈ ਪਵਿੱਤਰ ਹੁਕਮਨਾਮੇ ਸਗੁਰ ਨੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵ ਕੀਤੇ ਨੇ ਗੁਰੂ ਕਿਰਪਾ ਕਰੇ ਰਹਿਮਤ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣ ਬਾਣੀ ਪੜ੍ਹਨ ਦਾ ਅਤੇ ਸੁਣਨ ਦਾ ਇੱਕ ਮੁੱਖ ਉਪਦੇਸ਼ ਹੈ ਕਿ ਜੋ ਸੁਣਿਆ ਉਹਨੂੰ ਆਪਾਂ ਮੰਨਣ ਦਾ ਯਤਨ ਕਰੀਏ ਕਿਉਂਕਿ ਬਾਣੀ ਦਾ ਇੱਕ ਸ਼ਬਦ ਹੀ ਬਹੁਤ ਹੈ ਜੇ ਇੱਕ ਸ਼ਬਦ ਹੀ ਹੋਵੇ ਨਾ ਕੀੜੀ ਤੁਲਨਾ ਹੋਣੀ ਜੇ ਤਿਸ ਮਨੋ ਨਾ ਵਿਸਰੇ ਹੁਣ ਅੱਜ ਇੱਕ ਬੜੀ ਸੋਹਣੀ ਗੱਲ ਸਾਡੇ ਨੇ ਸਾਧਨ ਕੀਤੀ ਮਿੰਟ ਇੱਕ ਮੈਂ ਲੈਣਾ ਇਹਨਾਂ ਦਾ ਆ ਦੇਖੋ ਪਾਤਸ਼ਾਹ ਨੇ ਆ ਸਾਨੂੰ ਤਨ ਮਨ ਧਨ ਸਾਰਾ ਉਹਦਾ ਦਿੱਤਾ ਹੋਇਆ ਅਤੇ ਜੇ ਅੱਜ ਦੀ ਇੱਕ ਗੱਲ ਨੂੰ ਅਸੀਂ ਮੰਨ ਲਈਏ ਨਾ ਅਤੇ ਤਾਂ ਜ਼ਿੰਦਗੀ ਇਹ ਸ਼ਬਦ ਸਾਡੇ ਕੋਲ ਭੁੱਲ ਨਹੀਂ ਸਕਦਾ ਔਰ ਇਹ ਭੁੱਲ ਸਾਡੇ ਜੀਵਨ 'ਚ ਪ੍ਰੈਕਟੀਕਲ ਜੀਵਨ ਬਣ ਜਾਏਗਾ ਹੁਣ ਸਤਿਗੁਰ ਨੇ ਕੀ ਕਿਹਾ ਅਸੀਂ ਇਸ ਤਨ ਅਤੇ ਮਨ ਦੀ ਖਾਤਰ ਕਿੱਥੇ ਕਿੱਥੇ ਜਾਦੂ ਟੂਣੇ ਮੜੀਆਂ ਮਸਾਣਾ ਸਾਰਾ ਸੰਤਾਂ ਦੇ ਡੇਰਿਆਂ 'ਤੇ ਪੁੱਛਣਾ ਪਵਾਉਣ ਵਾਸਤੇ ਜਾਂਦੇ ਹਾਂ ਅਤੇ ਪਾਤਸ਼ਾਹ ਨੇ ਇੱਕ ਗੱਲ ਕਹੀ ਅੱਜ ਜੇ ਇਹ ਗੱਲ ਸਾਡੇ ਹਿਰਦੇ ਵਿੱਚ ਦ੍ਰਿੜ ਹੋ ਜਾਏ ਤਾਂ ਸਮਝ ਲਓ ਤੁਹਾਡੀ ਬਾਣੀ ਪੜ੍ਹੀ ਅਤੇ ਸੁਣੀ ਸਕਾਰਤਾ ਅੱਜ ਕੀ ਕਿਹਾ ਪਾਤਸ਼ਾਹ ਨੇ ਜੀ ਕੀ ਇੱਕ ਇਹੀ ਪੈਬਾਨੀ ਫਿਰ ਸਿਰਫ ਤੇਰੀ ਅਰਦਾਸ ਹੀ ਪਰਮਾਤਮਾ ਦੇ ਤਰ 'ਤੇ ਪ੍ਰਵਾਨ ਹੋਣੀ ਹੈ
ਹੁਣ ਇਸ ਗੱਲ ਨੂੰ ਜੇ ਅਸੀਂ ਦਿਲ 'ਚ ਲਗਾ ਲਈਏ, ਫਰਜ਼ ਕੀਤਾ ਸਾਡੇ ਤਨ 'ਤੇ, ਸਾਡੇ ਪਰਿਵਾਰ 'ਚ, ਸਾਡੇ ਕੋਈ ਗੱਲ ਕੋਈ ਇਹੋ ਜਿਹੀ ਬਣ ਜਾਏ ਤਾਂ ਫਿਰ ਸਾਨੂੰ ਇਸ ਪੰਕਤੀ ਦਾ ਚੇਤਾ ਆ ਜਾਏ ਵੀ ਨਹੀਂ ਭਾਈ ਇੱਕ ਅਰਦਾਸ ਹੀ ਪ੍ਰਵਾਨ ਹੋਣੀ ਹੋ। ਅਵਰ ਯਤਨ ਕਰ ਰਿਹਾ ਬਹੁਤ ਤੇਰੇ ਤਿਲ ਨਹੀਂ ਕੀ ਜਾਂਦੀ, ਤੇਰੇ ਕੀਤੇ ਹੋਏ ਯਤਨ ਕਿਸੇ ਕੰਮ ਨਹੀਂ ਆਉਣੇ ਜਿਹੜੇ ਤੂੰ ਕਰ ਰਿਹਾ, ਜਿਹੜੇ ਤੂੰ ਕਰਦਾ। ਹੁਣ ਇਹ ਗੱਲ ਜਦੋਂ ਸਾਡੇ ਹਿਰਦੇ ਵਿੱਚ ਦ੍ਰਿੜ ਹੋ ਜੇ, ਇੱਕ ਸ਼ਬਦ ਸੁਣਿਆ ਹੀ ਸਾਡੇ ਜੀਵਨ ਨੂੰ ਬਦਲ ਕੇ ਰੱਖ ਦੇਗਾ। ਜਿਹੜੇ ਅਸੀਂ ਵਹਿਮਾਂ ਭਰਮਾਂ ਭੁਲੇਖਿਆਂ 'ਚ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕਿਹੜੀਆਂ ਕਿਹੜੀਆਂ ਸੁੱਖਣਾਂ ਸੁੱਖਦੇ ਹਾਂ, ਪਾਤਸ਼ਾਹ ਕਹਿੰਦਾ ਜੇ ਤੂੰ ਮੰਨ ਲੈ ਨਾ ਵੀ ਇੱਥੇ ਅਰਦਾਸ ਹੀ ਪ੍ਰਵਾਨ ਹੋਣੀ ਹੋ ਤਾਂ ਫਿਰ ਤੇਰੇ ਜੀਵਨ ਦੇ ਸਾਰੇ ਕੰਮ ਜਿਹੜੇ ਉਹ ਸੌਖੇ ਹੋ ਜਾਣਗੇ। ਅਤੇ ਨਾਲ ਅੱਗੇ ਫਿਰ ਉਹਨੇ ਪਾਤਸ਼ਾਹ ਨੇ ਕਿਹਾ ਇਹ ਜਿਸ ਕਾ ਤਨ ਮਨ ਧਨ ਸਭ, ਹੁਣ ਆ ਸਰੀਰ ਕਿਹਦਾ ਦਿੱਤਾ, ਉਸ ਪਰਮਾਤਮਾ ਦਾ, ਅਤੇ ਪਰਮਾਤਮਾ ਹੀ ਇਸ ਸਰੀਰ ਦੇ ਬਾਰੇ ਜਾਣਦਾ। ਅਸਲੀ ਸਿਆਣਾ ਤਾਂ ਉਹੀ ਨਾ ਵੀ ਇਹਨੂੰ ਕੀ ਮਰਜ਼ ਵਾ, ਉਹੀ ਸਿਆਣਾ ਸੋਈ ਸੁਗੜ ਸਜਾਨੇ ਅਤੇ ਤਿੰਨ ਹੀ ਸੁਣਿਆ ਦੋਸਤ, ਉਹਨੇ ਦੁੱਖ ਅਤੇ ਸੁੱਖ ਸਾਡਾ ਸੁਣਨਾ ਜੇ ਤਾਂ ਜੀਵਨ ਸੌਖਾ ਹੋ ਜਾਣਾ। ਇਸ ਜੀਵਨ ਦੀ ਗੱਲ ਹੋਰ ਕਿਸੇ ਨੇ ਨਹੀਂ ਸੁਣਨੀ, ਸਿਰਫ ਪਰਮਾਤਮਾ ਦੇ ਦਰ 'ਤੇ ਅਰਦਾਸ ਕਰੋ ਅਤੇ ਉਹ ਗੁਰਮੁ ਪਿਆਰਿਓ ਸਾਰੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪਾ ਦਿੰਦਾ। ਕੋਸ਼ਿਸ਼ ਕਰੋ ਕਿ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਆਪਾਂ ਅਗਿਆਨਤਾ ਦੇ ਵਿੱਚ ਉਹ ਕਰਮ ਨਾ ਕਰੀਏ ਜਿਸ ਕਰਮ ਨਾਲ ਸਾਡਾ ਜੀਵਨ ਬਜਾਏ ਸੁੱਖਾਂ ਦੇ ਹੋਰ ਦੁੱਖਾਂ ਵਿੱਚ। ਜਿਵੇਂ ਅੱਜ ਕੱਲ੍ਹ ਅਨਾਊਂਸਮੈਂਟ ਆਉਂਦੀਆਂ ਨੇ ਭਾਈ ਤੁਹਾਡੇ ਸਾਰੇ ਦੁੱਖ ਦੂਰ ਕਰ ਦਾਂਗੇ, ਤੁਸੀਂ ਆਪਣੇ ਕਾਰਡ ਦਾ ਨੰਬਰ ਸਾਨੂੰ ਦੇ ਦਿਓ। ਅੱਖੋ ਸਾਧਨਾ ਉਹ ਇੰਗਲੈਂਡ 'ਚ ਬੈਠੇ ਹੀ, ਅਤੇ ਖਿਮਾ ਕਰਨਾ ਉਹਨਾਂ ਦੇ ਦੁੱਖ ਤਾਂ ਦੂਰ ਹੋ ਰਹੇ, ਜੇ ਤੁਹਾਡਾ ਬਿੱਲ ਆਉਣਾ ਨਾ ਤਾਂ ਤੁਹਾਡੇ ਦੁੱਖ ਵੱਧ ਜਾਣੇ। ਇਹਨਾਂ ਗੱਲਾਂ 'ਚ ਨਾ ਪਾਓ, ਗੁਰੂ ਦੇ ਚਰਨਾਂ 'ਚ ਅਰਦਾਸ ਕਰੋ। ਸਭ ਕੁਛ ਪਰਮਾਤਮਾ ਕਰਨ ਵਾਲਾ, ਕਿਉਂਕਿ ਪਾਤਸ਼ਾਹ ਜੀ ਕਹਿੰਦੇ ਚਿੰਤਾ, ਪਾਤਸ਼ਾਹ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਹੈ ਜਲ ਮੈਂ ਜਨ ਤੋਂ ਪਾਈ ਤਿੰਨ ਬਰੋਜੀ, ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ ਬਚਨ ਜ਼ਰੂਰ ਮਨ 'ਚ ਟਿਕਾਉਣ ਦਾ ਯਤਨ ਕਰਿਆ ਕਰੋ। ਆਓ ਸਰਵੰਗਰੀਏ ਕੀਰਤਨ, ਭਾਈ ਸਾਹਿਬ ਭਾਈ ਹਰਜੀਤ ਸਿੰਘ ਦਿੱਲੀ ਵਾਲੇ ਜਿੱਥੇ ਪਾਸੋਂ, ਕੱਲ੍ਹ ਨੂੰ ਖੰਡ ਪਾਠ ਰਾਮ ਹੋਣਾ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਪੜ੍ਹੀ, ਯੋਗ ਨਾ ਮਿਲੇ ਵੇਸ, ਅਤੇ ਪਾਤਸ਼ਾਹ ਨਾਨ ਘਰ ਬੈਠਿਆਂ ਹੀ ਯੋਗ ਪਾਈ ਹੈ ਸਤਿਗੁਰ ਕੇ ਉਪਦੇਸ਼। ਇਹਨਾਂ 'ਚ ਕੁਛ ਨਹੀਂ ਹੈਗਾ। ਮੈਂ ਹੁਕਮਨਾਮਾ ਲਿਆ ਸੀ ਅਤੇ ਉਸ ਤੋਂ ਬਾਅਦ ਮੈਂ ਗੱਲ ਸਾਂਝੀ ਕੀਤੀ ਸੀ ਵੀ ਸ਼ਬਦ ਤਾਂ ਇੱਕ ਹੀ ਬਹੁਤ ਹੈ। ਵੈਸੇ ਜਿਵੇਂ ਪੜ੍ਹ ਪੜ੍ਹ ਗੱਡੀ ਲੱਧੀ ਹੈ, ਪੜ੍ਹ ਪੜ੍ਹ ਪੜ੍ਹੀਏ ਸਾਥ, ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ। ਅਤੇ ਖਿਮਾ ਕਰਨਾ, ਜਪਜੀ ਸਾਹਿਬ ਦਾ ਇੱਕ ਸ਼ਬਦ ਅਜੇ ਤੱਕ ਸਾਡੇ ਪੱਲੇ ਨਹੀਂ ਪੈ ਸਕਿਆ ਜਿਹਨੂੰ ਸਮਝਣ ਦੀ ਲੋੜ ਹੈ। ਗੁਰਮੁਖ ਪਿਆਰਿਓ, ਉਸ ਅਜੇ ਤੱਕ ਸਾਡੇ ਪੱਲੇ ਨਹੀਂ ਪੈ ਸਕਿਆ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ ਆਪੇ ਆਪ। ਹੁਣ ਇਸ ਸ਼ਬਦ ਨੂੰ ਤੁਸੀਂ ਰੋਜ਼ ਨਿਤਨੇਮ 'ਚ ਵੀ ਪੜ੍ਹਦੇ ਜੇ, ਤਾਂ ਪਹਿਲਾਂ ਘਰ 'ਚ ਦੇਖਿਓ, ਪਹਿਲਾਂ ਥਾਪ ਗੀਤ ਰੱਖਿਆ ਨਾ ਬਾਬਾ ਫੋਟੋਆਂ ਰਾਹੀਂ। ਔਰ ਚਾਈਨਾ ਨੇ ਬੜੇ ਵਧੀਆ ਬੁੱਤ ਬਣਾ ਕੇ ਸਾਨੂੰ ਦਿੱਤੇ ਨੇ, ਅਸੀਂ ਬੜੇ ਖੁਸ਼ ਹੁੰਦੇ ਵੀ ਸਾਨੂੰ ਬੁੱਤ ਬਾਬੇ ਨਾਨਕ ਦਾ ਮਿਲ ਗਿਆ। ਅਤੇ ਮਰਦਾਨੇ ਨੂੰ ਬਾਬੇ ਨਾਨਕ ਨੇ ਕਿਹਾ ਸੀ ਵੀ ਤੇਰੀ ਬਣਾਉਣਾ ਕੋਈ ਮੜੀ ਮੁੜੀ। ਕਹਿਣ ਲੱਗੇ ਬਾਬਾ ਐਸ ਸਰੀਰ 'ਚੋਂ ਨਿਕਲਿਆ, ਹੁਣ ਤਾਂ ਤੂੰ ਮੜੀ ਪੱਥਰਾਂ ਦੇ ਸਰੀਰ 'ਚ ਵਾੜ ਦੇਣਾ। ਇੱਕ ਸ਼ਬਦ ਹੀ ਬੜਾ, ਜਿਸ ਪਾਤਸ਼ਾਹ ਨੇ ਕਿਹਾ ਸੀ ਜੀ ਕੀ ਇੱਕ ਹੀ ਪੈ ਮਾਨੀ। ਹੁਣ ਆ ਜੇ ਗੱਲ ਸਾਡੇ ਪੱਲੇ ਪੈ ਜੇ ਤੇ ਸਾਨੂੰ ਫਿਰ ਗੁਰਮੁਖ ਪਿਆਰੋ ਥਾਂ ਥਾਂ ਤੇ ਭਟਕਣ ਦੀ ਕੀ ਲੋੜ ਹੈ? ਸ਼ਬਦ ਤੇ ਇੱਕ ਹੀ ਬੜਾ, ਅਵਰ ਯਤਨ ਕਰ ਰਿਹਾ ਬਹੁ ਤੇਰੇ ਤਿੰਨ ਤਿਲ ਨੀ ਕੀਮਤ। ਪਾਤਸ਼ਾਹ ਕਹਿੰਦੇ ਤੇਰੇ ਕੀਤੇ ਹੋਏ ਯਤਨ ਕਿਸੇ ਕੰਮ ਨਹੀਂ ਆਉਣੇ, ਪਰ ਇੱਕ ਅਰਦਾਸ ਕਰ। ਕਿਉਂ? ਜਿਸ ਕਾ ਤਨ ਮਨ ਧਨ ਹੈ ਉਹਦਾ ਹੀ ਹੈ। ਅਤੇ ਜਿਹੜਾ ਮਾਲਕ ਹੋਵੇ, ਫਰਜ਼ ਕੀਤਾ ਗੱਡੀ ਤੁਸੀਂ ਟਿਓਟਾ ਤੋਂ ਲਈ ਹੈ ਤਾਂ ਤੁਹਾਨੂੰ ਟਿਓਟਾ ਦੀ ਕੰਪਨੀ ਨੂੰ ਦੱਸਣਾ ਪਏਗਾ ਵੀ ਮੇਰੀ ਆਹ ਗੱਡੀ 'ਚ ਨੁਕਸ ਹੈ। ਅਤੇ ਜੇ ਤੁਸੀਂ ਘਰ ਕਿਰਾਏ 'ਤੇ ਲਿਆ ਤਾਂ ਉਹ ਭਾਵੇਂ ਇੰਗਲੈਂਡ ਬੈਠਾ ਹੋਵੇ ਨਾ, ਤਾਂ ਤੁਸੀਂ ਗੁਆਂਢੀ ਨੂੰ ਨਹੀਂ ਕਹਿਣਾ ਵੀ ਮੇਰੇ ਘਰ ਦੇ ਵਿੱਚ ਪਲੰਬਿੰਗ ਦੀ ਪ੍ਰੋਬਲਮ ਹੈ ਅਤੇ ਮੇਰੇ ਘਰ ਇਲੈਕਟ੍ਰੀਸ਼ਨ ਪ੍ਰੋਬਲਮ ਹੈ। ਤੁਸੀਂ ਇੰਗਲੈਂਡ ਵਾਲੇ ਨੂੰ ਫੋਨ ਕਰੋਗੇ। ਜੇ ਤੁਹਾਡੇ ਸਰੀਰ ਦੇ ਉੱਤੇ ਜਾਂ ਜੀਵਨ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਉਹ ਰੱਬ ਨੂੰ ਕਹੋ, ਕਿਉਂਕਿ ਉਹਨੇ ਤੁਹਾਡਾ ਸਾਰਾ ਕੁਝ ਦਿੱਤਾ। ਅਸੀਂ ਉਹੋ ਹੀ ਸਾਡਾ ਸੂਰਤ ਸਿਆਣਾ ਜਦੋਂ ਸੁਣ ਲੈਂਦਾ ਤੇ ਜੀਵਨ ਸੌਖਾ ਹੋ ਜਾਂਦਾ। ਗੁਰੂ ਕਿਰਪਾ ਕਰੇ, ਜਥੇ ਦਾ ਧੰਨਵਾਦ। ਗੁਰੂ ਹੁਣ ਆਓ ਭਾਈ ਸਫਾਈ ਨਿਸ਼ਾਨ ਸਿੰਘ ਜੀ ਹੋਣਾ ਪਾਸੋਂ ਬੜੀ ਸੋਹਣੀ ਕਥਾ ਕਰਦੇ ਆ, ਕਿਤੇ ਸੁਣਿਆ ਕਰੋ, ਬਹਿ ਕੇ ਇੱਥੇ ਸੁਣਨਾ। ਤੇ ਮੈਂ ਬੇਨਤੀ ਕਰਦਾ ਹੁੰਦਾ, ਵੈਸੇ ਹੋ ਸਕਦਾ ਮੇਰੇ ਬਰਖਿਲਾਫੀ ਵੀ ਹੋ ਜਾਵੇ, ਸੁਖਮਨੀ ਸਾਹਿਬ ਦਾ ਪਾਠ ਸਿੱਖ ਨੇ ਆਪ ਕਰਨਾ। ਅਤੇ ਆਪਾਂ ਜੇ ਸੁਖਮਨੀ ਸਾਹਿਬ 2 ਘੰਟੇ ਲਈ ਗੁਰਦੁਆਰੇ ਹੀ ਕਰਨਾ ਬਹਿ ਕੇ ਆਣ ਕੇ, ਤੇ ਖਿਮਾ ਕਰਨਾ ਫਿਰ ਕੀਰਤਨ ਕਥਾ ਕਦੋਂ ਅਸੀਂ ਸੁਣਨੀ, ਕਦੋਂ ਸੁਣਾਂਗੇ? ਹੋ ਸਕਦਾ ਇਹਦੇ 'ਚ ਨੈਗੇਟਿਵ ਤੁਹਾਡੀ ਸੋਚ ਹੋਵੇ, ਪਰ ਮੇਰੀ ਸੋਚ ਕੋਲ ਹੋਰ ਆ ਵੀ ਆਪਾਂ ਇੱਥੇ ਸਿਰਫ ਕਲਾਸ ਲੱਗਦੀ ਹੈ ਕੀਰਤਨ ਦੀ, ਕਥਾ ਦੀ ਅਤੇ ਇਤਿਹਾਸ ਦੀ। ਅਤੇ ਆਪਾਂ ਸੁਖਮਨੀ ਸਾਹਿਬ ਪਾਠ ਜਿਹੜਾ ਕਿ ਸਾਰੀ ਦੁਨੀਆ ਕਰ ਰਹੀ ਆ, ਆਪ ਵੀ ਕਰ ਰਹੇ ਨੇ, ਉਹ ਵੀ ਪਾਠ ਗੁਰਦੁਆਰੇ ਆਣ ਕੇ ਕਰਕੇ ਅਸੀਂ ਲੰਗਰ ਛੱਕ ਕੇ ਘਰਾਂ ਨੂੰ ਚਲ ਜਾਂਦੇ ਹਾਂ। ਤਾਂ ਜਦੋਂ ਸਾਡੀ ਪ੍ਰਚਾਰਕ ਸ਼੍ਰੇਣੀ ਲੱਗਦੀ ਹੈ ਨਾ, ਜਿਹੜੇ ਸਾਨੂੰ ਸੁਣਾਉਣ ਵਾਸਤੇ ਕੁਛ ਆਏ ਆ, ਉਦੋਂ ਅਸੀਂ ਸਭ ਲੰਗਰਾਂ 'ਚ ਹੁੰਦੇ ਹਾਂ। ਗੁਰੂ ਕਿਰਪਾ ਕਰੇ, ਮਾਫ਼ ਕਰਨਾ ਵੈਸੇ ਮੈਨੂੰ ਤੋ ਬੇਨਤੀ ਹੈ, ਕੱਲ੍ਹ ਨੂੰ ਕਲਸੀਆਂ ਅਤੇ ਵੈਣੀ ਪੜੇ ਭੈਣੀ ਬਿਲਿੰਗ ਦੇ ਪਰਿਵਾਰਾਂ ਵੱਲੋਂ ਖੰਡ ਪਾਠ ਆਰੰਭ ਹੋਣਾ, ਉਹਨਾਂ ਨੂੰ ਬੇਨਤੀ ਦਰਸ਼ਨ ਦੇਣੇ। ਸਰਵਗਰੀ ਕਥਾ, ਵਾਹਿਗੁਰੂ ਜੀ ਕਾ ਖਾਲਸਾ। ਇਹ 5 ਮਿੰਟ ਭਾਅ ਜੀ ਨੇ ਮੈਨੂੰ ਦਿੱਤੇ ਸੀ ਤਾਂ ਕਰਕੇ ਮੈਂ ਬੋਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ। ਸਾ ਬਿਧ ਤੁਮ ਹਰ ਜਾਣੋ ਆਪੇ,

गुर सत गुर संग कीरे हम थपे।

ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਧੰਨ ਵਾਹਿਗੁਰੂ ਸਾਹਿਬ ਜੀ।

0: परम सम्मान योग, जुगो जुग अटल चवर शतर सिंघासन दे मालक, वालिय कुल आलम सर्वरे कायनात शब्द ब्रह्म सतगुरु, धन धन गुरु ग्रंथ साहिब महाराज सच्चे पातशाह जी, तिना दी पावन पवित्र मुबारक गोद अंदर जुड़ बैठे, अते चैनल मीडिया दे राही घरां विच बैठ के साहब जी दी पावन अमृतमई मुबारक बाणी नाल सांझ बना रहे, गुरु प्यारे गुरु सवारे अति सत्कार योग सत्संगी जनों वडभागे हाँ जिथे आप जिया ने, गुरु दर दे सत्कारत कीर्तनी जथे पासों पावन गुरबाणी दे शब्द कीर्तन सरवण कीते ने, आओ कुछ घड़ियां सतगुरां दी पावन बाणी दी विचार नाल जुड़न दा यतन करिए। गुरमत विचारां दी आरंभता करन तो पहला कलगीधर स्वामी अमृत के दाते धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाइए, आखो जी वाहिगुरु जी का खालसा वाहिगुरु जी की फतेह। रोजाना ही इन्हां दीवानां दे विचों आपां रल मिल के जो लड़ीवार भगत बाणी की कथा विचार चल रही है ते इस नूं विचारन दा समझन दा यतन करदे हां। इस लड़ी दे तहत कबीर साहब जी दे लड़ीवार सलोकां विचों 77 नंबर सलोक दा पाठ दास ने आप संगतां दे सन्मुख कीता है, जो गुरु ग्रंथ साहब जी दे अंक नंबर 1368 उपर सुभायमान है। 15 भगत साहिबाना दी बाणी गुरु ग्रंथ साहिब जी दी बाणी विच दर्ज है, जिन्हां विच सब तों वधीक बाणी बाबा कबीर साहिब जी दी। भगती लहर दे विच काशी बनारस वर्गी भूमि दे उत्ते रह के ब्राह्मणां दा तिखा विरोध सहिंदिआं ते करदिआं भरम दे जाल नूं कट के ते धर्म दा प्रचार करना जिथे बाकी भगत साहिबाना दे हिस्से विच आया, उत्थे कबीर साहब जी ने बड़े तिखे ते बड़े उच्चे सुर दे विच इनकलाब दी गल जिहड़ी है उस धरती दे उत्ते कीती। ईवन उन्हां वल्लों बनाया होया भरम जाल भी जिहड़ा बंदा काशी दी धरती ते जम के मगहर दी धरती दे अपने प्राण त्यागे उह नरक नूं सुधार जांदा, ते कबीर साहब ने इस भरम जाल नूं तोड़न वास्ते वसे वसाए काशी दी नगरी नूं छड के अपना आखरी समा मगहर दी धरती ते बतीत कीता, तां कि लोकां दी सुरत विचों इह गल कढ़ी जा सके कि ऐसा करना कुछ नहीं हुंदा। जे जगह बदलण दे नाल मनुख नूं नरक ते सुरग मिलदे होण ते सारे बंदे जाके काशी विच ना अपने प्राण त्याग देण तां कि सुरग सुरग विच पहुंच सकण। काशी दे विच पुजारियां ने एक बोड़ दा दरख्त लाया सी जिहदियां जड़ां दे विच बड़े वड्डे पत्थर पए सन। उन्हें आखना अपना सारा कुछ धर्म के नाम के उत्ते मैनू दान कर दिओ, अपना धन अपनी संपदा अपनी भूमि अपना घर जमीन जायदाद ईवन अपनी पत्नी भी मैनू दान करके ते दरखत ते चढ़ के छाल मार के प्राण त्याग दिओ तुहानू सुरग पक्का मिलेगा। और लोगों ने करना इदा ही एक उत्थे करवत नाम का आरा सी आख्या जे सारा कुछ मैनू दे के दान के रूप के विच ते इस आरे नाल चरवा के अपने आप नूं ते चलाना कर जाओ परमात्मा नूं प्राप्त हो जाओगे ते तुहानूं स्वर्ग मिलेगा। अंध भगती दे शिकार होए लोग मानसिक तौर ते गुलाम होए लोग इदां वी करदे सन, उह ते भला होवे जहांगीर दा जिस ने भावें कि अपने जीवन च बड़े उपद्रव कीते सन, भावें कि गुरु अर्जन साहिब महाराज की शहादत भी जहांगीर दे हुक्मां द्वारा ही होई पर इस करवा तारे नूं पटाया भी जहांगीर नहीं सी। तो जिहदे विच जिहड़ा गुण होवे उह कहना चाहीदा इह काम उहदे हिस्से ही आया। उहने आखिया तुसीं की ऊल जलूल गल्लां करदे हो इत्थे बहि के, सारा कुछ धर्म दे नाम दे उत्ते पुजारी नूं दान करके अपनी पत्नी भी दान करके किहड़े स्वर्ग की लालसा करदे हो, किथे उह स्वर्ग किहनूं मिलेगा उह स्वर्ग। ਬਾਬਾ ਰਵਿਦਾਸ ਸਾਹਿਬ ਜਦੋਂ ਆਪਣੀ ਬਾਣੀ 'ਚ ਕਹਿਣਗੇ ਅਸਦਾਨ, ਲੋਕਾਂ ਨੇ ਦਾਨ ਦੇ ਨਾਮ ਦੇ ਉੱਤੇ ਘੋੜੇ ਵੀ ਦਾਨ ਕੀਤੇ, ਅਸ਼ਵ ਘੋੜੇ ਨੂੰ ਕਹਿੰਦੇ ਆ, ਗਜ ਦਾਨ ਹਾਥੀ ਵੀ ਦਾਨ ਕੀਤੇ, ਸਹਿਜਾ ਨਾਰੀ ਭੂਮ ਦਾਨ, ਸਹਿਜ ਸਮੇਤ ਔਰਤ ਵੀ ਦਾਨ ਕੀਤੀ ਤੇ ਜ਼ਮੀਨ ਵੀ ਸਾਰੀ ਪੁਜਾਰੀ ਨੂੰ ਦਾਨ ਕੀਤੀ। ਆਖਿਆ ਕੋਈ ਬੰਦਾ ਏਦਾਂ ਦੇ ਜਿੰਨੇ ਮਰਜ਼ੀ ਦਾਨ ਕਰ ਲਵੇ, ਐਸੋ ਦਾਨ ਨਿਤ ਨਿਤੇ ਕੀਜੇ, ਆਤਮ ਜੋ ਨਿਰਮਾਇਲ ਕੀਜੇ, ਆਪ ਬਰਾਬਰ ਕੰਚਨ ਦੀਜੇ, ਰਾਮ ਨਾਮ ਸਰ ਤਉ ਨਾ ਪੂਜੇ। ਪਰ ਬੰਦਾ ਫੇਰ ਵੀ ਪਰਮੇਸ਼ਰ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਗੁਰਬਾਣੀ, ਪਰਮਾਤਮਾ, ਪਰਮੇਸ਼ਰ, ਅਕਾਲ ਪੁਰਖ, ਵਾਹਿਗੁਰੂ, ਰਾਮ, ਅੱਲਾ, ਭਗਵਾਨ, ਇਹ ਕਰਮ ਕਰਨ ਵਾਸਤੇ ਨਹੀਂ ਮਨੁੱਖ ਨੂੰ ਕਹਿੰਦਾ, ਜਿਹੜੇ ਅਸੀਂ ਲੋਕਾਂ ਕੋਲ ਧਰਮ ਦੇ ਨਾਮ ਤੇ ਕਰਵਾ ਰਹੇ। ਤੋ ਬੜੇ ਤਿੱਖੇ ਸੁਰ ਵਿੱਚ ਇਨਕਲਾਬ ਦੀ ਗੱਲ ਜਿਹੜੀ ਹੈ ਕਬੀਰ ਸਾਹਿਬ ਜੀ ਨੇ ਉੱਥੇ ਬਹਿ ਕੇ ਕੀਤੀ। ਸਾਰੇ ਦੇ ਸਾਰੇ ਟੋਲੇ ਨੇ ਕਬੀਰ ਸਾਹਿਬ ਦੇ ਸਾਹਮਣੇ ਬਹਿ ਕੇ ਆਖਣਾ ਤੁਸੀਂ ਧਰਮ ਦਾ ਵਿਰੋਧ ਕਰਦੇ ਹੋ। ਉਹਨਾਂ ਆਖਣਾ ਮੈਂ ਧਰਮ ਦਾ ਨਹੀਂ, ਮੈਂ ਭਰਮ ਦਾ ਵਿਰੋਧ ਕਰਦਾ। ਜਿਹੜੀ ਗੱਲ ਤੁਸੀਂ ਮੇਰੇ ਖਾਨੇ 'ਚ ਮੇਰੀ ਸੁਰਤ ਵਿੱਚ ਪਾਉਣੀ ਚਾਹੁੰਦੇ ਹੋ ਮੈਂ ਉਹਨੂੰ ਪ੍ਰਵਾਨ ਨਹੀਂ ਕਰਦਾ। ਤੁਸੀਂ ਕਹਿੰਦੇ ਹੋ ਵੀ ਤੁਸੀਂ ਬ੍ਰਾਹਮਣ ਹੋ ਅਤੇ ਮੈਂ ਸ਼ੂਦਰ ਹਾਂ, ਅਤੇ ਮੇਰਾ ਤੁਹਾਨੂੰ ਲੈ ਦੇ ਕੇ ਇੱਕੋ ਸਵਾਲ ਆ ਵੀ ਆਪਣੇ ਦੋਵਾਂ ਦੇ ਵਿੱਚ ਕਿਹੜੀ ਗੱਲ ਐਸੀ ਆ ਵੀ ਜਿਹਦੇ ਕਰਕੇ ਤੁਸੀਂ ਬ੍ਰਾਹਮਣ ਹੋ ਅਤੇ ਮੈਂ ਸ਼ੂਦਰ ਹਾਂ। ਉਹਨਾਂ ਆਖਿਆ ਜੀ ਸਾਡੇ ਗੱਲ ਦੇ ਵਿੱਚ ਜਨੇਊ ਆ, ਅਤੇ ਵੇਖ ਤੈਨੂੰ ਜਨੇਊ ਪਾਉਣ ਦਾ ਹੱਕ ਨਹੀਂ ਹੈਗਾ, ਇਸ ਕਰਕੇ ਮੈਂ ਬ੍ਰਾਹਮਣ ਹਾਂ। ਕਬੀਰ ਜੀ ਨੇ ਆਖਣਾ ਜਨੇਊ ਵੀ ਤਾਂ ਸੂਦ ਦੇ ਬਣਿਆ, ਬਿਲਕੁਲ ਸੂਦ ਦਾ ਬਣਿਆ, ਅਤੇ ਆਖਣਾ ਬਣ ਕੇ ਵੀ ਤਾਂ ਮੇਰੇ ਘਰੋਂ ਹੀ ਆਇਆ, ਮੈਂ ਜੁਲਾਹ ਹਾਂ, ਸੂਤ ਕੱਤਣ ਦਾ ਕੰਮ ਮੇਰਾ, ਇਹ ਚੀਜ਼ਾਂ ਮੇਰੇ ਘਰ ਵਿੱਚੋਂ ਬਣ ਕੇ ਆਉਂਦੀਆਂ। ਅਤੇ ਜੇ ਤਿੰਨਾਂ ਧਾਗਿਆਂ ਦਾ ਜਨੇਊ ਪਾ ਕੇ ਤੁਸੀਂ ਧਾਰਮਿਕ ਹੋ ਅਤੇ ਮੇਰੇ ਘਰ ਤਿੰਨਾਂ ਦੇ ਢੇਰ ਲੱਗੇ ਪਏ, ਜਿੰਨੇ ਮਰਜ਼ੀ ਚੁੱਕ ਲਿਓ, ਭਾਵੇਂ ਥੋਕ ਦੇ ਪਾ ਲਿਓ, ਜੇ ਇੱਕ ਧਾਗੇ ਕਰਕੇ ਬੰਦਾ ਬ੍ਰਾਹਮਣ ਆ, ਉੱਚੇ ਵਰਨ ਵਿੱਚ ਆ, ਤਾਂ ਫਿਰ ਸਭ ਤੋਂ ਵੱਡਾ ਤਾਂ ਮੈਂ ਬ੍ਰਾਹਮਣ ਹਾਂ, ਕਿਉਂਕਿ ਮੇਰੇ ਘਰ ਵਿੱਚ ਇਹਨਾਂ ਜਨੇਊਆਂ ਦੇ ਢੇਰ ਲੱਗੇ ਪਏ, ਇਹ ਵਿਕਦਾ ਮੇਰੇ ਘਰ 'ਚੋਂ ਹੀ ਆ, ਇਹ ਬਣਦਾ ਮੇਰੇ ਘਰ 'ਚੋਂ ਹੀ ਆ, ਇਹਨੂੰ ਬਣਾਉਣ ਵਾਲਾ ਮੈਂ ਹਾਂ, ਇਹਨੂੰ ਮੈਨੂਫੈਕਚਰ ਮੈਂ ਕਰਦਾ, ਇਹਦੀ ਪ੍ਰੋਡਕਸ਼ਨ ਮੇਰੇ ਘਰ ਵਿੱਚ ਹੁੰਦੀ। ਇਹੋ ਜਿਹੀਆਂ ਗੱਲਾਂ ਜਦੋਂ ਤੁਸੀਂ ਕਿਸੇ ਬੰਦੇ ਦੇ, ਜਿੱਥੇ ਮੈਜੋਰਿਟੀ ਆਫ ਪੀਪਲ ਇਹੋ ਜਿਹੀ ਸੋਚਦੇ ਬੈਠੇ ਆ, ਉਹਨਾਂ ਦੇ ਸਾਹਮਣੇ ਬਹਿ ਕੇ ਕਰੋਗੇ, ਲੋਕਾਂ 'ਤੇ ਕੀ ਬੀਤਦੀ ਹੋਏਗੀ। ਇਹ ਤਾਂ ਸ਼ੁਕਰ ਮਨਾਓ ਵੀ ਰਾਜ ਉਸ ਵਕਤ ਮੁਗਲਾਂ ਦਾ ਸੀ ਅਤੇ ਬ੍ਰਾਹਮਣਾਂ ਦੀ ਇੰਨੀ ਚੱਲਦੀ ਨਹੀਂ ਸੀ, ਉਹ ਕਿਸੇ ਨੂੰ ਸਜਾਏ ਮੌਤ ਦੇ ਨਹੀਂ ਸੀ ਸਕਦੇ, ਨਹੀਂ ਤਾਂ ਘੱਟ ਉਹ ਕਬੀਰ ਜੀ ਨਾਲ ਵੀ ਨਾ ਕਰਦੇ। ਜੇ ਗੁਰੂਆਂ ਦੇ ਨਾਲ ਮੁਗਲਾਂ ਨੇ ਸਿੱਧੀ ਟੱਕਰ ਲੈ ਕੇ ਗੁਰੂਆਂ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ, ਅਤੇ ਜੇ ਕਿਉਂਕਿ ਪਾਵਰ ਉਹਨਾਂ ਦੇ ਹੱਥ ਵਿੱਚ ਸੀ, ਅਤੇ ਜੇ ਪਾਵਰ ਬ੍ਰਾਹਮਣ ਦੇ ਹੱਥ ਵਿੱਚ ਹੁੰਦੀ ਅਤੇ ਕਬੀਰ ਜੀ ਵਿਰੋਧ ਕਰਦੇ ਹੁੰਦੇ, ਅਤੇ ਹਸ਼ਰ ਉਹਨਾਂ ਨੇ ਕਬੀਰ ਜੀ ਦਾ ਵੀ ਉਹੀ ਕਰਨਾ ਸੀ। ਸੱਚ ਦੀ ਵਿਚਾਰ ਨੂੰ ਦਬਾਉਣ ਵਾਸਤੇ ਸਮੇਂ ਸਮੇਂ 'ਤੇ ਬੜੇ ਯਤਨ ਕੀਤੇ ਜਾਂਦੇ, ਬੜੇ ਯਤਨ ਹੁਣ ਵੀ ਕੀਤੇ ਜਾ ਰਹੇ। ਬਸ ਇਹ ਆ ਵੀ ਡੈਮੋਕ੍ਰੈਟਿਕ ਸਿਸਟਮ ਆ, ਚਿਹਰਾ ਮੂਹਰਾ ਜਿਹਾ ਬਦਲ ਗਿਆ, ਚੱਲ ਸਾਰਾ ਕੁਝ ਅਜੇ ਵੀ ਉਹੀ ਰਿਹਾ, ਪਰ ਦੱਬੀ ਕੁੱਟੀ ਨੱਪੀ ਆਵਾਜ਼ ਦੇ ਵਿੱਚ ਚੱਲ ਰਿਹਾ। ਕਬੀਰ ਜੀ ਨੇ ਹਰ ਚੀਜ਼ ਦਾ ਵਿਰੋਧ, ਉਹਨਾਂ ਦਾ ਜਦੋਂ ਕਿਸੇ ਨੇ ਆਖਣਾ ਨਾ ਤੁਸੀਂ ਆਸਾ ਕੀ ਵਾਰ ਦਾ ਕੀਰਤਨ ਕਰੋ, ਜਨੇਊ ਇਕੱਲਾ ਜਨੇਊ ਨਹੀਂ ਹੈਗਾ, ਧਾਗੇ ਪਾ ਤੇ ਬੰਦਾ। ਗੁਰੂ ਨਾਨਕ ਕਿਉਂ ਕਹਿੰਦੇ ਆ ਵੀ ਮੈਂ ਨਹੀਂ ਪਾਉਣਾ, ਜਿੱਥੇ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਖਾਮੀਆਂ ਆ ਵੀ ਜਨੇਊ ਕੇਵਲ ਬ੍ਰਾਹਮਣ ਸ਼ੂਦਰ ਤੇ ਬ੍ਰਾਹਮਣ ਖੱਤਰੀ ਦੇ ਵੈਸ਼ ਪਾ ਸਕਦਾ, ਜਨੇਊ ਕੇਵਲ ਮਰਦ ਪਾ ਸਕਦਾ, ਔਰਤ ਨਹੀਂ ਪਾ ਸਕਦੀ, ਨਾ ਨੀਵੀਂ ਜਾਤ ਦਾ ਬੰਦਾ ਪਹਿਨ ਸਕਦਾ, ਨਾ ਔਰਤ ਪਹਿਨ ਸਕਦੀ। ਉਹਦੇ ਵਿੱਚ ਇੱਕ ਹੋਰ ਖਾਮੀ ਸੀ ਜਿਸ ਕਰਕੇ ਹਜ਼ੂਰ ਨੇ ਪ੍ਰਵਾਨ ਨਹੀਂ ਕੀਤਾ। ਬਾਬੇ ਨੇ ਆਖਿਆ ਚੌਂਕੜ ਮੁੱਲ ਅਣਾਇਆ ਬਹਿ, ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ, ਕਿਉਂਕਿ ਜਨੇਊ ਪਾਉਣ ਦਾ ਮਤਲਬ ਆ ਇਸ ਗੱਲ ਦੀ ਕਮਿਟਮੈਂਟ ਕਰਨੀ ਅਤੇ ਇਸ ਗੱਲ ਨੂੰ ਅਸੈਪਟ ਕਰਨਾ, ਅੱਜ ਤੋਂ ਮੇਰਾ ਗੁਰੂ ਬ੍ਰਾਹਮਣ ਆ। ਅਤੇ ਕਬੀਰ ਜੀ ਕੀ ਕਹਿੰਦੇ ਸੀ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਬ੍ਰਾਹਮਣ ਸੰਸਾਰ ਦਾ ਗੁਰੂ ਹੋ ਸਕਦਾ, ਭਗਤ ਦਾ ਨਹੀਂ ਹੋ ਸਕਦਾ। ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ, ਭਗਤਾਂ ਦਾ ਗੁਰੂ ਨਹੀਂ ਹੈਗਾ ਬ੍ਰਾਹਮਣ, ਭਗਤਾਂ ਦਾ ਗੁਰੂ ਇੱਕ ਹੀ ਆ, ਉਹ ਅਕਾਲ ਪੁਰਖ। ਜਿਹੜਾ ਬ੍ਰਾਹਮਣ ਵਰਨ ਵੰਡ ਦੀਆਂ ਪੀਡੀਆਂ ਗੰਨਾਂ ਦੇ ਵਿੱਚ ਬੱਝਾ ਹੋਇਆ, ਉਹ ਕਿਵੇਂ ਕਹਿ ਸਕਦਾ ਵੀ ਜਿਹੜਾ ਮੈਂ ਤੇਰਾ ਗੁਰੂ ਹਾਂ? ਤੁਸੀਂ ਸੋਚ ਕੇ ਵੇਖੋ, ਤੁਸੀਂ ਇਸ ਚੀਜ਼ ਨੂੰ ਸੀਕੁਐਂਸ ਵਾਈਜ਼ ਸੋਚ ਕੇ ਵੇਖੋ ਵੀ ਗੁਰੂ ਨਾਨਕ ਮਹਾਰਾਜ ਨੂੰ ਜਨੇਊ ਦਾ ਵਿਰੋਧ ਕਰਦੇ, ਅਗਲੇ ਨੂੰ ਜਾ ਕੇ ਰਾਤ ਨੀਂਦ ਨਹੀਂ ਆਈ, ਜਿਹੜੇ ਪਲੇਟਾਂ ਚੁੱਕੀ ਫਿਰਦੇ ਸੀ ਮਹਾਰਾਜ ਦੇ ਘਰ ਵਿੱਚ ਜਦੋਂ ਹਜ਼ੂਰ ਮਹਾਰਾਜ ਨੂੰ ਜਨੇਊ ਪਾਇਆ, ਰਸਮ ਕਰਨੀ ਸੀ, ਖਾਣ ਪਾਣ ਬਣਿਆ ਸੀ, ਪਕਵਾਨ ਬਣੇ ਸੀ, ਅਤੇ ਪੰਡਿਤ ਹਰਦਿਆਲ ਨੇ ਹੱਥੋਂ ਪਲੇਟਾਂ ਫੜ ਲਈਆਂ, ਕਹਿਣ ਲੱਗਾ ਤੁਹਾਨੂੰ ਖਾਣ ਦੀ ਪਈ ਆ, ਤੁਹਾਡੇ ਕੁਝ ਲੱਗਦੇ ਨੇ, ਜਨੇਊ ਪਾਉਣ ਤੋਂ ਇਨਕਾਰ ਕਰਤਾ, ਚਲੋ ਘਰ ਨੂੰ ਚਲੀਏ। ਦੂਜਾ ਵਕਤ ਉਹ ਸੀ ਜਦੋਂ ਹਜ਼ੂਰ ਮਹਾਰਾਜ ਬਰਾਤ ਲੈ ਕੇ ਆਪਣੇ ਸਹੁਰੇ ਪਿੰਡ ਗਏ, ਅਤੇ ਉਸ ਉੱਥੇ ਜਿੱਥੇ ਜਾ ਕੇ ਫੇਰੇ ਲੈਣੇ ਸੀ ਮਹਾਰਾਜ ਨੇ, ਕਿਉਂਕਿ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ, ਉੱਥੇ ਵੀ ਅੱਗ ਬਲ ਰਹੀ ਹੈ, ਉਦੋਂ ਲੋਕ ਵੇਦੀ ਦੁਆਲੇ ਲਾਵਾਂ ਲੈਂਦੇ ਹੁੰਦੇ ਸਨ, ਬਲਦੀ ਹੋਈ ਅੱਗ ਨੂੰ ਸਾਕਸ਼ੀ ਮੰਨ ਕੇ ਤੇ ਲਾਵਾਂ ਲੈਣੀਆਂ, ਅੱਗ ਨੂੰ ਕਮਿਟਮੈਂਟ ਕਰਨੀ ਵੀ ਹੇ ਅੱਗ ਮੈਂ ਤੈਨੂੰ ਸਾਕਸ਼ੀ ਮੰਨ ਕੇ ਕਮਿਟਮੈਂਟ ਕਰਦਾ ਵੀ ਮੈਂ ਵਚਨਾਂ ਦਾ ਪੱਕਾ ਰਵਾਂਗਾ। ਬਾਬੇ ਨੇ ਕਿਹਾ ਅਸੀਂ ਅੱਗ ਨੂੰ ਕਮਿਟਮੈਂਟ ਕਰਦੇ ਨਹੀਂ, ਅਸੀਂ ਕਮਿਟਮੈਂਟ ਕਰਦੇ ਹਾਂ ਉਹਨੂੰ ਜਿਹਨੂੰ ਰੱਬ ਵੀ ਪੂਜਦੀ ਹੈ। ਗਾਵਣ ਦੁਦਨੋ ਪਵਣ ਪਾਣੀ ਬਸੰਤਰ, ਅੱਗ ਤੇ ਆਪ ਰੱਬ ਦੀ ਪੂਜਾ ਕਰਦੀ ਹੈ ਤੇ ਫਿਰ ਆਪਾਂ ਸਿੱਧੀ ਰੱਬ ਨੇ ਗੱਲ ਕਰਦੇ ਹਾਂ, ਅੱਗ ਨਾ ਕਿਉਂ ਕਰਨੀ? ਅੱਗ ਦੀ ਪੂਜਾ ਨਹੀਂ ਕਰਦੇ ਅਸੀਂ, ਭਾਵੇਂ ਕਿ ਲੋਹੜੀ ਦੇ ਤਿਉਹਾਰ ਦੇ ਉੱਤੇ ਪੂਜਾ ਅਸੀਂ ਫਿਰ ਵੀ ਇਨਡਾਇਰੈਕਟਲੀ ਅੱਗ ਦੀ ਕਰ ਰਹੇ ਹੁੰਦੇ ਹਾਂ। ਜਦੋਂ ਆਪਾਂ ਉਹ 'ਚ ਤਿਲ ਪਾਉਂਦੇ ਹਾਂ, ਰਿਉੜੀਆਂ ਪਾਉਂਦੇ ਹਾਂ, ਮੂੰਗਫਲੀਆਂ ਪਾਉਂਦੇ ਹਾਂ ਤੇ ਮੂੰਹ ਦੇ ਵਿੱਚੋਂ ਕਹਿੰਦੇ ਹਾਂ ਭਰੀ ਆਵੀਂ ਤੇ ਸਲੱਖਣੀ ਜਾਵੀਂ, ਇਹ ਅੱਗ ਦੀ ਪੂਜਾ ਆ। ਲੋਹੜੀ ਤਿਉਹਾਰਾਂ ਨੂੰ ਮਨਾਓ ਪਰ ਅੱਗ ਦੇ ਕੋਲੋਂ ਮੰਗਾਂ ਨਾ ਮੰਗੋ, ਉਹਦੇ ਅੱਗੇ ਅਰਦਾਸਾਂ ਨਾ ਕਰੋ, ਅਰਦਾਸ ਕਰਤੇ ਦੇ ਅੱਗੇ ਕਰੋ। ਸਾਹਮਣੇ ਅੱਗ ਬਲ ਰਹੀ ਹੈ, ਹਜ਼ੂਰ ਮਹਾਰਾਜ ਨੇ ਵੇਦੀ ਦੁਆਲੇ ਲਾਵਾਂ ਲੈਣ ਤੋਂ ਇਨਕਾਰ ਕਰਤਾ। ਪਰ ਜਿਹੜੇ ਕਵੀ ਸੰਤੋਖ ਸਿੰਘ ਚੂੜਾਮਣੀ, ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥੀਆਂ 14 ਜਿਲਦਾਂ ਲਿਖੀਆਂ, ਇਤਿਹਾਸ ਵਿੱਚ ਕਾਵਿ ਦੇ ਵਿੱਚ ਲਿਖਿਆ ਹੋਇਆ ਸਭ ਤੋਂ ਵੱਡਾ ਗ੍ਰੰਥ ਆ ਗੁਰਪ੍ਰਤਾਪ ਸੂਰਜ ਗ੍ਰੰਥ। ਉਹ ਜਿਹੜੀ ਲਿਖਤ ਪੁਰਾਣੀ ਸੀ ਨਾ, ਉਹ ਹੁਣ ਮਿਲਦੀ ਨਹੀਂ, ਕਿਤੇ ਕਿਤੇ ਸ਼ਾਇਦ ਯੂਨੀਵਰਸਿਟੀਆਂ ਦੇ ਵਿੱਚ ਰੈਫਰੈਂਸ ਦੇ ਤੌਰ 'ਤੇ ਰੱਖੀ ਹੋਵੇ, ਕਿਉਂਕਿ ਚੰਗੀ ਚੀਜ਼ ਨੂੰ ਮਲੀਆਮੇਟ ਕੀਤਾ ਜਾਂਦਾ, ਉਹ ਰੈਫਰੈਂਸ ਮਿਟਾਏ ਜਾਂਦੇ। ਉਹਦੇ ਵਿੱਚ ਲਿਖਿਤ ਹੁੰਦੀ ਸੀ ਵੀ ਜਦੋਂ ਮਹਾਰਾਜ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਗਏ ਤੇ ਉੱਥੇ ਅੱਗ ਬਲ ਰਹੀ ਸੀ, ਹਜ਼ੂਰ ਮਹਾਰਾਜ ਨੇ ਅੱਗ ਦੁਆਲੇ ਲਾਵਾਂ ਲੈ ਲਈਆਂ, ਬਾਬੇ ਨੇ ਇੱਕ ਫੱਟੀ ਚੁੱਕੀ ਤੇ ਫੱਟੀ ਉੱਤੇ ਪੂਰਾ ਮੂਲ ਮੰਤਰ ਲਿਖਿਆ, ਇੱਕ ਓਅੰਕਾਰ ਤੋਂ ਲੈ ਕੇ ਤੇ ਗੁਰਪ੍ਰਸਾਦ ਤੱਕ। ਤੇ ਅੱਗੇ ਕਵੀ ਸੰਤੋਖ ਸਿੰਘ ਲਿਖਦੇ ਆ, ਮੂਲ ਮੰਤਰ ਲਿਖਣ ਤੋਂ ਬਾਅਦ ਵਿੱਚ ਅਸ ਲਿਖ ਚੌਂਕੀ ਪਰ ਧਰਿਓ, ਉਹਨੂੰ ਉੱਚੀ ਚੌਂਕੀ ਤੇ ਰੱਖਿਆ ਮਹਾਰਾਜ ਨੇ ਮੂਲ ਮੰਤਰ ਨੂੰ। ਅਸ ਲਿਖ ਚੌਂਕੀ ਪਰ ਧਰਿਓ ਲੀਨ ਪ੍ਰਕਰਮਾ ਚਾਰ, ਅੱਗੇ ਅੱਗੇ ਸਤਿਗੁਰੂ ਪਾਛੇ ਮੂੜ ਪਵਾਰ, ਅੱਗੇ ਅੱਗੇ ਮਹਾਰਾਜ ਆ ਪਿੱਛੇ ਪਿੱਛੇ ਮਾਤਾ ਜੀ ਆ, ਤੇ ਮਹਾਰਾਜ ਨੇ ਇੱਦਾਂ ਮੂਲ ਮੰਤਰ ਦੀ ਪ੍ਰਕਰਮਾ ਕੀਤੀ, ਅੱਗ ਦੀ ਪ੍ਰਕਰਮਾ ਨਹੀਂ ਕੀਤੀ। ਅੱਜ ਆਪਾਂ ਜਾਂਦੇ ਹਾਂ ਨਾ ਤੇ ਲੋਕ ਕਹਿਣਗੇ ਵੇਖੋ ਜੀ ਉਹ ਜਿਹੜੀ ਕੰਧ ਆ ਨਾ ਉਹ ਅੱਜ ਵੀ ਝੂਲਦੀ ਆ, ਅੱਜ ਵੀ ਹਿਲਦੀ ਆ। ਕਿਉਂ ਉਹ ਕੰਧ ਕਿਉਂ ਹਿਲਦੀ? ਅਖੇ ਜੀ ਜਦੋਂ ਮਹਾਰਾਜ ਉੱਥੇ ਗਏ ਸੀ ਨਾ ਤੇ ਮਹਾਰਾਜ ਦੇ ਸਹੁਰੇ ਪਰਿਵਾਰ ਚੋਂ ਉਹਨਾਂ ਦੀਆਂ ਸਾਲੀਆਂ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੇ ਮਹਾਰਾਜ ਨੂੰ ਸਿੱਠਣੀਆਂ ਦੇਣ ਵਾਸਤੇ ਉਹ ਕੰਧ ਸੁੱਟਣ ਦੀ ਕੋਸ਼ਿਸ਼ ਕੀਤੀ। ਨਹੀਂ, ਸਿੱਠਣੀਆਂ ਲੋਕ ਇੱਦਾਂ ਨਹੀਂ ਦਿੰਦੇ ਹੁੰਦੇ। ਸਿੱਠਣੀਆਂ ਦਾ ਮਤਲਬ ਹੁੰਦਾ ਆ ਮਿੱਠੀਆਂ ਗਾਲਾਂ ਦੇਣੀਆਂ, ਪ੍ਰੇਮ ਦੀਆਂ ਗਾਲਾਂ ਦੇਣੀਆਂ। ਸਿੱਠਣੀਆਂ ਲੋਕ ਦਿੰਦੇ ਹੁੰਦੇ ਸਨ ਕਿਸੇ ਨੂੰ ਟੁੱਟੀ ਚੇਅਰ ਤੇ ਬਿਠਾ ਦੇਣਾ, ਭੁੰਜੇੜੇ ਪੈਣਾ ਤੇ ਲੋਕ ਹੱਸ ਪੈਂਦੇ ਸਨ। ਲੋਕਾਂ ਨੂੰ ਬਰਫੀ ਦੇ ਭੁਲੇਖੇ, ਹੁਣ ਜਿਹੜਾ ਟ੍ਰੈਂਡ ਚੱਲਦਾ ਬਰਫੀ ਦੇ ਭੁਲੇਖੇ, ਸਾਬਣ ਖਵਾਇਆ ਜਾਂਦਾ, ਉਦੋਂ ਕੌੜੀ ਸਬਜ਼ੀ ਖਵਾ ਦੇਣੀ, ਕੌੜਾ ਦੁੱਧ ਪਿਆ ਦੇਣਾ, ਮੰਜੇ ਤੇ ਚਾਦਰ ਵਿਛਾਉਣੀ, ਲੱਗਣਾ ਜਿਵੇਂ ਪ੍ਰਾਹੁਣੇ ਵਾਸਤੇ ਚਾਦਰ ਵਿਛਾਈ ਆ, ਬਹਿਣਾ ਤੇ ਵਿੱਚ ਵਾਣ ਨਹੀਂ ਸੀ ਹੁੰਦਾ, ਨਿਵਾਰ ਨਹੀਂ ਸੀ ਹੁੰਦੀ ਤੇ ਭੁੰਜੇ ਡਿੱਗ ਪੈਣਾ ਤੇ ਲੋਕ ਹੱਸ, ਇਹ ਸਿੱਠਣੀਆਂ ਹੁੰਦੀਆਂ ਸੀ। ਪਰ ਜਿਨ੍ਹਾਂ ਨੇ ਦਰਸ਼ਨ ਕੀਤੇ ਆ, ਐਡੀ ਮਿੱਟੀ ਦੇ ਗੋਲਿਆਂ ਦੀ ਬਣੀ ਕੰਧ ਕਿਸੇ ਦੇ ਉੱਤੇ ਸੁੱਟਣੀ ਜਿਹੜੀ ਜਾਨਲੇਵਾ ਸਾਬਤ ਹੋ ਸਕਦੀ ਹੈ, ਜਿਸ ਕੰਧ ਉੱਤੇ ਅੱਜ ਵੀ ਬੰਦਾ ਹੱਥ ਦੌੜ ਕੇ ਛੱਡ ਕੇ ਦੌੜ ਸਕਦਾ ਆ, ਉਹ ਕੰਧ ਸੁੱਟ ਕੇ ਉਹ ਕੀ ਮਹਾਰਾਜ ਨੂੰ ਮਾਰਨਾ ਨਹੀਂ ਸੀ ਚਾਹੁੰਦੇ? ਕੌਣ ਲੋਕ ਸਨ ਉਹ? ਲੋਕ ਸਨ ਜਿਨ੍ਹਾਂ ਨੂੰ ਪਤਾ ਸੀ ਵੀ ਇਸ ਬੰਦੇ ਨੇ ਪਹਿਲਾਂ ਜਨੇਊ ਪਾਉਣ ਤੋਂ ਇਨਕਾਰ ਕੀਤਾ, ਆ ਜੱਗ ਦੁਆਲੇ ਲਾਵਾਂ ਲੈਣ ਤੋਂ ਇਨਕਾਰ ਕੀਤਾ, ਜੇ ਕਹਾਣੀ ਇੱਦਾਂ ਚੱਲਦੀ ਰਹੀ ਤੇ ਆਪਣੀਆਂ ਦੁਕਾਨਾਂ ਬੰਦ ਹੋ ਜਾਣੀਆਂ। ਉਹ ਸਿੱਠਣੇ ਨਹੀਂ ਸੀ, ਏਡੀ ਮੋਟੀ ਕੰਧ ਕਿਸੇ ਉੱਤੇ ਸੁੱਟ ਦੇਣੀ, ਇਹ ਮਜ਼ਾਕ ਥੋੜ੍ਹੀ ਆ ਕੋਈ। ਇਹ ਐਲਾਨਨਾਮਾ ਸੀ ਗੁਰੂ ਨਾਨਕ ਮਹਾਰਾਜ ਦਾ, ਜਿਹੜਾ ਹਜ਼ੂਰ ਨੇ ਸ਼ਮਸ਼ਾਨ ਘਾਟ ਵਿੱਚ ਖਲੋ ਕੇ ਦਿੱਤਾ ਸੀ, ਜਿੱਥੇ ਆਖਿਆ ਸੀ ਨਾ ਕੋ ਹਿੰਦੂ ਨਾ ਮੁਸਲਮਾਨ, ਸਾਰੇ ਇੱਕ ਰੱਬ ਦੀ ਸੰਤਾਨ, ਸਭ ਇੱਕੋ ਜਿਹੇ, ਇਕੁਐਲਿਟੀ ਦੀ ਗੱਲ ਕੀਤੀ ਮਹਾਰਾਜ ਨੇ। ਬ੍ਰਾਹਮਣ ਸਾਡਾ ਗੁਰੂ ਨਹੀਂ ਹੋ ਸਕਦਾ, ਤੋ ਕਬੀਰ ਜੀ ਉਸ ਗੱਲ ਦਾ ਵਿਰੋਧ ਕਰਦੇ, ਕਹਿੰਦੇ ਬ੍ਰਾਹਮਣ ਗੁਰੂ ਨਹੀਂ ਹੈਗਾ ਸਾਡਾ, ਜਿਹੜਾ ਸਾਡਾ ਗੁਰੂ ਆ ਨਾ ਉਹ 'ਚ ਬੜੀਆਂ ਖੂਬੀਆਂ ਆ, ਉਹ 'ਚ ਬਹੁਤ ਸਾਰੀ ਕੁਆਲਿਟੀ ਆ, ਉਹ 'ਚ ਬਹੁਤ ਸਾਰੇ ਗੁਣ ਆ। ਕੀ ਗੁਣ ਆ? ਕਬੀਰ ਜੀ ਕਹਿੰਦੇ ਕਬੀਰ ਪਾਰਸ ਚੰਦਨੇ, ਮੇਰਾ ਗੁਰੂ ਪਾਰਸ ਆ। ਪਾਰਸ ਬਾਰੇ ਇਹ ਮਿੱਥ ਆ, 8 ਧਾਤਾਂ ਵਿੱਚੋਂ ਕੋਈ ਵੀ ਇੱਕ ਧਾਤ ਜਦੋਂ ਉਸ ਪੱਥਰ ਨਾਲ, ਪਾਰਸ ਨਾਲ ਜਿਹੜਾ ਖਾਸ ਕਿਸਮ ਦਾ ਪੱਥਰ ਆ, ਛੂ ਜਾਏ ਤੇ ਸੋਨਾ ਬਣ ਜਾਂਦੀ। ਬਣਦੀ ਕਿ ਨਹੀਂ ਇਹ ਬਾਅਦ ਦੀ ਗੱਲ, ਪਰ ਇੱਕ ਮਿੱਥ ਸੀ ਮਹਾਰਾਜ ਨੇ ਵਰਤ ਲਈ। ਪਰ ਚੰਦਨ ਵਾਲੀ ਉਦਾਹਰਣ ਸੱਚ ਆ ਵੀ ਚੰਦਨ ਦੇ ਨੇੜੇ ਤੇੜੇ ਜਿੰਨੇ ਵੀ ਬੂਟੇ ਹੁੰਦੇ ਆ ਘਾਹ ਦੇ, ਜਾਂ ਜਿਹੜੇ ਵੀ ਦਰਖਤ ਹੋਣ ਵੱਡੇ, ਉਹਨਾਂ ਸਾਰਿਆਂ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ। ਇਹ ਉਹਦੀ ਖੂਬੀ ਆ, ਉਹਦੀ ਕੁਆਲਿਟੀ ਆ, ਸਿਵਾਏ ਇੱਕ ਤੋਂ, ਵਾਂਸ ਦੇ ਦਰਖਤ ਵਿੱਚੋਂ ਚੰਦਨ ਦੀ ਫ੍ਰੈਗਰੈਂਸ ਨਹੀਂ ਆਉਂਦੀ, ਉਹਦੀ ਮਹਿਕ ਨਹੀਂ ਆਉਂਦੀ, ਬਾਕੀ ਸਾਰਿਆਂ 'ਚ ਹੀ ਆਉਂਦੀ। ਆਖਿਆ ਮੇਰਾ ਗੁਰੂ ਚੰਦਨ ਵਰਗਾ ਆ। ਔਰ ਚੇਤੇ 'ਚ ਰੱਖਣਾ, ਗੁਰਬਾਣੀ ਵਿੱਚ ਨਾ ਸੰਗਤ ਦੀ ਬੜੀ ਮਾਨਤਾ ਆ, ਸੰਗਤ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ, ਇਹ ਸੰਗਤ ਆ। ਅਸੀਂ ਜਦੋਂ ਵੀ ਕਿਤੇ ਕਿਸੇ ਚ ਕਿਸੇ ਨਾਲ ਵਿਚਰਦੇ ਹਾਂ, ਕਿਸੇ ਮਾਹੌਲ ਵਿੱਚ ਬਹਿੰਦੇ ਹਾਂ, ਕਿਸੇ ਇਨਵਾਇਰਮੈਂਟ ਵਿੱਚ ਬਹਿੰਦੇ ਹਾਂ, ਆਲੇ ਦੁਆਲੇ 'ਚ ਬਹਿੰਦੇ ਹਾਂ, ਅਸੀਂ ਬੰਦੇ ਦੀਆਂ ਆਦਤਾਂ ਕਰਕੇ, ਸੁਭਾਅ ਕਰਕੇ, ਨੇਚਰ ਕਰਕੇ, ਗੁਣਾ ਕਰਕੇ, ਔਗੁਣਾ ਕਰਕੇ ਆਪਾਂ ਹਰ ਬੰਦੇ ਦੀ ਸੰਗਤ ਕਰਦੇ ਹਾਂ। ਅਤੇ ਜਿਹੋ ਜਿਹੇ ਮਾਹੌਲ ਦੇ ਵਿੱਚ, ਜਿਹੋ ਜਿਹੇ ਲੋਕਾਂ ਦੇ ਵਿੱਚ ਆਪਾਂ ਬਹਿੰਦੇ ਹਾਂ, ਹੌਲੀ ਹੌਲੀ ਹੌਲੀ ਹੌਲੀ ਸਾਡਾ ਆਪਣਾ ਆਪ ਤਬਦੀਲ ਹੋ ਜਾਂਦਾ, ਅਤੇ ਹੌਲੀ ਹੌਲੀ ਆਪਾਂ ਵੀ ਉਹਨਾਂ ਵਿੱਚੋਂ ਇੱਕ ਹੋ ਜਾਂਦੇ, ਉਹਦੇ ਵਰਗੇ ਬਣੇ। ਤਾਂ ਬਾਬੇ ਨੇ ਬਾਣੀ ਚ ਕਿਹਾ ਨਾ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਾਹ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹਨਾਂ ਪੰਛੀ ਜਿਹੜੀ ਡਾਲ ਤੇ ਬਹਿੰਦਾ ਉਹੀ ਫਲ ਖਾਂਦਾ। ਉਹ ਜੇ ਅੰਬ ਦੇ ਦਰਖਤ ਤੇ ਬੈਠਾ ਉੱਥੇ ਚੁੰਝ ਮਾਰਨੀ ਉਹਨੇ, ਅਮਰੂਦ ਤੇ ਬੈਠਾ ਉਹਨੇ ਉੱਥੇ ਚੁੰਝ ਮਾਰਨੀ, ਜਿਹੋ ਜਿਹੇ ਦਰਖਤ ਤੇ ਬੈਠਾ ਉਹਨੇ ਚੁੰਝ ਮਾਰਨੀ। ਮਨ ਜਿਹੜੇ ਮਾਹੌਲ ਚ ਬਹਿਗਾ ਉਹ ਸੰਗਤ ਕਰੇਗਾ ਕਰੇਗਾ। ਪਰ ਇਹਦਾ ਇੱਕ ਪੱਖ ਹੀ ਹੁੰਦਾ ਵੀ ਜਦੋਂ ਕੋਈ ਵੀ ਆਪਾਂ ਸੰਸਾਰ ਚ ਵਿਚਰਦੇ ਹਾਂ, ਆਪਾਂ ਵੇਖੋ ਕੁਝ ਇੱਕ ਬੰਦੇ ਹੋਣਗੇ ਜਿਹਨਾਂ ਨਾਲ ਸਾਡਾ ਪਰਸਨੈਲਿਟੀ ਕਲੈਸ਼ ਹੁੰਦਾ, ਜਿਹਨੂੰ ਆਪਾਂ ਸ਼ਖਸੀ ਟਕਰਾ ਕਹਿੰਦੇ। ਉਹ ਇੱਦਾਂ ਹੁੰਦਾ ਵੀ ਮੰਨ ਲਓ ਕੋਈ ਬੰਦਾ ਆ, ਕੋਈ ਸ਼ਖਸ ਆ, ਕੋਈ ਪਰਸਨੈਲਿਟੀ ਆ, ਜਿਹੜੀ ਮੇਰੀ ਸੋਚ ਆ ਉਹੀ ਸੇਮ ਉਸ ਬੰਦੇ ਦੀ ਸੋਚ ਆ, ਜਿਹੜੇ ਥੋਟ ਮੇਰੇ ਅੰਦਰ ਚੱਲਦੇ ਆ ਉਹੀ ਉਹਦੇ ਅੰਦਰ ਚੱਲਦੇ ਆ, ਜਿਹੜੇ ਕੰਮ ਮੈਂ ਕਰਨੇ ਚਾਹੁੰਦਾ ਉਹੀ ਉਹ ਬੰਦਾ ਕਰਦਾ, ਪਰ ਫਿਰ ਵੀ ਮੈਨੂੰ ਉਹਦਾ ਕੀਤਾ ਹੋਇਆ ਕੰਮ ਪਸੰਦ ਨਹੀਂ ਆਉਂਦਾ। ਵਜ੍ਹਾ ਕਹਿੰਦਾ ਨਹੀਂ, ਕੰਮ ਤਾਂ ਠੀਕ ਆ ਪਰ ਮੈਨੂੰ ਇਹ ਬੰਦਾ ਨਹੀਂ ਚੰਗਾ ਲੱਗਦਾ। ਯਾਨੀ ਕਿ ਪ੍ਰੋਬਲਮ ਕੰਮ 'ਚ ਨਹੀਂ ਹੈਗੀ, ਪ੍ਰੋਬਲਮ ਸੋਚ ਵਿੱਚ ਨਹੀਂ ਹੈਗੀ, ਪ੍ਰੋਬਲਮ ਕਿਹਦੇ ਵਿੱਚ ਆ? ਇਸ ਬੰਦੇ 'ਚ ਆ। ਜੇ ਇਹੀ ਕੰਮ ਕੋਈ ਦੂਜਾ ਬੰਦਾ ਕਰੇ ਫਿਰ ਠੀਕ ਆ, ਪਰ ਜਿਹਨੇ ਕੀਤਾ ਤਾਂ ਮੈਂ ਨਹੀਂ ਪ੍ਰਵਾਨ ਕਰਦਾ। ਦੂਜਾ ਇਹਦਾ ਪੱਖ ਇਹ ਹੁੰਦਾ ਵੀ ਕਈ ਵਾਰ ਸਾਡਾ ਬੰਦੇ ਨਾਲ ਟਕਰਾਅ ਨਹੀਂ ਹੁੰਦਾ, ਜਿਹੜਾ ਗੁਰਮੁਖ ਹੁੰਦਾ, ਜਿਹਨੂੰ ਵਿਵੇਕੀ ਆਖਿਆ ਗੁਰਬਾਣੀ ਨੇ, ਉਹਦਾ ਕੀ ਆ? ਗੁਰਬਾਣੀ ਨੇ ਆਖਿਆ ਕਈ ਵਾਰੀ ਇੱਦਾਂ ਵੀ ਹੁੰਦਾ ਵਿਵੇਕੀ ਪੁਰਖ ਦੀ ਸਾਹਮਣੇ ਵਾਲੇ ਬੰਦੇ ਨਾਲ ਬਿਲਕੁਲ ਨਹੀਂ ਬਣਦੀ, ਪਰ ਜਦੋਂ ਨੇਕ ਕਰਮ ਕਰੇ ਤੇ ਉਹ ਠੋਕ ਕੇ ਕਹਿੰਦਾ ਵੀ ਇਹ ਬੰਦਾ ਸਹੀ ਹੈ, ਤੇ ਜੋ ਗਲਤ ਕਰੇ ਤਾਂ ਵੀ ਉਹ ਕਹਿੰਦਾ ਵੀ ਇਹਨੇ ਗਲਤ ਕੀਤਾ, ਉਹਨੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ। ਇਹ ਵਿਵੇਕੀ ਦਾ ਧਰਮ ਆ। ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ, ਸਾਂਝ ਕਰੀਜੇ ਗੁਣਾ ਖੇਰੀ ਛੋਟ ਔਗਣ ਚੱਲੀਏ। ਬੰਦੇ ਗੁਣਾਂ ਦੀ ਸਾਂਝ ਕਰ, ਤੇਰਾ ਮਿੱਤਰ ਆ ਜਾਂ ਦੁਸ਼ਮਣ ਆ, ਜੇ ਉਹ ਸਹੀ ਹੈ ਤੇ ਉਹਨੂੰ ਸਹੀ ਕਹੇ, ਜੇ ਉਹ ਗਲਤ ਆ ਤੇ ਉਹਨੂੰ ਗਲਤ ਕਹੇ। ਬਸ ਸੰਗਤ ਗੁਣਾਂ ਦੀ ਹੋਣੀ ਚਾਹੀਦੀ, ਜੇ ਔਗਣਾ ਤਾਂ ਵੀ ਉਹਨੂੰ ਕਹਿ ਕੇ ਜਾ ਵੀ ਆਹ ਜੇ ਕੰਮ ਇੱਦਾਂ ਨਹੀਂ ਇੱਦਾਂ ਕਰ ਲੈਂਦੇ ਤਾਂ ਠੀਕ ਹੋ ਸਕਦਾ ਸੀ, ਪਰ ਤੁਸੀਂ ਗਲਤ ਕੀਤਾ। ਤੋ ਜਿਹਨੂੰ ਆਪਾਂ ਸੱਚ ਕਹਿੰਦੇ ਆ ਨਾ, ਸੱਚ ਕਈ ਵਾਰ ਸੱਚ ਵੀ ਸਾਡੇ ਸਵਾਰਥ ਤੋਂ ਪ੍ਰੇਰਿਤ ਹੁੰਦਾ। ਮੈਂ ਵੀ ਕਹਿੰਦਾ ਮੈਂ ਸੱਚ ਬੋਲਦਾ, ਪਰ ਮੈਂ ਓਨਾ ਕੀ ਸੱਚ ਬੋਲੂੰਗਾ ਨਾ ਜਿਹਦੇ ਨਾਲ ਮੇਰੀ ਥਾਂ ਬਣੀ ਰਹੇ। ਜਿਹੜੇ ਮੇਰੇ ਤੋਂ ਉੱਤੇ ਆ ਉਹ ਵੀ ਕਹਿੰਦੇ ਅਸੀਂ ਸੱਚ ਬੋਲਦੇ ਹਾਂ, ਪਰ ਉਹ ਵੀ ਓਨਾ ਸੱਚ ਬੋਲਦੇ ਆ ਜਿਸ ਕਰਕੇ ਉਹਨਾਂ ਦੀ ਆਲੇ ਦੁਆਲੇ 'ਚ ਭੱਲ ਬਣੀ ਰਹੇ। ਹਰ ਬੰਦਾ ਓਨਾ ਕੁ ਸੱਚ ਬੋਲਦਾ ਜਿੰਨਾ ਕੁ ਲਿਮਿਟਡ ਦਾਇਰੇ ਦੇ ਵਿੱਚ ਆਉਂਦਾ, ਪੂਰਾ ਕੋਈ ਨਹੀਂ, ਪੂਰਾ ਗੁਰੂ ਹੀ ਬੋਲਦਾ। ਤੋ ਕਬੀਰ ਜੀ ਨੇ ਆਖਿਆ ਗੁਰੂ ਪਾਰਸ ਵਰਗਾ ਆ। ਕਬੀਰ ਪਾਰਸ ਚੰਦਨ ਹੈ, ਪਾਰਸ ਵਿੱਚ ਗੁਣ ਆ, ਅੱਠਾਂ ਧਾਤਾਂ ਵਿੱਚੋਂ ਕੋਈ ਇੱਕ ਧਾਤ ਉਹਦੇ ਨਾਲ ਛੂ ਜਾਏ ਤੇ ਸੋਨਾ ਬਣ ਜਾਂਦੀ ਹੈ। ਚੰਦਨ ਨਾਲ, ਚੰਦਨ ਦੇ ਨੇੜੇ ਜਿੰਨੇ ਵੀ ਦਰਖਤ ਆ ਉਹਨਾਂ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਹੈ। ਤਿੰਨ ਹੈ ਇੱਕ ਸੁਗੰਧ, ਤੇ ਮਿਲ ਤੇਉ ਉੱਤਮ ਭਏ। ਅੱਠ ਧਾਤਾਂ ਪਾਰਸ ਨਾਲ ਮਿਲ ਕੇ ਉੱਤਮ ਹੋ ਜਾਂਦੀਆਂ, ਸਾਰੇ ਸਾਰੇ ਦਰਖਤ ਪਾਰਸ ਨੂੰ ਛੱਡ ਕੇ ਚੰਦਨ ਨੂੰ ਮਿਲ ਕੇ ਉੱਤਮ ਹੋ ਜਾਂਦੇ। ਲੋਹ ਕਾਠ ਨਿਰਗੰਧ, ਲੋਹਾ ਤੇ ਲੱਕੜ ਪਾਰਸ ਨਾਲ ਤੇ ਚੰਦਨ ਨਾਲ ਛੂ ਜਾਏ ਤੇ ਉਹ ਪਵਿੱਤਰ ਹੋ ਜਾਂਦੀ ਉਹਦੀ ਸੰਗਤ ਕਰਕੇ। ਇੱਦਾਂ ਹੀ ਜਦੋਂ ਮੇਰਾ ਮਨ ਗੁਰੂ ਦੀ ਸੰਗਤ ਕਰਦਾ ਨਾ, ਫਿਜੀਕਲੀ ਨਹੀਂ ਮਨ ਕਰਕੇ, ਇੱਕ ਤੇ ਸੰਗਤ ਆ ਜਿੱਦਾਂ ਆਪਾਂ ਇੱਥੇ ਬੈਠੇ ਹਾਂ ਸਰੀਰ ਕਰਕੇ, ਇਹ ਸੰਗਤ ਦੀ ਵੀ ਮਹਾਨਤਾ ਆ। ਵੇਖਣ ਵਾਲੇ ਨੂੰ ਲੱਗ ਰਿਹਾ ਵੀ ਬੰਦਾ ਸੰਗਤ ਕਰ ਰਿਹਾ, ਪਰ ਐਕਚੁਅਲ ਲੈਵਲ 'ਚ ਸੰਗਤ ਹੋ ਨਹੀਂ ਰਹੀ। ਮੈਂ ਪਰਸੋਂ ਇੱਕ ਉਦਾਹਰਣ ਦੇ ਰਿਹਾ ਸੀ, ਚੁੱਲ੍ਹੇ ਦੇ ਵਿੱਚ ਨਾ ਲੱਕੜਾਂ ਰੱਖੀਆਂ ਹੁੰਦੀਆਂ, ਕਈ ਵਾਰੀ ਪੰਜ ਸੱਤ ਦਸ ਲੱਕੜਾਂ ਚੁੱਲ੍ਹੇ ਦੇ ਵਿੱਚ ਰੱਖੀਆਂ ਹੁੰਦੀਆਂ। ਮੰਨ ਲਓ ਜੇ ਲੱਕੜਾਂ ਦੀ ਗਿਣਤੀ 6 ਆ ਤੇ ਅੱਗ ਪੰਜਾਂ ਨੂੰ ਲੱਗੀ ਆ, ਵੇਖਣ ਵਾਲੇ ਨੇ ਵੇਖ ਕੇ ਕੀ ਆਖਣਾ ਵੀ ਚੁੱਲ੍ਹੇ ਦੇ ਵਿੱਚ 6 ਲੱਕੜਾਂ ਆ, ਪਰ 6ਵੀਂ ਲੱਕੜ ਫਿਜੀਕਲੀ ਤੌਰ 'ਤੇ ਬਾਕੀ ਲੱਕੜਾਂ ਦੀ ਸੰਗਤ 'ਤੇ ਕਰ ਰਹੀ ਆ। ਚੁੱਲ੍ਹੇ ਵਿੱਚ ਹੈਗੀ ਤੇ ਆ, ਪਰ ਉਹਨੂੰ ਫਲੇਮ ਨਹੀਂ ਹੈਗੀ, ਉਹਨੂੰ ਅੱਗ ਨਹੀਂ ਲੱਗੀ ਹੋਈ, ਹੈ ਲੱਕੜਾਂ ਦੇ ਨਾਲ ਹੀ ਆ। ਇੱਦਾਂ ਹੀ ਮੇਰਾ ਸਰੀਰ ਆ, ਜਿੰਨੇ ਇੱਥੇ ਬੈਠੇ ਆ ਸਾਰਿਆਂ ਨੂੰ ਗੁਰੂ ਸ਼ਬਦ ਦੀ ਚਿਣਕ ਲੱਗੀ ਆ, ਚਿਟਕ ਲੱਗੀ ਆ, ਉਹਨਾਂ ਦੀ ਸੁਰਤ ਇਸ ਵੇਲੇ ਇੱਥੇ ਬਹਿ ਕੇ ਸ਼ਬਦ ਨਾਲ ਜੁੜੀ ਆ। ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਮੈਂ ਵਾਂ, ਬੈਠਾ ਮੈਂ ਵੀ ਸਰੀਰ ਕਰਕੇ ਇਹਨਾਂ ਵਿੱਚ ਆ, ਪਰ ਮੇਰੀ ਸੁਰਤ ਸ਼ਬਦ ਨਾਲ ਨਹੀਂ ਜੁੜੀ। ਵੇਖਣ ਵਾਲਾ ਕੀ ਕਹਿੰਦਾ? ਕਹਿੰਦਾ ਜੀ 20 ਬੰਦੇ ਗੁਰਦੁਆਰੇ 'ਚ ਬਹਿ ਕੇ ਸੰਗਤ ਕਰ ਰਹੇ ਆ, ਪਰ ਐਕਚੁਅਲ ਲੈਵਲ ਦੇ ਵਿੱਚ 19 ਬੰਦੇ ਹੀ ਕਰ ਰਹੇ ਆ, ਮੈਂ ਕਰ ਹੀ ਨਹੀਂ ਰਿਹਾ। ਇੱਦਾਂ ਆ ਸਾਡੀ ਸੰਗਤ, ਵੇਖਣ ਨੂੰ ਹੋਰ ਆ, ਪਰ ਸੰਗਤ ਤੇ ਫਲੇਮ ਦੀ ਕਰਨੀ ਸੀ, ਲੱਕੜ ਨੇ ਲੱਕੜ ਦੀ ਨਹੀਂ ਸੀ ਕਰਨੀ। ਅਸੀਂ ਵੀ ਸਰੀਰ ਦੀ ਸੰਗਤ ਨਹੀਂ ਸੀ ਕਰਨੀ, ਸੰਗਤ ਨਹੀਂ ਸ਼ਬਦ ਦੀ ਕਰਨੀ, ਸ਼ਬਦ ਤੱਕ ਨਹੀਂ ਪਹੁੰਚੇ ਸੀ। ਤੋ ਜੇ ਪਹੁੰਚਦੇ ਨਹੀਂ ਪਰਿਵਰਤਨ ਨਹੀਂ ਜੀਵਨ 'ਚ ਆ ਸਕਦਾ, ਤਬਦੀਲੀ ਨਹੀਂ ਆ ਸਕਦੀ, ਬਦਲਾਵ ਨਹੀਂ ਆ ਸਕਦਾ। ਜਿੱਦਾਂ ਭਾਈ ਸਾਹਿਬ ਜ਼ਿਕਰ ਕਰ ਰਹੇ ਸਨ ਵੀ ਬਾਣੀ ਦਾ ਪਾਠ ਕਰਨਾ ਚੰਗੀ ਗੱਲ ਆ, ਪਰ ਬਾਣੀ ਦੇ ਪਾਠ ਨੂੰ ਖੁਦ ਕਰਨਾ ਜਾਂ ਖੁਦ ਬਹਿ ਕੇ ਸੁਣਨਾ, ਉਹਨੂੰ ਵਿਚਾਰਨਾ ਤੇ ਫਿਰ ਉੱਤੇ ਅਮਲ ਕਰਨਾ, ਜਿਹਨੂੰ ਆਪਾਂ ਕਹਿੰਦੇ ਇੰਪਲੀਮੈਂਟ ਕਰਨਾ, ਇਹ ਹੋਰ ਗੱਲ ਆ। ਜੇ ਮੈਂ 15 ਮਿੰਟ ਲਾ ਕੇ 20 ਮਿੰਟ ਲਾ ਕੇ ਬਾਣੀ ਦਾ ਪਾਠ ਕੀਤਾ ਪਰ ਉੱਤੇ ਅਮਲ ਨਹੀਂ ਕੀਤਾ, ਤੇ ਇੱਦਾਂ ਦੀ ਗੱਲ ਆ ਵੀ ਪਿਆਸ ਬਹੁਤ ਲੱਗੀ ਸੀ, ਪਾਣੀ ਦਾ ਘੁੱਟ ਵੀ ਭਰਿਆ, ਪਰ ਅੰਦਰ ਲੈ ਕੇ ਜਾਣ ਦੀ ਬਜਾਏ ਬਾਅਦ ਵਿੱਚ ਚੂਲੀ ਕਰਤੀ ਤੇ ਪਾਣੀ ਬਾਹਰ ਚਲਾ ਗਿਆ। ਹੁਣ ਮੈਂ ਕਹਿ ਤੇ ਰਿਹਾ ਵੀ ਮੈਂ ਘੁੱਟ ਭਰੀ ਸੀ, ਬੋਤਲ ਖਾਲੀ ਹੋ ਗਈ ਆ, ਪਰ ਪਿਆਸ ਨਹੀਂ ਬੁਝੀ ਕਿਉਂਕਿ ਪਾਣੀ ਅੰਦਰ ਗਿਆ ਹੀ ਨਹੀਂ। ਭੁੱਖ ਬਹੁਤ ਲੱਗੀ ਆ, ਮੈਂ ਨਵਾਲਾ ਮੁੱਝ ਪੂਨਾ, ਚਿੱਥਦਾ ਉਹਨੂੰ 32 ਵਾਰ ਤੇ ਮੁੜ ਕੇ ਗਾਲੀ ਕਰ ਦਿੰਦਾ, ਰੋਟੀ ਅੰਦਰ ਜਾਊਗੀ ਤੇ ਭੁੱਖ ਮਿਟੂਗੀ ਨਾ, ਤੇ ਜੇ ਰੋਟੀ ਅੰਦਰ ਨਹੀਂ ਜਾਂਦੀ ਭੁੱਖ ਨਹੀਂ ਮਿਟਣੀ। ਤੇ ਬਾਬੇ ਗੁਰੂ ਅਰਜਨ ਸਾਹਿਬ ਨੇ ਹੋਰ ਕੀ ਆਖਿਆ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ। ਹਜ਼ੂਰ ਨੇ ਆਖਿਆ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਇਓ ਧਾਰੋ। ਬਾਣੀ ਤੇ ਇੱਕ ਵਸਤੇ, ਸਿੱਖ ਨੇ ਬਾਣੀ ਨੂੰ ਖਾਣਾ, ਇਹਦਾ ਆਹਾਰ ਕਰਨਾ, ਭਾਵ ਇਹਨੂੰ ਵਿਚਾਰਨਾ ਆ। ਜੇ ਮੈਂ ਬਾਣੀ ਪੜ੍ਹਦਾ ਨਹੀਂ, ਜੇ ਮੈਂ ਬਾਣੀ ਵਿਚਾਰਦਾ ਨਹੀਂ, ਉਹਦਾ ਤਾਤਪਰਿਅ ਕੀ ਹੈ? ਗੁਰੂ ਮਨੁੱਖ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦਾ, ਥੋਟ ਸ਼ਬਦ ਮਨੁੱਖ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦਾ, ਪਰ ਤਦੋਂ ਜਦੋਂ ਬੰਦਾ ਉਹਨੂੰ ਇੰਪਲੀਮੈਂਟ ਕਰੇ। ਨਹੀਂ ਤੇ ਥੋਟ ਥੋਟ ਹੀ ਹੈ, ਬਲੈਕ ਬੋਰਡ ਤੇ ਲਿਖਿਆ, ਵਾਈਟ ਬੋਰਡ ਤੇ ਲਿਖਿਆ, ਪਰ ਜੇ ਮੈਂ ਇੰਪਲੀਮੈਂਟ ਨਹੀਂ ਕਰਦਾ, ਉਹਦਾ ਅਰਥ ਕੀ ਹੈ? ਬਸ ਆਹ ਵਿਚਾਰਨ ਵਾਲੀ ਗੱਲ ਹੈ, ਆਹ ਵਿਚਾਰਨ ਵਾਲਾ ਨੁਕਤਾ ਹੈ। ਪਾਰਸ ਵਿੱਚ ਗੁਰੂ ਵਿੱਚ ਕਮੀ ਨਹੀਂ ਹੈਗੀ, ਚੰਦਨ ਵਿੱਚ ਕਮੀ ਨਹੀਂ, ਕਮੀ ਮੇਰੇ ਜੀਵਨ ਦੇ ਵਿੱਚ ਹੈ, ਮੈਂ ਗੁਰੂ ਕੋਲੋਂ ਲਾਭ ਨਹੀਂ ਲੈ ਸਕਿਆ। ਇੱਕੋ ਚੀਜ਼ ਮੇਰੀ ਸੁਰਤ ਵਿੱਚ ਬਾਰ ਬਾਰ ਬਾਰ, ਵੇਖੋ ਜਿਹੜੀ ਜਿਹੜਾ ਸਤਿਕਾਰ ਆ ਨਾ, ਰਿਸਪੈਕਟ ਹੈ ਜਿਹੜੀ, ਇਹ ਹਰ ਬੰਦੇ ਦੀ ਆਪਣੇ ਲੈਵਲ ਤੇ ਆ। ਮੰਨ ਲਓ ਅੱਜ ਤੋਂ 200 ਸਾਲ 600 ਸਾਲ ਪਹਿਲਾਂ 500 ਸਾਲ ਪਹਿਲਾਂ ਜਦੋਂ ਇਹਨਾਂ ਸਮਾਜ ਡਿਵੈਲਪ ਨਹੀਂ ਸੀ ਹੋਇਆ, ਉਦੋਂ ਖੱਦਰ ਦੇ ਰੇਸ਼ਿਆਂ ਦੇ ਕੱਪੜੇ ਹੁੰਦੇ ਸਨ, ਤੇ ਕੱਪੜੇ ਜਦੋਂ ਉਹ ਸੀ ਤੇ ਲੋਕ ਗੁਰਬਾਣੀ ਦੀਆਂ ਪੋਥੀਆਂ, ਗੁਰਬਾਣੀ ਦੇ ਸਰੂਪ ਵੀ ਉਹਨਾਂ ਦੇ ਵਿੱਚ ਹੀ ਲਪੇਟ ਕੇ ਰੱਖਦੇ ਸਨ। ਕੀ ਕਹੀਏ ਉਹਨਾਂ ਨੂੰ ਵੀ ਤੁਸੀਂ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ? ਆਹ ਜਿਹੜਾ ਕਾਨੂੰਨ ਨਵਾਂ ਬਣਾਇਆ ਗਿਆ ਬੇਅਦਬੀ ਦੇ ਉੱਤੇ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ, ਲੋਕਾਂ ਨੇ ਟਾਵਰਾਂ ਤੇ ਮਹੀਨਿਆਂ ਬੱਧੀ ਚੜ੍ਹ ਕੇ, ਪਤਾ ਨਹੀਂ ਸਾਡੇ ਲੋਕ ਸੋਚਦੇ ਕੀ ਆ, ਜਾਂ ਇਹਨਾਂ ਦਾ ਮਾਨਸਿਕ ਲੈਵਲ ਕੀ ਆ, ਜਾਂ ਕੋਈ ਸਿਆਣਾ ਬੰਦਾ ਪੰਜਾਬ ਦੇ ਹਿੱਸੇ 'ਚ ਨਹੀਂ ਆਇਆ ਜਿਹੜਾ ਉਹਨਾਂ ਨੂੰ ਨਸੀਹਤ ਦੇ ਸਕੇ ਵੀ ਇਹ ਗੱਲ ਸਹੀ ਨਹੀਂ, ਇਹ ਗਲਤ ਆ। ਤੁਸੀਂ ਉਹਨੂੰ ਸੋਚ ਕੇ ਵੇਖੋ ਇਹਦੇ ਕੌਨਸੀਕੁਐਂਸਿਸ ਕੀ ਹੋਣਗੇ। ਕਲਗੀਧਰ ਸਿੰਘ ਸਾਹਿਬ ਮਹਾਰਾਜ ਨੇ ਜਿਸ ਵਕਤ ਗੁਰਤਾ ਗੱਦੀ ਬਖਸ਼ੀ ਤੇ ਦੋ ਚੀਜ਼ਾਂ ਨੂੰ ਬਖਸ਼ੀ, ਇੱਕ ਨੂੰ ਨਹੀਂ, ਤੇ ਦੋ ਚੀਜ਼ਾਂ ਨੇ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਇੱਕ ਤੇ ਗੁਰਤਾ ਗੱਦੀ ਮਿਲੀ ਹੈ ਪੰਥ ਨੂੰ, ਤੇ ਦੂਜੀ ਮਿਲੀ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪੰਥ ਨੂੰ ਤਾਬਿਆ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ, ਪੰਥ ਅਥਾਰਟੀ ਆ, ਪੰਥ ਦਾ ਫਰਜ਼ ਬਣਦਾ ਆ ਵੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਿਫਾਜ਼ਤ ਕਰੇ। ਪੰਥ ਕੌਣ ਆ ਜੀ? ਆਮ ਗੱਲ ਚੱਲਦੀ ਨਾ, ਪੰਥ ਕੌਣ ਆ? ਜਿਸ ਵਕਤ ਮੁਦਕੀ ਦੀ ਜੰਗ ਹੋਈ ਨਾ, ਬੜੀ ਭਾਰੀ ਭਰਕਮ ਜੰਗ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਵਿੱਚ ਸਿੱਖਾਂ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਸਾਰੀਆਂ ਹਾਰੀਆਂ, ਜਿੱਤ ਨਹੀਂ ਸਕੇ। ਕਾਰਨ, ਆਪਣੇ ਗੱਦਾਰ ਬਣ ਗਏ। ਕਿਸੇ ਨੇ ਨਾ ਬੜੀ ਪਿਆਰੀ ਲਿਖਤ ਲਿਖੀ, ਕਿਸੇ ਨੇ ਲਿਖਿਆ ਵੀ ਕਹਿੰਦਾ ਇੱਕ ਕਿਸਾਨ ਨੇ ਸੂਰ ਮਾਰ ਕੇ ਨਾ ਤੇ ਖੂਹ ਦੇ ਵਿੱਚ ਸੁੱਟਤਾ, ਸੂਰ ਮਾਰ ਕੇ ਤੇ ਖੂਹ ਸੁੱਟਤਾ, ਹਫ਼ਤਾ ਪਿਆ ਰਿਹਾ ਤੇ ਹੌਲੀ ਹੌਲੀ ਖੂਹ ਦੇ ਵਿੱਚੋਂ ਸਮੈਲ ਆਉਣ ਲੱਗ ਪਈ, ਮੁਸ਼ਕ ਆਉਣ ਲੱਗ ਪਈ। ਉਹ ਜਿਹੜੇ ਖੇਤਾਂ ਦੇ ਵਿੱਚ ਚੂਹੇ ਸਨ ਨਾ, ਜਦੋਂ ਉਹਨਾਂ ਦੇ ਨੱਕ ਤੱਕ ਉਹ ਸਮੈਲ ਗਈ, ਉਹਨੇ ਆਕਰਸ਼ਿਤ ਕੀਤਾ, ਅਟਰੈਕਟ ਕੀਤਾ, ਤੇ ਸਾਰੇ ਦੇ ਸਾਰੇ ਚੂਹੇ ਬਿਨਾਂ ਕੋਈ ਸੋਚੇ ਸਮਝੇ ਖੂਹ ਦੇ ਵਿੱਚ ਛਾਲ ਮਾਰ ਕੇ ਤੇ ਸੂਰ ਦੇ ਉੱਤੇ ਕੁੱਦ ਪਏ। ਸੁੱਕਾ ਸੀ ਖੂਹ, ਉਹਨਾਂ ਨੇ ਨੋਚ ਨੋਚ ਕੇ ਕਈ ਮਹੀਨੇ ਉਹਦਾ ਮਾਸ, ਸੂਰ ਕਿਹੜਾ ਛੋਟਾ, ਚੂਹੇ ਕਿਤੇ ਕਿੰਨਾ ਖਾ ਲੈਣਗੇ, ਨੋਚ ਨੋਚ ਕੇ ਉਹਦਾ ਮਾਸ ਖਾਧਾ, ਅਖੀਰ ਮਾਸ ਮੁੱਕ ਗਿਆ। ਮਾਸ ਮੁੱਕਣ ਤੋਂ ਬਾਅਦ ਵਿੱਚ ਜਿੰਨੀ ਕੁ ਐਨਰਜੀ ਉਹਨਾਂ ਦੀ ਬੋਡੀ ਵਿੱਚ ਸੀ, 3-4 ਦਿਨ ਕੱਢੇ, 3-4 ਦਿਨਾਂ ਬਾਅਦ ਜਦੋਂ ਭੁੱਖੇ ਮਰਨ ਲੱਗੇ ਤੇ ਵੇਖਿਆ ਵੀ ਆਪਾਂ ਤੇ ਮੁਸੀਬਤ 'ਚ ਫਸ ਗਏ ਹਾਂ, ਖਾਣ ਕਾਹਨੂੰ ਆਏ ਹਾਂ, ਇਹ ਖਾਣ ਦੇ ਲਾਲੇ ਆਪਾਂ ਨੂੰ ਪੈ ਜਾਣੇ ਆ, ਏਡਾ ਉੱਚਾ ਖੂਹ ਚੜ੍ਹੇਗਾ ਕੌਣ। ਜਦੋਂ ਭੁੱਖ ਨੇ ਸਤਾਇਆ ਤੇ ਚੂਹੇ ਇੱਕ ਦੂਜੇ ਨੂੰ ਖਾਣ ਲੱਗ ਪਏ। ਇਹ ਸਿਸਟਮ ਆ ਨੇਚਰ ਦਾ, ਜਦੋਂ ਬੰਦੇ ਨੂੰ ਭੁੱਖ ਲੱਗਦੀ ਹੈ ਨਾ, ਤੇ ਬੰਦੇ ਦਾ ਸਭ ਤੋਂ ਪਹਿਲਾਂ ਜਿਹੜਾ ਲੀਵਰ ਆ ਉਹ ਆਪਣੇ ਤੇ ਜੰਮੀ ਹੋਈ ਫੈਟ ਨੂੰ ਖਾਂਦਾ, ਜਦੋਂ ਮੁੱਕ ਜਾਂਦੀ ਆ ਤੇ ਫਿਰ ਉਹ ਕਿਡਨੀਆਂ ਨੂੰ ਖਾਂਦਾ, ਤੇ ਜਦੋਂ ਉਹ ਵੀ ਮੁੱਕ ਜਾਂਦੀਆਂ ਫਿਰ ਲੀਵਰ ਆਪਣੇ ਆਪ ਨੂੰ ਖਾਣਾ ਸ਼ੁਰੂ ਕਰਦਾ। ਇੱਦਾਂ ਬੰਦੇ ਡੈਡ ਹੁੰਦੇ, ਇਹ ਕੁਦਰਤ ਦਾ ਅਸੂਲ। ਤੋ ਜਦੋਂ ਉਹ ਇੱਕ ਦੂਜੇ ਨੂੰ ਖਾਣ ਲੱਗ ਪਏ, ਖਾ ਖਾ ਕੇ ਸਾਰੇ ਮਰ ਗਏ, ਚੂਹਾ ਬੱਚਾ ਇੱਕ। ਕਿਸਾਨ ਨੂੰ ਇਸ ਗੱਲ ਦਾ ਪਤਾ ਸੀ। ਕਿਸਾਨ ਥੋੜੇ ਦਿਨਾਂ ਬਾਅਦ ਖੂਹ ਵਾਲੇ ਪਾਸੇ ਆਇਆ ਤੇ ਉਹਨੇ ਕੀ ਵੇਖਿਆ ਵੀ ਚੂਹੇ ਦੀਆਂ ਅੱਖਾਂ ਲਾਲ, ਅੱਖਾਂ ਦੇ ਵਿੱਚੋਂ ਲਹੂ ਵਗ ਰਿਹਾ, ਉਹ ਬਿਲਕੁਲ ਖੂੰਖਾਰ ਬਣ ਚੁੱਕਾ। ਜਿੰਨੇ ਚੂਹੇ ਸੀ ਨਾ ਉਹਨੇ ਸਾਰੇ ਮਾਰ ਕੇ ਖਾ ਲਏ। ਉਹਨੇ ਹੌਲੀ ਜੀ ਬਾਲਟੀ ਥੱਲੇ ਲਮਕਾਈ, ਚੂਹਾ ਉਹਦੇ ਵਿੱਚ ਬੈਠਾ ਤੇ ਉਹਨੇ ਬਾਹਰ ਕੱਢ ਲਿਆ। ਇਸ ਕਰਕੇ ਨਹੀਂ ਕੱਢਿਆ ਵੀ ਉਹਨੂੰ ਤਰਸ ਆਇਆ, ਇਸ ਕਰਕੇ ਕੱਢਿਆ ਕਿਉਂਕਿ ਉਹ ਜਾਣ ਚੁੱਕਾ ਸੀ ਜੋ ਮੈਂ ਚਾਹੁੰਦਾ ਸੀ ਨਾ ਮੇਰਾ ਮਕਸਦ ਪੂਰਾ ਹੋ ਗਿਆ। ਹੁਣ ਇਹ ਚੂਹਾ ਆਪਣੇ ਜਾਤ ਭਰਾਵਾਂ ਦੇ ਸ਼ਿਕਾਰ ਕਰਨ ਦਾ ਆਦੀ ਹੋ ਗਿਆ, ਹੁਣ ਇਹਦੇ ਮੂੰਹ ਨੂੰ ਆਪਣੇ ਜਾਤ ਭਰਾਵਾਂ ਦਾ ਖੂਨ ਲੱਗ ਗਿਆ, ਹੁਣ ਮੈਨੂੰ ਫਸਲ ਤੇ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ। ਜਿੰਨੇ ਵੀ ਖੇਤਾਂ ਦੇ ਵਿੱਚ ਚੂਹੇ ਆ ਇਹਨੇ ਸਾਰੇ ਲੱਭ ਲੱਭ ਕੇ ਆਪੇ ਮਾਰ ਮਾਰ ਕੇ ਖਾ ਜਾਣੇ। ਸਾਡੇ ਨਾਲ ਉਹ ਵਾਪਰ ਰਿਹਾ, ਉਹੀ ਵਾਪਰ ਰਿਹਾ ਸਾਡੇ ਨਾਲ। ਅੱਜ ਤੱਕ ਦਾ ਇਤਿਹਾਸ ਇਸ ਗੱਲ ਦਾ ਗਵਾਹ, ਸਾਨੂੰ ਜਦੋਂ ਮਾਰਿਆ ਸਾਡੇ ਆਪਣਿਆਂ ਨੇ ਮਾਰਿਆ, ਬੇਗਾਨੇ ਹੱਥੋਂ ਅਸੀਂ ਕਦੇ ਨਹੀਂ ਮਰੇ ਕਿਉਂਕਿ ਸਾਡੇ ਮੂੰਹ ਨੂੰ ਖੂਨ ਲੱਗ ਗਿਆ ਆਪਣਿਆਂ ਦਾ। ਤੋ ਚੇਲੀਆਂਵਾੜੀ ਦੀ ਲੜਾਈ, ਗੁਜਰਾਤ ਵਾਲੀ, ਮੁਦਕੀ ਦੀ ਲੜਾਈ, ਫੇਰੂ ਸ਼ਹਿਰ ਦੀ ਲੜਾਈ, ਸਾਰੀਆਂ ਸਿੱਖਾਂ ਨੇ ਹਾਰੀਆਂ। ਤੋ ਖੈਰ ਮੈਂ ਜਿਹੜੀ ਗੱਲ ਕਰਨ ਲੱਗਾ ਸੀ, ਪੂਰਬੀਆਂ ਨੇ ਤੇ ਗੋਰਿਆਂ ਨੇ ਸਿੱਖਾਂ ਦੇ ਖਿਲਾਫ਼ ਮੁਹਿੰਮ ਵੱਢੀ ਤੇ ਇਹ ਜੰਗ ਜਿੱਤ ਲਈ, ਜੰਗ ਫਤਿਹ ਹੋਈ। ਜੰਗ ਤੋਂ ਬਾਅਦ ਵਿੱਚ ਫੌਜਾਂ ਨਾ ਮੈਦਾਨ ਵਿੱਚ ਗਸ਼ਤ ਕਰਦੀਆਂ ਹੁੰਦੀਆਂ ਸੀ, ਉਹਨੂੰ ਕਹਿੰਦੇ ਫੇਰੀ ਲਾਉਣੀ, ਵੇਖਣਾ ਵੀ ਜੇ ਕੋਈ ਬਿਮਾਰ ਆ ਉਹਨੂੰ ਚੁੱਕ ਕੇ ਖੇਮੇ 'ਚ ਲੈ ਆਉਣਾ, ਉਹਦੇ ਕੋਲੋਂ ਕੋਈ ਗੁਪਤ ਜਾਣਕਾਰੀ ਪ੍ਰਾਪਤ ਕਰਨੀ, ਜਿਵੇਂ ਅੱਜ ਵੀ ਆਰਮੀ ਦੇ ਵਿੱਚ ਕੀਤਾ ਜਾਂਦਾ, ਤੇ ਜਿਹੜਾ ਥੋੜ੍ਹਾ ਬਹੁਤ ਸਿੱਖਦਾ ਉਹਦੀ ਧੌਣ ਤੇ ਤਲਵਾਰ ਦਾ ਫੱਟ ਮਾਰਨਾ ਤੇ ਉਹਨੂੰ ਖਤਮ ਕਰ ਦੇਣਾ ਤਾਂ ਕਿ ਤੜਫੇ ਨਾ। ਇਹ ਵੀ ਜੰਗ ਦੇ ਅਸੂਲ ਹੁੰਦੇ ਸੀ। ਸੂਰਜ ਚੜ੍ਹਨ ਤੇ ਸ਼ੁਰੂ ਹੋਣੀ ਤੇ ਸੂਰਜ ਛਿਪ ਜਾਣ ਤੋਂ ਬਾਅਦ ਵਿੱਚ ਜੰਗ ਦੀ ਜਦੋਂ ਸਮਾਪਤੀ ਹੋ ਗਈ, ਬਿਗਲ ਵੱਜ ਗਿਆ ਤੇ ਕਈ ਵਾਰ ਦੋਵੇਂ ਦੁਸ਼ਮਣ ਇੱਕੋ ਕੰਢੇ ਤੇ ਬਹਿ ਕੇ ਪਾਣੀ ਵੀ ਪੀਂਦੇ ਸੀ ਪਰ ਇੱਕ ਦੂਜੇ ਨੂੰ ਇੱਕ ਦੂਜੇ ਖਿਲਾਫ਼ ਬੋਲਦੇ ਨਹੀਂ ਸੀ ਹੁੰਦੇ। ਇਹ ਅਸੂਲ ਹੁੰਦੇ ਸੀ ਜੰਗ ਦੇ, ਇਹ ਰਣਨੀਤੀ ਹੁੰਦੀ ਹੈ, ਜੰਗ ਨੀਤੀ ਹੁੰਦੀ। ਉਹ ਜਦੋਂ ਫੌਜਾਂ ਗਸ਼ਤ ਕਰ ਰਹੀਆਂ ਸੀ ਤੇ ਪੂਰਬੀਏ ਤੇ ਗੋਰੇ ਜਦੋਂ ਗਸ਼ਤ ਕਰਦੇ ਕਰਦੇ ਇੱਕ ਥਾਂ ਤੇ ਪਹੁੰਚੇ ਤੇ ਉੱਥੇ ਬੁੱਢਾ ਜਰਨੈਲ, ਉਹਨੇ ਹੱਥ ਵਿੱਚ ਨਾ ਘੁੱਟ ਕੇ ਤਲਵਾਰ ਫੜੀ ਤੇ ਮੁਦੜੇ ਮੂੰਹ ਪਿਆ, ਟੁੱਟੇ ਹੋਏ ਸਾਹ ਜਿਹੜੇ ਆ ਉਹ ਲੈ ਰਿਹਾ, ਕੋਈ ਆ ਰਿਹਾ, ਕੋਈ ਟਾਵਾਂ ਟਾਵਾਂ, ਕੋਈ ਨਹੀਂ ਆ ਰਿਹਾ। ਫੌਜਾਂ ਦੇ ਕੋਲ ਪਹੁੰਚੇ ਤੇ ਕਹਿੰਦਿਆਂ ਬਾਪੂ ਤਲਵਾਰ ਛੱਡ ਦੇ, ਤੁਸੀਂ ਜੰਗ ਹਾਰ ਗਏ ਜੀ। ਬੁੱਢਾ ਬਾਪੂ ਟੁੱਟਦੇ ਹੋਏ ਸਾਹਾਂ ਦੀ ਲੜੀ ਨਾਲ ਬੋਲਿਆ, ਕਹਿੰਦਾ ਪੁੱਤ ਅਜੇ ਮੈਨੂੰ ਪੰਥ ਦਾ ਹੁਕਮ ਨਹੀਂ ਹੋਇਆ। ਕਹਿੰਦਾ ਕਿਹੜੇ ਪੰਥ ਦੀਆਂ ਗੱਲਾਂ ਕਰਦਾ, ਤੁਹਾਡੇ ਸਿਪਾਹੀ ਮਾਰੇ ਗਏ, ਤੁਹਾਡੇ ਫੌਜਦਾਰ ਮਾਰੇ ਗਏ, ਤੁਹਾਡੇ ਕਮਾਂਡਰ ਮਾਰੇ ਗਏ, ਤੁਹਾਡੇ ਲੀਡਰ ਤੁਹਾਨੂੰ ਛੱਡ ਕੇ ਭੱਜ ਕੇ ਗੱਦਾਰੀ ਹੋਈ ਤੁਹਾਡੇ ਨਾਲ, ਹੁਣ ਤੇ ਤਲਵਾਰ ਸੁੱਟ ਦੇ। ਕਹਿੰਦਾ ਮੈਨੂੰ ਮੇਰੇ ਪੰਥ ਦਾ ਹੁਕਮ ਨਹੀਂ ਹੋਇਆ। ਉਹ ਕਹਿੰਦਾ ਤੂੰ ਕਿਹੜੇ ਪੰਥ ਦੀ ਗੱਲ ਕਰਦਾ? ਕਹਿੰਦਾ ਮੇਰਾ ਪੰਥ ਮੇਰੇ ਅੰਦਰ ਦੀ ਸਪਿਰਿਟ ਆ, ਜਿੰਨੀ ਦੇਰ ਤੱਕ ਮੈਂ ਮਰ ਨਹੀਂ ਜਾਂਦਾ ਜੇ ਮੈਂ ਤਲਵਾਰ ਸੁੱਟਦਾ ਤੇ ਮੈਂ ਗੁਰੂ ਦਾ ਦੇਣਦਾਰ ਆ। ਆਹ ਵਾ ਪੰਥ, ਜਿਹੜੀ ਬੰਦੇ ਦੇ ਅੰਦਰ ਦੀ ਚੇਤਨਤਾ ਆ, ਸਪਿਰਿਟ ਆ। ਕੋਈ ਨੀਲੀ ਪੱਗ ਵਾਲਾ ਪੰਥ ਨਹੀਂ ਹੈਗਾ, ਅਕਾਲੀਆਂ ਰਜਿਸਟਰੀ ਥੋੜ੍ਹੀ ਕਰਾਈ ਪੰਥ ਉੱਤੇ, ਨਾ ਕਾਂਗਰਸੀਆਂ ਕਰਾਈ ਹੈ। ਮੇਰੇ ਅੰਦਰ ਦਾ ਪੰਥ, ਮੇਰੀ ਸਪਿਰਿਟ ਆ ਜਿਹੜੀ ਗੁਰੂ ਨੇ ਮੇਰੇ ਅੰਦਰ ਖੰਡੇ ਬਾਟੇ ਦੀ ਪੌਲ ਰਾਹੀਂ ਭਰੀ ਹੈ, ਉਹ ਪੰਥ। ਤੁਸੀਂ ਉਹ ਮੰਜ਼ਰ ਆਪਣੇ ਧਿਆਨ ਵਿੱਚ ਰੱਖੋ ਜਿਸ ਵਕਤ ਵੱਡੇ ਘੱਲੂਘਾਰੇ 'ਚ 35,000 ਬੰਦਾ ਮੌਤ ਦੇ ਘਾਟ ਉਤਾਰਿਆ ਗਿਆ, ਉਹ ਸ਼ਹਾਦਤ ਦਾ ਜਾਮ ਪੀ ਗਏ। ਬੁੱਢੇ ਨਿਹੰਗ ਸਿੰਘ ਨੇ ਉੱਚੀ ਚਟਾਨ ਤੇ ਪੱਥਰ ਤੇ ਖਲੋ ਕੇ ਗਲ 'ਚ ਪੱਲਾ ਪਾ ਕੇ ਆਖਿਆ, ਕਲਗੀਧਰ ਮਹਾਰਾਜ ਅਸੀਂ ਤੇਰੇ ਕੋਲੋਂ ਆਪਣੀ ਜਾਨ ਦੀ ਭੀਖ ਨਹੀਂ ਮੰਗਦੇ, ਅਸੀਂ ਤੇ ਬਸ ਇਹ ਕਹਿਣਾ ਚਾਹੁੰਦੇ ਹਾਂ ਪੰਥ ਕੀ ਜੋ ਰੱਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ। ਮਹਾਰਾਜ ਅਸੀਂ ਜਾਨ ਦੀ ਭੀਖ, ਅਸੀਂ ਤੇ ਇਹ ਕਹਿਣ ਡਏ ਹਾਂ ਵੀ ਜੇ ਪੰਥ ਨਾ ਰਿਹਾ ਤੇ ਤੇਰੇ ਗ੍ਰੰਥ ਨੂੰ ਕੌਣ ਮੰਨੂਗਾ। ਗੁਰੂ ਗ੍ਰੰਥ ਸਾਹਿਬ ਨੂੰ ਹਰ ਮਜ਼ਹਬ ਦਾ ਬੰਦਾ ਮੱਥਾ ਟੇਕ ਸਕਦਾ, ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਨਿੱਜੀ ਤੌਰ ਤੇ ਭਾਵ ਆਪਣੇ ਘਰ ਦੇ ਵਿੱਚ ਕੋਈ ਵੀ ਕਰ ਸਕਦਾ, ਗੁਰਦੁਆਰੇ 'ਚ ਪਾਠ ਕੇਵਲ ਸਾਬਤ ਸੂਰਤ ਬੰਦਾ ਹੀ ਕਰੇਗਾ, ਕਿਉਂਕਿ ਜੇ ਸਾਬਤ ਸੂਰਤ ਬੰਦਾ ਗੁਰਬਾਣੀ ਦਾ ਪਾਠ ਨਹੀਂ ਕਰਦਾ, ਉਪਦੇਸ਼ ਨਹੀਂ ਦਿੰਦਾ, ਆਮ ਬੰਦੇ ਦਾ ਪ੍ਰਭਾਵ ਨਹੀਂ ਪੈ ਸਕਦਾ। ਕੇਵਲ ਇਸ ਕਰਕੇ ਗੁਰਦੁਆਰੇ ਵਿੱਚ ਬਾਣੀ, ਸੰਗਤ ਵਿੱਚ ਬਾਣੀ ਸਾਬਤ ਸੂਰਤ ਸਿੱਖ ਪੜ੍ਹੇ ਜਿਹੜਾ ਤਿਆਰ ਬਰ ਤਿਆਰ ਹੋਵੇ, ਨਿੱਜੀ ਤੌਰ 'ਤੇ ਬਾਣੀ ਦਾ ਪਾਠ ਕੋਈ ਵੀ ਕਰ ਸਕਦਾ, ਕੋਈ ਪਾਬੰਦੀ ਨਹੀਂ। ਉਹਨੇ ਕੇਸ ਰੱਖੇ ਆ, ਨਹੀਂ ਰੱਖੇ, ਉਹ ਹਿੰਦੂ ਆ, ਮੁਸਲਮਾਨ ਆ, ਉਹ ਕੌਣ ਆ, ਕੋਈ ਵੀ ਕਰ ਸਕਦਾ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਉਹ ਜੀ ਸਦਕੇ ਕਰਨ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕੋਈ ਵੀ ਨਿੱਜੀ ਤੌਰ 'ਤੇ ਕਰ ਸਕਦਾ, ਜੀ ਸਦਕੇ ਕਰੇ, ਪਰ ਕੋਈ ਕਰੇ ਨਾ ਕਰੇ ਸਿੱਖ ਦੀ ਇਹ ਡਿਊਟੀ ਉਹਨੂੰ ਕਰਨੀ ਪੈਣੀ, ਉਹਨੂੰ ਛੋਟ ਨਹੀਂ ਹੈਗੀ। ਤੇ ਜਿਹੜੇ ਪੰਥ ਦੀ ਡਿਊਟੀ ਸੀ, ਜਿਹੜੇ ਪੰਥ ਨੂੰ ਗੁਰੂ ਕਲਗੀਧਰ ਮਹਾਰਾਜ ਅਥਾਰਟੀ ਦੇ ਕੇ ਗਏ ਆ, ਅੱਜ ਉਹ ਦੁੱਲਾ ਪੰਥ ਹੱਥ ਖੜੇ ਕਰਕੇ ਕਹਿੰਦਾ ਜੀ ਸਾਡੇ ਵੱਸ ਦੀ ਗੱਲ ਨਹੀਂ ਹੈਗੀ, ਸਰਕਾਰਾਂ ਅੱਗੇ ਆਉਣ ਤੇ ਕਾਨੂੰਨ ਬਣਾਉਣ ਆਣ ਕੇ, ਪੰਥ ਹੱਥ ਖੜੇ ਕਰ ਗਿਆ। ਹੁਣ ਇਹਦਾ ਇਹਦਾ ਇਹਦਾ ਬਦਲ ਕੀ ਆ? ਇਹਦੇ ਇਹਦੇ ਜਿਹੜੇ ਨਤੀਜੇ ਸੀ ਉਹ ਕੀ ਹੋਏ? ਇਹਦੇ ਨਤੀਜੇ ਹੋਏ ਇੱਕ ਪਿੰਡ ਦੇ ਗ੍ਰੰਥੀ ਦੀ ਦੂਜੇ ਪਿੰਡ ਦੇ ਗ੍ਰੰਥੀ ਨਾਲ ਨਹੀਂ, ਕਿਉਂਕਿ ਉਹਦੇ ਵਿੱਚ ਇੱਕ ਮਾਦਾ, ਉਸ ਕਾਨੂੰਨ ਨੂੰ ਜਦੋਂ ਪੜੋਗੇ ਨਾ ਉਹ ਜੇ ਮਾਦਾ ਵੀ ਜਿਹੜਾ ਵੀ ਇਹਦਾ ਕਸਟੋਡੀਅਨ ਹੋਏਗਾ ਉੱਥੇ ਸਰਕਾਰ ਕਾਨੂੰਨੀ ਸਖਤ ਕਾਰਵਾਈ ਕਰੇ। ਤੇ ਕਸਟਡੀ ਕਿਹਦੀ ਆ? ਗ੍ਰੰਥੀ ਦੀ। ਸਰੂਪ ਕਿਹਦੀ ਕਸਟਡੀ ਚ ਆ? ਪ੍ਰਬੰਧਕਾਂ ਦੀ ਕਸਟਡੀ ਚ, ਰਾਗੀ ਦੀ ਕਸਟਡੀ ਚ, ਪ੍ਰਚਾਰਕ ਦੀ ਕਸਟਡੀ ਚ। ਤੇ ਜੇ ਉਹਨੂੰ ਸਖਤ ਸਜ਼ਾ ਦੇਣੀ ਆ, ਹੁਣ ਇੱਕ ਪਿੰਡ ਦੇ ਗ੍ਰੰਥੀ ਦੂਜੇ ਗ੍ਰੰਥੀ ਨਾਲ ਨਹੀਂ ਬਣਦੀ, ਉਹਨੇ 5,000 ਰੁਪਇਆ ਕਿਸੇ ਅਯਾਸ਼ ਬੰਦੇ ਦੇ ਹੱਥ ਵਿੱਚ ਰੱਖਿਆ, ਕਹਿੰਦਾ ਜਾ ਫਲਾਣੇ ਪਿੰਡ ਦੇ ਸਰੂਪ ਦੀ ਬੇਅਦਬੀ ਕਰ ਗਿਆ, ਜਦੋਂ ਬੇਅਦਬੀ ਹੋ ਗਈ ਅਗਲਾ ਗ੍ਰੰਥੀ ਚੁੱਕ ਲੈ ਜਾਣਾ। ਏਦਾਂ ਹੋਣ ਲੱਗ ਪਿਆ। ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਗੁਰਬਾਣੀ ਦੀਆਂ ਪੋਥੀਆਂ ਸੀ ਉਹ ਗੁਰਦੁਆਰੇ ਜਮ੍ਹਾਂ ਕਰਾਉਣ ਲੱਗ ਪਏ, ਕਹਿਣ ਲੱਗੇ ਜੀ ਕੱਲ੍ਹ ਨੂੰ ਬੇਅਦਬੀ ਹੋ ਗਈ, ਸਾਡਾ ਟੱਬਰ ਚੁੱਕ ਕੇ ਲੈ ਜਾਣਾ ਉਹਨਾਂ ਨੇ। ਜਿਹੜੇ ਹਾਲਾਤ ਚੇਤੇ ਚ ਰੱਖਣਾ, ਇਤਿਹਾਸ ਵਿੱਚ ਕੁਝ ਇੱਕ ਐਸੇ ਬੰਦੇ ਹੋਏ ਜਿਨ੍ਹਾਂ ਨੂੰ ਇਤਿਹਾਸ ਨੇ ਕਾਲੇ ਮੂੰਹ ਵਾਲੇ ਬੰਦੇ ਆਖਿਆ। ਉਹਨਾਂ ਵਿੱਚੋਂ ਪਹਿਲਾ ਬੰਦਾ ਆ ਅਬਦੁਲ ਸਮਦ ਖਾਨ, ਜਿਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ। ਦੂਜਾ ਬੰਦਾ ਇਤਿਹਾਸ ਵਿੱਚ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜਾ ਔਰੰਗਜ਼ੇਬ ਦਾ ਬੇਟਾ ਆ ਬਹਾਦਰ ਸ਼ਾਹ, ਜਿਸ ਬੰਦੇ ਨੇ ਸਭ ਤੋਂ ਪਹਿਲਾਂ ਆਮ ਕਤਲੇਆਮ ਦਾ ਐਲਾਨ ਕੀਤਾ। ਆਮ ਕਤਲੇਆਮ ਵੀ ਜਿਹੜਾ ਵੀ ਬੰਦਾ ਮਿਲਦਾ ਨਾ ਉਹਨੂੰ ਮਾਰ ਦਿਓ, ਬਸ ਉਹ ਗੁਰੂ ਨਾਨਕ ਨਾਮ ਲੈ ਵਾ ਸਿੱਖ ਹੋਣਾ ਚਾਹੀਦਾ। ਇਹ ਪਹਿਲੀ ਵਾਰੀ ਐਲਾਨ ਬਹਾਦਰ ਸ਼ਾਹ ਨੇ ਕੀਤਾ। ਤੀਜਾ ਬੰਦਾ ਜਿਹਨੂੰ ਇਤਿਹਾਸਕਾਰਾਂ ਕਾਲੇ ਮੂੰਹ ਵਾਲਾ ਆਖਿਆ ਉਹ ਹੈ ਖੱਤਰੀ ਲਖਪਤ ਰਾਏ, ਜਿਹਨੇ ਆਖਿਆ ਸੀ ਜਿੱਥੇ ਗੁਰਬਾਣੀ ਦੀ ਪੋਥੀ ਲੱਭਦੀ ਆ ਤੇ ਜਿਹਦੇ ਘਰ ਚੋਂ ਲੱਭਦੀ ਆ ਦੋਵੇਂ ਖਤਮ ਕਰ ਦਿਓ। ਤੇ ਜੇ ਸਰਕਾਰ ਇੱਦਾਂ ਦਾ ਕਾਨੂੰਨ ਬਣਾਉਂਦੀ ਆ ਵੀ ਜਿਹਦੇ ਘਰ ਚੋਂ ਗੁਰਬਾਣੀ ਦੀ ਪੋਥੀ ਲੱਭ ਜੇ ਤੇ ਉਹ ਬੇਅਦਬੀ ਕਰਦਾ ਪਾਇਆ ਜਾਵੇ ਉਹਨੂੰ ਖਤਮ ਕਰ ਦਿਓ, ਕੀ ਕਹਿਣਾ ਚਾਹੋਗੇ ਤੁਸੀਂ? ਚੇਤੇ 'ਚ ਰੱਖਣਾ, ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੁੰਦਾ, ਜਿਹੜਾ ਸਿੱਖ ਅਤੇ ਗੁਰੂ ਆ ਨਾ ਇਹਨਾਂ ਦਾ ਰਿਸ਼ਤਾ ਪਤੀ ਪਤਨੀ ਵਰਗਾ ਆ। ਇਸੇ ਕਰਕੇ ਗੁਰਬਾਣੀ ਵਿੱਚ ਉਦਾਹਰਣਾਂ ਸਮਾਜਿਕ ਪਤੀ ਪਤਨੀ ਦੀਆਂ ਆਈਆਂ, ਪਰ ਗੁਰਬਾਣੀ ਨੇ ਜਦੋਂ ਅਧਿਆਤਮਿਕ ਜੀਵਨ ਦੀ ਗੱਲ ਕੀਤੀ ਆਖਿਆ ਪਤਨੀ ਸਿੱਖ ਆ ਅਤੇ ਪਤੀ ਅਕਾਲ ਪੁਰਖ ਵਾਹਿਗੁਰੂ ਆ। ਅਤੇ ਜਿਹੜੇ ਪਤੀ ਪਤਨੀ ਦੇ ਰਿਸ਼ਤੇ ਹੁੰਦੇ ਆ ਨਾ ਉਹ ਨਿੱਜੀ ਹੁੰਦੇ ਆ, ਨਿੱਜੀ। ਕੋਈ ਮੈਨੂੰ ਆਖਿਆ ਜੀ ਤੁਸੀਂ ਕਿੰਨਾ ਪਾਠ ਕਰਦੇ ਹੋ, ਨਹੀਂ ਤੁਸੀਂ ਨਹੀਂ ਮੈਨੂੰ ਪੁੱਛ ਸਕਦੇ, ਕਿਉਂ? ਕਿਉਂਕਿ ਇਹ ਮੇਰਾ ਅਤੇ ਮੇਰੇ ਗੁਰੂ ਦਾ ਰਿਸ਼ਤਾ ਆ। ਤੁਸੀਂ ਕੌਣ ਹੋ? ਤੁਸੀਂ ਮੈਨੂੰ ਇਹ ਕਹਿ ਸਕਦੇ ਹੋ ਭਾਈ ਸਾਹਿਬ ਪਾਠ ਕਰਿਆ ਕਰੋ, ਪਰ ਤੁਸੀਂ ਮੈਨੂੰ ਇਹ ਨਹੀਂ ਪੁੱਛ ਸਕਦੇ ਮੈਂ ਕਿੰਨਾ ਪਾਠ ਕਰਦਾ। ਇਹਦਾ ਜਵਾਬ ਮੈਂ ਆਪਣੇ ਗੁਰੂ ਨੂੰ ਦਊਂਗਾ, ਤੁਹਾਨੂੰ ਨਹੀਂ ਦਊਂਗਾ। ਮੈਂ ਸਤਿਕਾਰ ਕਿੱਦਾਂ ਕਰਨਾ ਆ? ਹੂ ਆਰ ਯੂ? ਤੁਸੀਂ ਕੌਣ ਹੋ ਦੱਸਣ ਵਾਲੇ? ਮੈਂ ਜਾਣਦਾ ਮੈਂ ਗੁਰੂ ਦਾ ਸਤਿਕਾਰ ਕਿੱਦਾਂ ਕਰਨਾ, ਕਿਉਂਕਿ ਉਹਦਾ ਇੱਕ ਇੱਕ ਕ੍ਰਾਈਟੇਰੀਆ ਨਹੀਂ ਹੈਗਾ। ਉਹਦਾ ਸਿੱਖ ਰਹਿਤ ਮਰਿਆਦਾ ਵਿੱਚ ਬਸ ਇੰਨਾ ਲਿਖਿਆ ਵੀ ਸੋਹਣੀ ਵਿਛਾਈ ਹੋਵੇ, ਸੁੰਦਰ ਚੌਰ ਹੋਵੇ, ਪੀੜਾ ਹੋਵੇ, ਪੰਘੂੜਾ ਹੋਵੇ, ਤੇ ਸੁੰਦਰ ਜਿਹੜਾ ਆ ਉਹ ਚੰਦੂਆ ਸਾਹਿਬ ਲੱਗਾ ਹੋਵੇ, ਦੈਟਸ ਇਟ, ਇੰਨਾ ਹੀ। ਹੁਣ ਕੋਈ ਬੰਦਾ ਆਖੇ ਜੀ ਮੈਂ ਤੇ ਸੋਨੇ ਦੀ ਤਾਰਦਾਰ ਮਾਲਾ ਹੀ ਪਾਉਣਾ, ਜੀ ਸਦਕੇ ਪਾਓ, ਤੁਹਾਡੇ ਕੋਲ ਪੈਸੇ ਆ ਤੁਸੀਂ ਪਾ ਸਕਦੇ ਹੋ, ਪਰ ਇਹ ਕੋਈ ਲਾਜ਼ਮੀ ਨਹੀਂ ਹੈਗਾ ਵੀ ਜੇ ਸੋਨੇ ਦਾ ਰਮਾਲਾ ਪਾਉਣ ਵਾਲਾ ਸਤਿਕਾਰ ਕਰ ਰਿਹਾ ਤੇ ਹੁਣ ਗਰੀਬ ਦੇ ਘਰ 'ਚ ਗੁਰੂ ਗ੍ਰੰਥ ਸਾਹਿਬ ਨਹੀਂ ਜਾ ਸਕਦਾ, ਉਹਦੇ ਘਰ 'ਚ ਗੁਰੂ ਗ੍ਰੰਥ ਸਾਹਿਬ ਜਾਣਗੇ, ਉਹਨੇ ਭੁੰਜੇ ਪ੍ਰਕਾਸ਼ ਕਰਨਾ ਉਹ ਭੁੰਜੇ ਪ੍ਰਕਾਸ਼ ਕਰੇ, ਉਹਨੇ ਚਿੱਟੀ ਚਾਦਰ ਦੇ ਕੇ ਸਤਿਕਾਰ ਕਰਨਾ ਉਹ ਚਿੱਟੀ ਚਾਦਰ ਦੇ ਕੇ ਕਰੇ, ਗੁਰੂ ਉਹਦਾ ਵੀ ਉਨਾ ਹੀ ਹੈ ਜਿੰਨਾ ਮੀਰ ਦਾ, ਉਹ ਸਾਰਿਆਂ ਦਾ ਇੱਕੋ ਜਿਹਾ। ਜੇ ਗੁਰੂ ਅਮੀਰਾਂ ਦਾ ਹੁੰਦਾ ਤੇ ਮਹਾਰਾਜ ਨੂੰ ਕੀ ਲੋੜ ਹੀ ਲਾਲੋ ਦੇ ਘੜੇ ਚੋਂ ਪਾਣੀ ਪੀਣ ਦੀ? ਉਸੇ ਘੜੇ ਚੋਂ ਲਾਲੋ ਦੇ ਨਿਆਣੇ ਪਾਣੀ ਪੀਂਦੇ ਆ, ਉਸੇ ਘੜੇ ਚੋਂ ਹੱਥ ਧੋਂਦੇ ਆ, ਉਸੇ ਘੜੇ ਚੋਂ ਕੱਪੜੇ ਧੋਂਦੇ ਆ, ਉਸੇ ਘੜੇ ਚ ਪਾਣੀ ਲੈ ਕੇ ਭਾਂਡੇ ਮਾਂਜਦੇ ਆ, ਉਸੇ ਘੜੇ ਚੋਂ ਬੱਚੇ ਪਾਣੀ ਪੀ ਰਹੇ ਆ, ਉਹ ਚੋਂ ਗੁਰੂ ਨਾਨਕ ਤੇ ਮਰਦਾਨਾ ਪੀ ਜਾਂਦੇ। ਮਹਾਰਾਜ ਕਹਿੰਦੇ ਮਲਕ ਭਾਗੋ ਦੇ ਘਰ ਚੱਲਦੇ ਆ, ਆਪਾਂ ਲਾਲੋ ਦੇ ਘਰ ਕਿਉਂ ਜਾਣਾ? ਨਹੀਂ, ਗੁਰੂ ਨੇ ਜੇ ਬਾਣੀ ਚ ਆਖਿਆ ਨਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ, ਬਾਣੀ ਪੜੋ। ਬਾਬੇ ਨੇ ਆਖਿਆ ਬਸਤਾ ਤੂੰਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹੜਾ ਬੰਦਾ ਟੁੱਟੀ ਝੋਪੜੀ ਚ ਰਹਿੰਦਾ, ਪਾਉਣ ਨੂੰ ਕੱਪੜੇ ਨਹੀਂ ਹੈਗੇ, ਖਾਣ ਨੂੰ ਪ੍ਰਸ਼ਾਦਾ ਨਹੀਂ ਹੈਗਾ, ਪਰ ਜੇ ਉਹਦੇ ਹਿਰਦੇ ਚ ਨਾਮ ਵਸਦਾ, ਬਾਬੇ ਨੇ ਆਖਿਆ ਜੁਗਾਂ ਜੁਗਾਂ ਦਾ ਰਾਜਾ, ਰਾਜੇ ਉਹਦੀ ਕੀ ਬਰਾਬਰੀ ਕਰਨਗੇ? ਰਾਜੇ ਤੇ ਇੰਨੀ ਦੌਲਤ ਹੋਣ ਦੇ ਬਾਅਦ ਵੀ ਭੁੱਖੇ ਦੇ ਭੁੱਖੇ ਰਹੇ, ਵੀ ਹੋ ਰਾਜੇ ਆਹ ਸਿੱਖ ਵਾ ਜਿਹਦੇ ਕੋਲ ਹੈ ਕੁਝ ਨਹੀਂ ਪਰ ਫਿਰ ਵੀ ਕਹਿੰਦਾ ਆ ਐਸੀ ਲਾਲ ਤੁਜਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ। ਰਵਿਦਾਸ ਜੀ ਕਹਿੰਦੇ ਮੈਂ ਕੁੱਖਾਂ ਦੀ ਕੁੱਲੀ 'ਚ ਬੈਠਾ, ਮੈਨੂੰ ਲੱਗਦਾ ਮੇਰੇ ਸਿਰ 'ਤੇ ਛਤਰ ਝੁੱਲ ਰਹੇ। ਏਦਾਂ ਦਾ ਵਾ ਸਿੱਖ ਜਿਨ੍ਹਾਂ ਨੇ ਵਕਤ ਵੇਖਿਆ, ਸਥਾਨ ਨਹੀਂ ਸੀ ਹੁੰਦੀ, ਪਲੰਘ ਨਹੀਂ ਸੀ ਹੁੰਦੇ। ਜਿਹੜੇ ਗੁਰਦੁਆਰੇ 'ਚ ਅਸੀਂ ਰਹੇ ਹਾਂ 20-22 ਸਾਲ 24 ਸਾਲ, ਯੂਪੀ ਦਾ ਉਹ ਇਲਾਕਾ ਜਿੱਥੇ ਜਿੱਥੇ ਪਲੰਘ ਨਹੀਂ ਸੀ ਹੁੰਦਾ, ਪੀੜੇ ਦੇ ਉੱਤੇ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਤੇ ਰਾਤ ਨੂੰ ਪੀੜੇ 'ਤੇ ਸੁਖਾਸਨ ਕਰਨਾ, ਪਲੰਘ ਵੀ ਨਹੀਂ ਸੀ ਹੈਗਾ, ਕੀ ਕਹੋਗੇ ਤੁਸੀਂ? ਮਿੱਟੀ ਦੇ ਕੱਚੇ ਕੌਲਿਆਂ ਦੇ ਵਿੱਚ ਅੰਗੀਠੀਆਂ ਹੁੰਦੀਆਂ ਸੀ, ਸਰੂਪ ਦਾ ਸੁਖਾਸਨ ਕਰਨਾ ਤੇ ਉੱਥੇ ਰੱਖ ਦੇਣਾ, ਸਾਨੂੰ ਤਾਂ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੇ ਆਖਿਆ। ਵੀ ਤੁਸੀਂ ਮੇਰਾ ਤੁਸੀਂ ਸੁਖਾਸਨ ਮੇਰਾ ਇੱਥੇ ਕਿਉਂ ਕਰਦੇ ਜੀ? ਅਸੀਂ ਗੁਰੂ ਨੂੰ ਬੰਦੇ ਨਾਲ ਜੁੜ ਕੇ ਵੇਖਣ ਲੱਗ ਪਏ। ਮਹਾਰਾਜ ਨੂੰ ਠੰਡ ਲੱਗਦੀ ਹੈ ਜੀ, ਦੋ ਕੰਬਲ ਦੇ ਤੇ। ਮਹਾਰਾਜ ਨੂੰ ਗਰਮੀ ਲੱਗਦੀ ਹੈ ਜੀ, ਲਾਓ ਏਸੀ ਤੇ ਲਾਤਾ। ਪਰ ਜਦੋਂ ਸ਼ਾਰਟ ਸਰਕਟ ਹੋਇਆ, ਅੱਗ ਲੱਗੀ, ਉਦੋਂ ਜ਼ਿੰਮੇਦਾਰ ਕੌਣ? ਜ਼ਿੰਮੇਦਾਰ ਕੌਣ ਆ ਉਦੋਂ? ਇਹਨਾਂ ਚੀਜ਼ਾਂ, ਗੁਰਬਾਣੀ ਜਿਉਂਦੀ ਜਾਗਦੀ ਜੋਤ ਹੈ, ਗੁਰਬਾਣੀ ਗਿਆਨ ਹੈ, ਗੁਰਬਾਣੀ ਸ਼ਬਦ ਹੈ, ਸਰੀਰ ਨਹੀਂ ਹੈਗਾ। ਸਰੀਰ ਦੀ ਲੋੜ ਹੈ, ਗਰਮੀ ਲੱਗਣੀ, ਠੰਡ ਲੱਗਣੀ, ਭੁੱਖ ਲੱਗਣੀ, ਪਿਆਸ ਲੱਗਣੀ, ਸਰੀਰ ਦੀ ਕਿਰਿਆ ਕਰਨੀ, ਇਹ ਸਰੀਰ ਦੀਆਂ ਲੋੜਾਂ ਆ। ਗਿਆਨ ਦੀਆਂ ਲੋੜਾਂ ਨਹੀਂ ਹੁੰਦੀਆਂ, ਸ਼ਬਦ ਦੀ ਲੋੜ ਨਹੀਂ ਹੁੰਦੀ। ਗੁਰੂ ਨੂੰ ਨਾ ਥਕਾਨ ਆ, ਨਾ ਗੁਰੂ ਸੌਂਦਾ ਆ, ਨਾ ਗੁਰੂ ਨੂੰ ਥਕਾਨ ਆ, ਨਾ ਗੁਰੂ ਨੂੰ ਨੀਂਦ ਆਉਂਦੀ ਆ, ਨਾ ਗੁਰੂ ਨੂੰ ਭੁੱਖ ਲੱਗਦੀ। ਗੁਰੂ ਇਹਨਾਂ ਚੀਜ਼ਾਂ ਤੋਂ ਬਹੁਤ ਉੱਤੇ ਦੀ ਖੇਡ। ਗਿਆਨ ਨੂੰ ਗਿਆਨ ਸਮਝੀਏ, ਗੁਰੂ ਨੂੰ ਗੁਰੂ ਸਮਝੀਏ। ਬਾਬੇ ਨੇ ਕਿਹਾ ਗੁਰੂ 'ਚ ਬੜੇ ਗੁਣ ਆ, ਮੇਰੇ ਜੀਵਨ 'ਚ ਕਮੀ, ਮੈਂ ਗੁਰੂ ਤੋਂ ਸੇਧ ਨਹੀਂ ਲੈ ਸਕਿਆ। ਉਹਦਾ ਕਾਰਨ ਆ ਆਲੇ ਦੁਆਲੇ ਦਾ ਸਮਾਜ, ਆਲੇ ਦੁਆਲੇ ਦਾ ਮਾਹੌਲ, ਜਾਂ ਮੇਰੀ ਅਗਿਆਨਤਾ। ਮੈਂ ਗੁਰੂ ਦੇ ਸ਼ਬਦ ਕੋਲੋਂ ਸਿੱਖਿਆ ਨਹੀਂ ਲਈ, ਨਹੀਂ ਤੇ ਗੁਰੂ 'ਚ ਇੰਨੀ ਕਸ਼ਿਸ਼ ਆ। ਬਾਬੇ ਨੇ ਆਖਿਆ ਬਲਿਹਾਰੀ ਗੁਰੇ ਆਪਣੇ, ਦਿਓਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ। ਉਹਨੂੰ ਤੇ ਸਮਾਂ ਨਹੀਂ, ਜਿੱਦਾਂ ਪਾਣੀ ਪੀ ਲਈਏ ਤੇ ਪਿਆਸ ਬੁੱਝ ਜਾਂਦੀ ਹੈ ਨਾ, ਇੱਦਾਂ ਜੇ ਗੁਰੂ ਦਾ ਉਪਦੇਸ਼ ਮੰਨ ਲਈਏ ਤੇ ਬੰਦੇ ਦੇ ਜੀਵਨ 'ਚੋਂ ਉਸੇ ਵੇਲੇ ਅਗਿਆਨਤਾ ਖਤਮ ਹੋ ਜਾਂਦੀ ਹੈ। ਇੱਧਰ ਪਾਣੀ ਦੀ ਘੁੱਟ ਅੰਦਰ ਤੇ ਪਿਆਸ ਖਤਮ, ਇੱਧਰ ਗਿਆਨ ਅੰਦਰ ਤੇ ਭੁੱਖ ਖਤਮ। ਗੁਰੂ ਕਿਰਪਾ ਕਰੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਜੀ ਹੁਣ ਆਪਾਂ ਸੋ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: 2 ਮਿੰਟ ਬੈਠਿਆ ਕਰੋ, ਬਾਅਦ 'ਚ ਕੋਈ ਗੱਲਬਾਤ ਕਰਨੀ ਹੁੰਦੀ ਹੈ, ਤੁਹਾਨੂੰ ਕੋਈ ਸਨੇਹਾ ਦੇਣਾ ਹੁੰਦਾ, ਆਪਾਂ ਇੰਜ ਨਾ ਕਰਿਆ ਕਰੀਏ ਵੀ ਇੱਕਦਮ ਉੱਠ ਜਾਈਏ, ਕਿਉਂਕਿ ਮਗਰ 4 ਹੋਰ ਆਉਣ ਵਾਲੇ ਆ। ਤੁਹਾਡੇ ਘਰ ਪ੍ਰਾਹੁਣਾ ਆਵੇ ਨਾ ਬੈਠਾ ਪਹਿਲਾਂ, ਅਤੇ ਦੂਜੇ ਆਣ ਕੇ ਆਉਂਦੇ ਆਉਂਦਿਆਂ ਨੂੰ ਤੁਰ ਪੈਣ, ਤਾਂ ਲੱਗਦਾ ਯਾਰ ਹੱਦ ਹੋ ਗਈ, ਤੁਸੀਂ ਸਾਡੇ ਲਈ ਬਹਿ ਨਹੀਂ ਸਕਦੇ ਘੜੀ, ਉਹ ਵੀ ਮਹਿਸੂਸ ਕਰਦਾ। ਸੋ ਭਾਈ ਸਾਹਿਬ ਨੇ ਕਥਾ ਸੁਣਾਈ ਆ, ਸੁਣੀ ਤੁਸੀਂ ਵੀ ਆ, ਬਹੁਤ ਬਹੁਤ ਧੰਨਵਾਦ ਦਿੰਦਾ। ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਅਸੀਂ ਤਾਂ ਜ਼ੋਰ ਇਹੀ ਦੇ ਰਹੇ ਨੇ, ਭਾਈ ਵਹਿਮਾਂ ਪਰਮਾ ਕਰਮ ਕੰਡਾ ਜੇ ਨਾ ਪੜੋ ਹੀ, ਜਿੰਨਾ ਅੱਜ ਸਾਨੂੰ ਗੁਰਮੁਖ ਇਹਨਾਂ ਚੀਜ਼ਾਂ ਵਿੱਚ ਉਲਝਾ ਦਿੱਤਾ ਨਾ, ਸਾਨੂੰ ਪੁਜਾਰੀਆਂ ਨੇ ਸਾਡਿਆਂ ਨੇ। ਅੱਜ ਜੇ ਕੋਈ ਸੱਚ ਦੀ ਗੱਲ ਸਟੇਜ 'ਤੇ ਕਰਦਾ ਨਾ, ਆਹ ਦੇਖੋ ਪਗੜੀ ਸ਼ੋਅ ਹੋ ਰਹੀ ਸੀ, ਪੰਜਾਬ ਸ਼ੋਅ ਹੋ ਰਿਹਾ ਸੀ, ਪੰਜਾਬੀ ਸ਼ੋਅ ਹੋ ਰਹੀ ਸੀ, ਹੋ ਗਏ ਨਾ ਖੜੇ, ਉਹ ਕਿੰਨੇ ਕੀਤੇ ਆ, ਉਹ ਸਾਡਿਆਂ ਨੇ ਘੜੇ ਆ। ਅੱਜ ਮੈਂ ਕੱਲ੍ਹ ਰਾਤੀ ਵੀ ਕਿਹਾ ਸੀ, ਪ੍ਰੋਫੈਸਰ ਦਰਸ਼ਨ ਸਿੰਘ ਨੇ ਕਿੱਥੇ ਨੇ, ਕਿਉਂਕਿ ਉਹ ਗੱਲ ਕਰਦੇ ਸੀ ਗੁਰਬਾਣੀ ਦੀ। ਜਿਹੜਾ ਵੀ ਤੁਹਾਡੇ ਨਾਲ ਗੁਰਬਾਣੀ ਦੀ ਗੱਲ ਕਰੇਗਾ ਨਾ, ਅੱਜ ਉਹਨੂੰ ਖਤਮ ਕਰਨ ਦਾ ਯਤਨ ਪੂਰਾ ਕੀਤਾ ਜਾਏਗਾ, ਕਿਉਂਕਿ ਤੁਹਾਡੇ ਸਾਹਮਣੇ ਹੀ ਆ। ਜੇ ਕਿਤੇ ਸੱਚ ਬੋਲਿਆ ਜਾਂਦਾ, ਦੂਜੇ ਪਾਸੇ ਉਹਨੂੰ ਕਹਿੰਦੇ ਆ ਜੀ ਪੜ੍ਹੇ ਲਿਖੇ ਨਵੇਂ ਹੀ ਆ ਗਏ। ਕਿਉਂ? ਇਹ ਪੜ੍ਹੇ ਲਿਖੇ ਬੱਚੇ ਨੇ ਜਿਹੜੇ ਆਏ ਨੇ, ਪਹਿਲੀਆਂ ਗੱਲਾਂ ਸੀ ਕਿਸੇ ਅਸੀਂ ਕਹੇ ਕਹਾਏ ਜਾਂ ਦੇਖੇ ਦਿਖਾਏ ਜਾਂ ਕੀਤੇ ਕਰਾਏ ਕੰਮ ਕਰਦੇ ਸੀ, ਵੀ ਜੋ ਕਿਸੇ ਨੇ ਕੀਤਾ ਉਹ ਅਸੀਂ ਕਰ ਲਿਆ। ਨਹੀਂ, ਜੋ ਗੁਰਬਾਣੀ ਕਹਿ ਰਹੀ ਹੈ ਨਾ ਗੁਰਮੁਖ ਪਿਆਰਿਓ, ਉਹਨੂੰ ਸਾਨੂੰ ਸਮਝਣ ਦੀ ਲੋੜ ਹੈ, ਅਤੇ ਉਹੀ ਸਾਨੂੰ ਇਹਨਾਂ ਚੀਜ਼ਾਂ 'ਚੋਂ ਕੱਢੇਗੀ। ਆਪਾਂ ਤਾਂ ਅੱਜ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ, ਤੁਸੀਂ ਸੱਚ ਜਾਣਿਓ, ਜਿਵੇਂ ਭਾਈ ਲਾਲੋ ਦੀ ਗੱਲ ਕੀਤੀ ਹੈ, ਤੁਸੀਂ ਆਪਣੇ ਪੁਰਾਤਨ ਸਮੇਂ 'ਤੇ ਵੇਖ ਲਓ ਗੁਰਸਿੱਖਾਂ ਨੂੰ, ਜਿਹੜੇ ਜੰਗਲਾਂ ਜਿਹੜੇ ਘੋੜਿਆਂ 'ਚ ਸੌਂਦੇ, ਘੋੜਿਆਂ 'ਤੇ ਰਹਿੰਦੇ ਸੀ, ਅਤੇ ਆਪਣੀਆਂ ਪਿੱਠਾਂ ਦੇ ਨਾਲ ਉਹਨਾਂ ਗੁਰੂ ਗ੍ਰੰਥ ਸਾਹਿਬ ਬੰਨ੍ਹੇ ਹੁੰਦੇ ਸੀ, ਜਾਂ ਘੋੜਿਆਂ ਦੇ ਗਲਾਂ 'ਚ ਲਟਕਾਏ ਹੁੰਦੇ ਸੀ, ਅਤੇ ਜਿੱਥੇ ਵੀ ਸਮਾਂ ਮਿਲਦਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੱਢ ਕੇ ਅਤੇ ਉਹ ਬਾਹਰ ਪਾਗ ਫੁੱਲ 'ਤੇ ਪਾਗ ਪ੍ਰਕਾਸ਼ ਕਰਕੇ ਬਾਣੀ ਪੜ੍ਹਨ ਲੱਗ ਪੈਂਦੇ। ਅੱਜ ਸਾਨੂੰ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਆ ਕਿ ਜੇ ਕਿਸੇ ਦੇ ਘਰੋਂ ਪੋਥੀਆਂ ਅਤੇ ਉਹਨੂੰ ਇਹ ਰੌਲਾ ਡਰ ਪੈ ਗਿਆ ਵੀ ਸਾਨੂੰ ਹੋ ਸਕਦਾ ਕੱਲ੍ਹ ਨੂੰ ਸਜ਼ਾ ਮਿਲ ਜਾਵੇ, ਅਤੇ ਉਹ ਪੋਥੀਆਂ ਤਾਂ ਗੁਰਦੁਆਰੇ ਲੈ ਆਊਗਾ ਨਾ, ਫਿਰ ਬਾਣੀ ਤੋਂ ਵੀ ਰੋਕਿਆ ਜਾ ਰਿਹਾ ਨਾ ਵੀ ਤੁਸੀਂ ਪੜ੍ਹੋ ਨਾ, ਘਰਾਂ 'ਚ ਰੱਖੋ ਨਾ। ਤੋ ਸਿੱਖ ਨੂੰ ਆਪ ਕਿਉਂ, ਸਿੱਖ ਆਪ ਇਹਦਾ ਜ਼ਿੰਮੇਵਾਰ ਆ, ਕਿਉਂਕਿ ਸਿੱਖ ਬਣਾਇਆ ਸੀ। ਪਹਿਲੀ ਤਾਂ ਗੱਲ ਆ, ਗੁੱਸਾ ਨਾ ਕਰਿਓ ਬੱਚਿਓ, ਸਾਨੂੰ ਕਿੰਨੇ ਕਿਹਾ ਵੀ ਤੁਹਾਡੇ ਸਿੱਖ ਵੀ ਕੇਸ ਸੋਹਣੇ ਨਹੀਂ ਲੱਗਦੇ, ਕਿੰਨੇ ਕਿਹਾ ਤੁਹਾਡਾ ਮੂੰਹ ਸੋਹਣਾ ਨਹੀਂ ਲੱਗਦਾ, ਅਸੀਂ ਤਾਂ ਉਹ ਸ਼ੇਰ ਪੋਤਾ ਜਿਹੜੇ ਮਾਲਕ ਨੇ ਬਣਾਏ ਆ, ਜੰਮਦੇ ਪਹਿਲਾਂ ਆਹ ਬਣਦਾ ਜੇ ਫਿਰ ਸਾਰਾ ਕੁਝ ਬਣਦਾ। ਹਿੰਦੂ ਵੀ ਇੱਥੋਂ ਬਾਅਦ ਪੈਦਾ ਹੋਇਆ, ਮੁਸਲਮਾਨ ਵੀ ਇੱਥੋਂ ਪੈਦਾ ਹੋਇਆ, ਪਰ ਸਿੱਖ ਸਿੱਖ ਹੀ ਆ। ਸਿੱਖ ਦਾ ਮਤਲਬ ਹੈ ਜਿਹੜਾ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ, ਉਹ ਗੁਰੂ ਦਾ ਸਿੱਖ ਹੈ। ਸੋ ਗੁਰੂ ਕਿਰਪਾ ਕਰੇ, ਸਭ ਤੋਂ ਪਹਿਲਾਂ ਸਾਡੀ ਸਭ ਨੂੰ ਸੋਚਣਾ ਪਊਗਾ ਕਿ ਆਪਾਂ ਇਹਨਾਂ ਚੀਜ਼ਾਂ ਵਾਸਤੇ ਆਪ ਤਿਆਰ ਆ। ਜੇ ਤਿਆਰ ਆ, ਕਿਉਂਕਿ ਜਦੋਂ ਘਰ ਵਿੱਚ ਗੁਰਮੁਖ ਪਿਆਰੋ ਬੇਇਤਫਾਕੀ ਹੋਵੇ ਨਾ, ਤਾਂ ਬਾਹਰੋਂ ਆਣ ਕੇ ਗੱਲਾਂ ਜਿਹੜੀਆਂ ਉਹ ਪੈ ਹੀ ਜਾਂਦੀਆਂ। ਸਾਡੀ ਆਪਣੀ ਬੇਇਤਫਾਕੀ, ਸਿੱਖ ਨੂੰ ਸਿੱਖ ਨਹੀਂ ਸਮਝ ਲਿਆ ਚੰਗਾ, ਆਪਾਂ ਸਿੱਖ ਤੋਂ ਸਿੱਖ ਕੋ ਪ੍ਰਸ਼ਾਦ ਨਹੀਂ ਲੈ ਰਿਹਾ। ਗੁਰੂ ਕਿਰਪਾ ਕਰੇ, ਸਮਾਂ ਨਹੀਂ ਆ। ਗਿਆਨੀ ਜੀ ਦਾ ਧੰਨਵਾਦ। ਆਓ ਹੁਣ ਭਾਈ ਸਾਹਿਬ, ਭਾਈ ਜਸਵੰਤ ਸਿੰਘ ਜੋਸ਼ ਦੇ ਜਿੱਥੇ ਪਾਸ ਸਰਵਣ ਜੀ ਢਾਡੀ ਵਾਰਾਂ ਇਤਿਹਾਸ, ਬਾਣੀ ਨੂੰ ਪੜ੍ਹਨਾ ਸ਼ੁਰੂ ਕਰੋ ਮੇਰੇ ਬੱਚਿਓ, ਇੱਕ ਹੋਬੀ ਬਣਾਓ ਕਿ ਤੁਹਾਡੇ ਘਰਾਂ 'ਚ ਪੋਥੀ ਆਉਣ 'ਤੇ ਤੁਸੀਂ ਆਪਣਾ ਪਾਠ ਆਪ ਕਰੋ, ਤੁਹਾਨੂੰ ਸਾਨੂੰ ਸਮਝ ਪੈਣੀ ਆ ਔਰ ਨਾਲ ਨਾਲ ਸਮਝਣ ਦਾ ਯਤਨ ਕਰੋ। ਇਕੱਲਾ ਪੜ੍ਹ ਪੜ੍ਹੇ ਨਾ ਅਸੀਂ ਗੱਡੀ ਲੱਦੀ ਚੱਲੀਏ, ਕਿਉਂਕਿ ਬਹੁਤ ਬਾਣੀ ਪੜ੍ਹੀ ਜਾ ਰਹੀ ਹੈ, ਕੋਸ਼ਿਸ਼ ਕਰੀਏ। ਤੋ ਕੱਲ੍ਹ ਨੂੰ ਖੰਡ ਪਾਠ ਆਰੰਭ ਹੋਣੇ ਨੇ ਕਲਸੀਆਂ ਪਿੰਡ ਅਤੇ ਭੈੜੀ ਵਡਿੰਗ ਵੱਲੋਂ ਸਭ ਨੂੰ ਬੇਨਤੀ ਦਰਸ਼ਨ ਦੇਣੇ। ਆਓ ਸ਼ਰਨ ਕਰੀਏ ਢਾਡੀ ਵਾਲਾ ਤਿਆਰ, ਬਹੁਤ ਸੋਹਣਾ ਤਿਆਰ ਸ਼ਰਨ ਕਰਾਉਂਦੇ ਨੇ, ਸਮਾਂ ਬਣੇ ਤਾਂ ਸੁਣਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार जो गुरु प्रसाद सिंह जी आओ सतगुरां दी बख्शी हुई फतेह सांझी करिए। चुकाओ शीस बड़े अदब नाल बुलाओ फतेह वाहिगुरु जी का खालसा वाहिगुरु जी की फतेह। सतगुरु कृपा करे तुहाडा सारिआं दा कदम कदम चलिया होया किरत कमाई विचों गुरु की गुलक च पाया होया तिल फुल सतगुरु अपने दर प्रवान करन। ਤੁਹਾਡੀ ਕੀਤੀ ਹੋਈ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰ ਪ੍ਰਵਾਨ ਕਰਨ ਦਰੋਂ ਕਰੋ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਢਾਡੀ ਸਿੰਘਾਂ ਨੇ ਕੁਝ ਲਾਈਨਾਂ ਤੁਹਾਡੇ ਸਨਮੁਖ ਰੱਖੀਆਂ ਨੇ ਬਿਲਕੁਲ ਇਨ ਵਿਨ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਏਦਾਂ ਹੀ ਹੈ, ਸਾਜਿਆ ਹੀ ਏਦਾਂ ਹੈ, ਕਹਿਣੀ ਦਾ ਕਰਨੀ ਦਾ ਕਥਨੀ ਦਾ। ਪਰ ਨਾਲ ਬਤੌਰੇ ਨਿਤਨੇਮੀ ਵੀ ਹੋਵੇ, ਇਹ ਨਹੀਂ ਵੀ ਇਕੱਲਾ ਕਿਰਪਾਨ ਪਾ ਕੇ ਗਾਤਰਾ ਪਾ ਕੇ ਅਤੇ ਨੀਲੀ ਜਾਂ ਪੀਲੀ ਪੱਗ ਬੰਨ ਕੇ, ਉਹਦੇ ਕੋਲ ਬਾਣੀ ਹੋਵੇ। ਸਿੱਖ ਨੂੰ ਬਾਣੀ ਜ਼ਰੂਰੀ ਹੈ, ਬਾਣੀ ਦੇ ਵਿੱਚ ਹੀ ਅੰਮ੍ਰਿਤ ਵਾ, ਬਾਣੀ ਵਿੱਚ ਹੀ ਮਿਠਾਸ ਵਾ, ਬਾਣੀ ਵਿੱਚ ਹੀ ਗਿਆਨ ਵਾ। ਜੇ ਆਪਾਂ ਬਾਣੀ ਪੜ੍ਹਾਂਗੇ, ਆਪਾਂ ਇਤਿਹਾਸ ਸਰਵਣ ਕਰ ਰਹੇ ਹਾਂ ਸਰਦਾਰ ਹਰੀ ਸਿੰਘ ਨਲੂਏ ਦਾ, ਇਹ ਬਾਣੀ ਪੜ੍ਹਨ ਵਾਲੇ ਸੀ, ਪਿਛਲ ਝਾਕ ਨਹੀਂ ਸੀ। ਖਾਲਸਾ ਨੇ ਉਹ ਵੀ ਵੇਖਿਆ ਜਿਹੜਾ ਅੰਮ੍ਰਿਤਧਾਰੀ ਗਦਾਰ ਸੀ, ਬਰਨਾਲੇ ਨੂੰ ਕੀ ਕਹੋਗੇ ਤੁਸੀਂ, ਲੌਂਗੋਵਾਲ ਨੂੰ ਕੀ ਕਹੋਗੇ, ਉਹ ਅੰਮ੍ਰਿਤਧਾਰੀ ਨਹੀਂ ਸੀ। ਜਦੋਂ ਮਨੁੱਖ ਦਾ ਅੰਦਰਲਾ ਇਖਲਾਕ ਡਿੱਗ ਜਾਵੇ ਉਹ ਡੋਲ ਜਾਂਦਾ ਹੈ, ਬਾਣੀ ਡੋਲਣ ਨਹੀਂ ਦਿੰਦੀ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਦਸਮ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਛਕਾਇਆ, ਦੁਨੀ ਚੰਦ ਵਰਗੇ ਸੈਂਕੜੇ ਸਿੱਖ ਮਹਾਰਾਜ ਦੀ ਮੌਜੂਦਗੀ ਵਿੱਚ ਪੇਪਰ ਲਿਖ ਕੇ ਦੇ ਆਏ ਸੀ। ਇੱਕ ਤਾਂ ਮੂੰਹ ਜਵਾਨੀ ਹੁੰਦਾ, ਇਹਨੂੰ ਹੁਣ ਚਾਹੇ ਆਨੰਦਪੁਰ ਤੇ ਲਾ ਲਓ ਤੇ ਚਾਹੇ ਮੁਕਤਸਰ ਤੇ ਲਾ ਲਓ। ਇੱਕ ਮੈਂ 2 ਦੀ ਪੁਆਇੰਟ ਤੁਹਾਨੂੰ ਇੱਕ ਦਲੀਲ ਦੇ ਕੇ ਮੈਂ ਅਗਾਂਹ ਨਿਕਲ ਜਾਣਾ ਇਤਿਹਾਸ ਚ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਛੱਤਿਆਣੇ ਪਿੰਡ ਗਏ, ਮਾਲਵੇ ਚ ਪੈਂਦਾ, ਇਹ ਮੋਗੇ ਜ਼ਿਲ੍ਹੇ ਚ ਅੱਜ ਪੈ ਰਿਹਾ, ਇੱਥੇ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਕੋਲ ਪਿੱਛੇ 3 ਮਹੀਨੇ ਤੋਂ ਭਾਈ ਦਾਨ ਸਿੰਘ ਤੇ ਨਾਲ ਕੋਈ ਥੋੜੇ ਬਹੁਤੇ ਨਹੀਂ ਜ਼ਿਆਦਾ ਸੈਂਕੜਿਆਂ ਚ ਸਿੱਖ ਭਰਤੀ ਕੀਤੇ ਬਰਾੜ। ਜੇ ਆਪਾਂ ਬਰਾੜਾਂ ਦੀ ਗੱਲ ਕਰੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਫਰਨਾਮੇ ਵਿੱਚ ਬਰਾੜਾਂ ਦੀ ਗੱਲ ਕੀਤੀ, ਔਰੰਗਜ਼ੇਬ ਨੂੰ ਜਦੋਂ ਸੱਦਿਆ ਵੀ ਕਾਂਗੜ ਵਾਜਾ, ਵੇਖ ਮੇਰੇ ਬਰਾੜਾਂ ਦੇ ਹੱਥ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਬਰਾੜ ਸੀ, ਜਿਹੜਾ ਬਾਹਰ ਤੋਪਾਂ ਲੈ ਕੇ ਆਇਆ ਕੁਲਦੀਪ ਸਿੰਘ ਉਹ ਵੀ ਬਰਾੜ ਸੀ, ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਉਹ ਵੀ ਬਰਾੜ ਵਾ ਗੁਰਦੇਵ ਸਿੰਘ, ਅਕਾਲ ਤਖ਼ਤ ਦਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਉਹ ਵੀ ਬਰਾੜ ਵਾ। ਕਿਹੜੀ ਕਿਹੜੀ ਗੱਲ ਕਰੋਗੇ, ਕਈ ਸਿਦਕੀ ਨੇ ਦਸਮ ਪਾਤਸ਼ਾਹ ਮਹਾਰਾਜ ਨੇ ਭਾਈ ਦਾਨ ਸਿੰਘ ਨੂੰ ਆਖਿਆ, ਕਹਿੰਦੇ ਦਾਨਸਿਆਂ ਤੁਸੀਂ ਧਾੜੇ ਮਾਰਦੇ ਹੋ ਮਾਰੋ, ਪਰ ਕਿਸੇ ਚੰਗੇ ਕੰਮ ਲਈ ਕਰੋ, ਚੰਗਾ ਕੰਮ ਕਰੋ। ਮਹਾਰਾਜ ਕਹਿਣ ਲੱਗੇ ਅਸੀਂ ਪੈਸਿਆਂ ਦੀ ਖਾਤਰ ਧਾੜੇ ਮਾਰਦੇ ਹਾਂ। ਮਹਾਰਾਜ ਕਹਿਣ ਲੱਗੇ ਚੰਗੇ ਕੰਮ ਲਈ ਕਰੋ, ਕਹਿੰਦੇ ਚੰਗੇ ਕੰਮ ਨੂੰ ਪੈਸੇ ਕਿੱਥੋਂ ਮਿਲਣਗੇ, ਮਹਾਰਾਜ ਕਹਿੰਦੇ ਮੈਂ ਦੇਵਾਂਗਾ। ਇਹਨਾਂ ਨੂੰ ਮਹਾਰਾਜ ਨੇ ਆਪਣੀ ਫੌਜ ਵਿੱਚ ਭਰਤੀ ਕੀਤਾ ਸੀ, 4 ਆਨੇ
ਪੈਦਲ ਸਿਪਾਹੀ ਦੀ ਤਨਖਾਹ ਸੀ ਤੇ 50 ਆਨੇ ਜਿਹਨੂੰ ਆਪਾਂ 8 ਆਨੇ ਕਹਿੰਦੇ, ਅੱਜ 50 ਪੈਸੇ ਤੇ 25 ਪੈਸੇ। ਆ ਬਜ਼ੁਰਗਾਂ ਨੂੰ ਪਤਾ ਅਸੀਂ ਇਹ ਤੇਲੀਆਂ ਚਵਾਨੀਆਂ ਵਰਤੀਆਂ ਹੋਈਆਂ, ਅੱਜ ਤਾਂ ਨਹੀਂ ਵਰਤ ਰਹੇ। 4 ਆਨੇ ਪੈਦਲ ਸਿਪਾਹੀ ਦੀ ਤੇ 8 ਆਨੇ ਘੋੜ ਸਵਾਰ ਦੀ। ਇਹ ਭਰਤੀ ਕਰ ਲੈ ਫੌਜ ਵਿੱਚ। ਇਹ ਰਹੇ ਤੇ ਜਦੋਂ ਮਹਾਰਾਜ ਉਦੋਂ ਤੁਰਨ ਲੱਗੇ ਕਹਿੰਦੇ ਭਾਈ ਸਾਨੂੰ ਤਨਖਾਹ ਚਾਹੀਦੀ ਹੈ। ਪਤਾ ਲੱਗ ਗਿਆ ਬਈ 3 ਮਹੀਨੇ ਹੋ ਗਏ ਮਹਾਰਾਜ ਦੇ ਕੋਲ ਤਾਂ ਕੁਛ ਪੈਸਾ ਨਹੀਂ ਆਉਂਦਾ, ਸਭ ਕੁਝ ਮਹਾਰਾਜ ਛੱਡ ਕੇ ਆ ਗਏ। 7 ਨੇ ਤਨਖਾਹ ਦਿੱਤੀ ਸੀ। ਇੱਥੇ ਇੱਕ ਗੁਰਦੁਆਰਾ ਬਣਿਆ ਹੋਇਆ, ਇਸ ਗੁਰਦੁਆਰੇ ਦਾ ਨਵਾਂ ਗੁਪਤ ਸਰ, ਕਿਉਂਕਿ ਮਹਾਰਾਜ ਨੇ ਜਿਹੜੀ ਬਰਾੜਾਂ ਨੂੰ ਤਨਖਾਹ ਦੇ ਕੇ ਬਾਕੀ ਦੱਬ ਦਿੱਤੀ ਸੀ, ਉਹ ਕਈਆਂ ਨੇ ਪੱਟ ਕੇ ਕੱਢਣੀ ਚਾਹੀ ਪਰ ਮਾਇਆ ਨਹੀਂ ਮਿਲੀ। ਆਪਾਂ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੇਵ, 5 ਪਾਤਸ਼ਾਹ, 10 ਪਾਤਸ਼ਾਹੀਆਂ, ਇਹਨਾਂ ਦੀ ਦੇਹੀ ਜ਼ਰੂਰ ਬੰਦਿਆਂ ਵਾਲੀ ਸੀ ਪਰ ਕੰਮ ਇਹਨਾਂ ਦੇ ਨਵੇਕਲੇ ਸੀ, ਨਵੇਕਲੇ ਸੀ। ਹੁਣ ਜਦੋਂ ਬਰਾੜ ਕਹਿਣ ਲੱਗੇ ਗਾਹ ਤਾਂ ਤੁਰਨਾ ਪਹਿਲਾਂ ਤਨਖਾਹ ਦੇਵੋ, ਮਹਾਰਾਜ ਕਹਿਣ ਲੱਗੇ ਆਪਾਂ ਅਗਾਂਹ ਤੁਰੀਏ। ਕਹਿੰਦੇ ਨਹੀਂ ਜੀ। ਭਾਈ ਦਾਨ ਸਿੰਘ ਨੂੰ ਕਹਿਣ ਲੱਗੇ ਵੀ ਤੂੰ ਸਾਡਾ ਠੇਕੇਦਾਰ ਵਾਂ, ਤੂੰ ਕਰ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਤਨਖਾਹ ਦੇਣ। ਉਹ ਕਹਿੰਦੇ ਭਾਈ ਕੁਛ ਸਿਆਪਾ ਨਾ ਖੜਾ ਕਰ ਲਿਓ, ਅਜੇ ਵਕਤ ਨਹੀਂ, ਗਾਂਹ ਜਾ ਕੇ ਤਨਖਾਹ ਲੈ ਲਵੇ। ਕਹਿੰਦਾ ਨਹੀਂ। ਜਦ ਮਹਾਰਾਜ ਤੁਰਨ ਲੱਗੇ ਤੇ ਇਹਨਾਂ ਨੇ ਘੋੜੇ ਦੀਆਂ ਮੋਹਰਿਓ ਬਾਗਾਂ ਫੜ ਲਈਆਂ ਬਰਾੜਾਂ ਨੇ। ਕਹਿੰਦੇ ਮਹਾਰਾਜ ਤੁਹਾਨੂੰ ਅਸੀਂ ਗਾਂਹ ਤਾਂ ਜਾਣ ਦੇਣਾ ਜੇ ਤਨਖਾਹ ਦੇਵੋਗੇ ਤਾਂ। ਮਹਾਰਾਜ ਕਹਿੰਦੇ ਤਨਖਾਹ ਲੈ ਲਓ। ਇੱਕ ਕਹਿਣ ਲੱਗਾ ਸਾਨੂੰ ਇੱਥੇ ਚਾਹੀਦੀ ਆ, ਮਹਾਰਾਜ ਕਹਿੰਦੇ ਇੱਥੇ ਦੇ ਦਿੰਦੇ ਆ। ਦੂਜਾ ਕਹਿਣ ਲੱਗਾ ਕਹਿੰਦਾ ਜੀ ਸਾਨੂੰ ਹੁਣੇ ਚਾਹੀਦੀ, ਮਹਾਰਾਜ ਕਹਿੰਦੇ ਹੁਣੇ ਦੇ ਦਿੰਦੇ ਆ। 10ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦਾਨਸਿਆਂ ਚਾਦਰਾਂ ਵਿਛਾ ਦੇ 2 ਤੇ ਨਾਲੇ ਉਹ ਦਸਵੰਧ ਲੈ ਕੇ ਆਉਣ ਵਾਲੇ ਖੁਰਜੀਆਂ ਚ ਧਨ ਲੱਦ ਕੇ ਲੈ ਕੇ ਆਏ ਤੇ ਮਹਾਰਾਜ ਦੇ ਮੋਹਰੇ ਲਿਆ ਕੇ ਚਾਦਰ ਦੇ ਢੇਰੀ ਕਰ ਦਿੱਤੇ। ਕਹਿੰਦੇ ਐਵੀਂ ਖੱਚਰਾਂ ਘੋੜਿਆਂ ਦੇ ਭਾਰ ਲੱਦੀ ਰੱਖਣਾ, ਢੇਰੀ ਕਰਤੇ ਤੇ ਮਹਾਰਾਜ ਪੁੱਛਦੇ ਕਹਿੰਦੇ ਹਾਂ ਬਾਈ ਤੇਰੀ 3 ਮਹੀਨੇ ਦੀ ਤਨਖਾਹ ਕਿੰਨੀ ਬਣਦੀ ਆ? ਕਹਿੰਦੇ ਜੀ ਇੰਨੀ ਬਣਦੀ ਆ। ਕਹਿੰਦੇ ਅੱਡ ਝੋਲੀ ਸਿੱਖੀ ਚਾਹੀਦੀ ਕਿ ਤਨਖਾਹ? ਕਹਿੰਦੇ ਸਿੱਖ ਦਾ ਤੇਰੇ ਹੈਗਾ ਹੀ ਆ, ਜਿਵੇਂ ਹੁਣ ਅਸੀਂ ਆਪਾਂ ਆਪਣੇ ਆਪ ਨੂੰ ਸਮਝਦੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੀ ਆ ਅਸੀਂ ਤੇ ਕੰਮ ਸਾਡੇ ਸਿੱਖਾਂ ਵਾਲੇ ਹੈ ਨਹੀਂ, ਨਿਤਨੇਮ ਸਾਡਾ ਕੋਈ ਨਹੀਂ, ਭਲਾ ਸਾਡਾ ਕੋਈ ਨਹੀਂ। ਇੱਕ ਗੁਰਦੁਆਰੇ ਆਪਾਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਧਰ ਗੁਆਂਢੀ ਨੂੰ ਦੇਖ ਕੇ ਰਾਜੀ ਨੀ, ਮੈਂ ਵੀ ਤੁਹਾਡੇ ਵਿੱਚ ਹੀ ਆ। ਗਵਾਂਢੀ ਨੂੰ ਦੇਖ ਕੇ ਰਾਜੀ ਨੀ ਵੀ ਇਹਦਾ ਕੰਮ ਕਿੱਦਾਂ ਚੱਲਦਾ, ਵੀ ਕੋਈ ਤਰੀਕਾ ਇੱਦਾਂ ਦਾ ਅਪਣਾਈਏ ਕੰਮ ਰੁਕ ਜਾਵੇ। ਮੈਂ ਕਈ ਵਾਰ ਗੱਲ ਕਰਦਾ ਹੁੰਦਾ ਭਾਵੇਂ ਇੰਡੀਆ 'ਚ ਕੋਠੀਆਂ ਬਣਾਈਆਂ ਆ, ਆ ਵੱਧ ਰਹੇ ਹੇਠਾਂ 100-100, 50-50 ਬਲਬ ਲਾਓ, ਕਦੀ ਜਗਾਉਣੇ ਨੀ ਵੀ ਗੁਆਂਢੀ ਫੜਕ ਕੱਢੇ ਗਏ। ਉਹ ਜਗਾਉਂਦੇ ਨੀ ਆਪਾਂ, ਕਹਿੰਦਾ ਗੁਆਂਢੀ ਫੜਕ ਕੱਢੇ ਗਏ, ਨਹੀਂ ਜਗਾਉਣਾ। ਉਹ ਲਾਇਓ ਖਰੇ ਕਿਸ ਕੰਮ ਨੂੰ? ਬਸ ਕਹਿਣ ਵਾਸਤੇ ਗੁਰੂ ਦੇ ਸਿੱਖ ਵਾਂ। ਸਿੱਖ ਬਣਨਾ ਬਹੁਤ ਮੁਸ਼ਕਲ ਵਾ, ਆਪਾਂ ਮਾਰਨਾ ਪੈਂਦਾ ਖੰਡੇ ਨੂੰ ਜ਼ਿਆਦਾ ਤਿੱਖੀ ਧਾਰ ਵਾ ਸਿੱਖੀ ਦੀ। 10 ਪਾਤਸ਼ਾਹ ਮਨ ਪੁੱਛਦੇ ਨੇ ਕਹਿੰਦੇ ਵੀ ਤਨਖਾਹ ਚਾਹੀਦੀ ਕਿ ਸਿੱਖੀ ਚਾਹੀਦੀ? ਇਹ ਕਹਿੰਦੇ ਸਿੱਖ ਤਾਂ ਤੁਹਾਡੇ ਹੈਗੇ ਹੀ ਆ, ਹੁਣ ਸਾਨੂੰ ਤਨਖਾਹ ਚਾਹੀਦੀ। ਮਹਾਰਾਜ ਨੇ ਝੋਲੀਆਂ ਚ ਪਾ ਦਿੱਤੀ। ਮੈਂ ਗੱਲ ਨੂੰ ਥੋੜ੍ਹਾ ਜਿਹਾ ਨੇੜੇ ਕਰਦੇ ਹਾਂ। ਜਦੋਂ ਭਾਈ ਦਾਨੇ ਦੀ ਵਾਰੀ ਆਈ ਨਾ ਭਾਈ ਦਾਨ ਸਿੰਘ ਦੀ, ਇਹਦੇ ਬਾਪ ਦਾ ਨਾਂ ਆ ਭਾਈ ਬਾਦਲ, ਜਿਹਦੇ ਨਾਂ ਤੇ ਬਾਦਲ ਪਿੰਡ ਵੱਸਦਾ। ਇਹਦੇ ਬਾਬੇ ਦਾ ਨਾਂ ਆ ਭਾਈ ਕਰਮਪਾਲ ਸਿੰਘ, ਕਰਮਪਾਲ ਦੇ ਬਾਪ ਦਾ ਨਾਂ ਚੌਧਰੀ ਜੈ ਅਬਲੂ, ਅਬਲੂ ਦੇ ਕਹਾ ਬਾਪ ਦਾ ਨਾਂ ਚੌਧਰੀ ਜੈਦ। ਇਤਿਹਾਸ ਗਵਾਹੀ ਦਿੰਦਾ ਹੈ, ਪਿੰਡ ਵਾ ਇਹਨਾਂ ਦਾ ਤੇ ਬਠਿੰਡੇ ਦੇ ਲਾਗੇ ਛਾਗੇ ਪਿੰਡ ਸਾਰੇ ਵੱਸਦੇ ਆ। ਚੱਕ ਅਬਲੂ, ਮਹਿਮਾ ਸਬਾਈ, ਸਿਰਜਾ, ਚੁਵਾਰਾ, ਘੋਲੀਆ, ਇਹ ਸਾਰੇ ਪਿੰਡ ਉੱਥੇ ਲਾਗੇ ਲਾਗੇ ਪੈ ਜਾਂਦੇ ਆ।
ਦਸਮ ਪਾਤਸ਼ਾਹ ਮਹਾਰਾਜ ਨੇ ਜਦੋਂ ਭਾਈ ਦਾਨ ਸਿੰਘ ਨੂੰ ਆਵਾਜ਼ ਮਾਰੀ, ਕਹਿੰਦੇ ਦਾਨ ਸਿਆ ਅੰਮ੍ਰਿਤ ਨਹੀਂ ਛਕਿਆ ਇਹਨੇ। ਮਹਾਰਾਜ ਫੇਰ ਵੀ ਇਹਨੂੰ ਸਹਿ ਕਹਿ ਕੇ ਆਵਾਜ਼, ਕਹਿੰਦੇ ਦਾਨ ਸਿਆ ਬੋਲ, ਤੈਨੂੰ ਤਨਖਾਹ ਚਾਹੀਦੀ ਕਿ ਸਿੱਖੀ? ਇਹਨੇ ਝੂੜੀ ਅੱਡ ਲਈ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤਨਖਾਹ ਨਹੀਂ ਚਾਹੀਦੀ, ਮੈਨੂੰ ਸਿੱਖੀ ਚਾਹੀਦੀ। ਦਸਵੇਂ ਪਾਤਸ਼ਾਹ ਮਹਾਰਾਜ ਨੇ ਕਲਾਵੇ 'ਚ ਲੈ ਲਿਆ, ਕਹਿੰਦੇ ਦਾਨ ਸਿਆ ਮਾਝੇ ਦੀ ਸਿੱਖੀ ਮਾਤਾ ਭਾਗ ਕੌਰ ਤੇ ਮਹਾਂ ਸਿੰਘ ਨੇ ਰੱਖ ਲਈ, ਮਾਲਵੇ ਦੀ ਸਿੱਖੀ ਤੈਂ ਰੱਖ ਲਈ, ਤੈਂ ਸਾਰੇ ਬਰਾੜਾਂ ਦੀ ਪੱਤ ਰੱਖ ਲਈ, ਹੋਰ ਮੰਗ ਕੀ ਮੰਗਦਾ? ਇਹ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਦਾਨ ਸਿਆ ਕਹਿ ਕੇ ਵੰਗਾਰਿਆ, ਮੈਨੂੰ ਹੁਣ ਖੰਡੇ ਬਾਟੀ ਦੀ ਪੌਲ ਵੀ ਦੇ ਦਿਓ। ਉੱਥੇ ਅੰਮ੍ਰਿਤ ਤਿਆਰ ਹੋਇਆ, ਉੱਥੇ ਵੀ ਖੰਡੇ ਬਾਟੀ ਦੀ ਪੌਲ ਲਈ। ਹੁਣ ਦੂਜਾ ਪੱਖ, ਜਿਨ੍ਹਾਂ ਨੇ ਤਨਖਾਹਾਂ ਮੰਗੀਆਂ ਉਹਨਾਂ ਵਿੱਚੋਂ ਉਹ ਕੁਲਦੀਪ ਬਰਾੜ ਜਿਹੜਾ 84 ਚ 5 ਜੂਨ ਨੂੰ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਘੇਰਾ ਪਾ ਕੇ ਤੋਪ ਸਿੱਧੀ ਕਰਕੇ ਅਕਾਲ ਤਖ਼ਤ ਨੂੰ ਖੜਾ, ਉਹ ਪੈਦਾ ਹੋਇਆ, ਤੇ ਦਾਨ ਸਿੰਘ ਦੇ ਖਾਨਦਾਨ ਵਿੱਚ ਸੰਤ ਜਰਨੈਲ ਸਿੰਘ ਪੈਦਾ ਹੋਏ, ਦਾਨ ਸਿੰਘ ਦੇ ਪਰਿਵਾਰ ਵਿੱਚ। ਜੇ ਹੋਰ ਪਿਛੋਕੜ ਚੱਲ ਜਾਈਏ ਪਿੱਛੇ ਨੂੰ, ਚੌਧਰੀ ਜੈਦ ਦੇ 4 ਪੁੱਤ ਵਾ, ਇਹਨਾਂ ਦੋਵਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾ, ਕਿਤੇ ਪੜ੍ਹੇ ਹੋਣਗੇ ਤੁਸੀਂ। ਇੱਕ ਬਾਰ ਆਉਂਦੀਆਂ ਬਾਹੀਆਂ ਬਾਰਾਂ ਚ ਇੱਕ ਬਾਰ ਆਉਂਦੀ ਆ ਸਾਰੰਗ ਦੀ, ਉਹਦਾ ਸਿਰਲੇਖ ਆ ਉੱਪਰ ਰਾਏ ਮਹਿਮੇ ਹਸਨੇ ਕੀ ਧੁਨ। ਇਹ ਰਾਏ ਮਹਿਮਾ ਹਸਨਾ ਇਹ ਦੋ ਭਰਾ ਵਿੱਚ ਆ ਗਏ, ਦੋ ਬਾਹਰ ਵਾ ਜਿਹਨਾਂ ਦੇ ਨਾਂ ਨਹੀਂ ਆਏ, ਰਾਏ ਮਹਿਮਾ ਹਸਨਾ ਅਬਲੂ ਮਾਨਕ। ਆ ਜਿਹੜਾ ਰਾਏ ਮਹਿਮਾ ਨਾ, ਇਹਨੂੰ ਰਾਏ ਦਾ ਖਿਤਾਬ ਕਿਸੇ ਰਾਜੇ ਵੱਲੋਂ ਨਹੀਂ, ਪਿਛੋਕੜ ਬੜਾ ਡੂੰਘਾ ਗੁਰੂ ਅਰਜਨ ਦੇਵ ਨੇ ਬਖਸ਼ਿਆ ਇਹਨਾਂ ਦੇ ਪਰਿਵਾਰ ਨੂੰ, ਕਹਿੰਦੇ ਤੁਸੀਂ ਰਾਏ ਹੈਗੇ ਬਰਾੜ ਨੇ, ਅੱਜ ਵੀ 4 ਪਿੰਡ ਵੱਸਦੇ ਨੇ ਰਾਏ ਮਹਿਮਾ, ਮਹਿਮਾ ਸਬਾਈ, ਮਹਿਮਾ ਸਿਰਜਾ, ਇਸ ਮਹਿਮੇ ਦੇ ਨਾਂ ਤੇ 2 ਪਿੰਡ। ਫਿਰ ਦਸਮ ਪਾਤਸ਼ਾਹ ਤੁਸੀਂ ਸੁਣ ਚੁੱਕਿਆ, ਜਦੋਂ ਅਸੀਂ ਆਏ ਸੀ ਇੰਡੀਆ ਤੋਂ ਤੁਹਾਨੂੰ ਸਨਮੁਖ ਇਤਿਹਾਸ ਰੱਖੇ ਕਿ ਦਾਨਾ ਬਰਾੜ ਕਹਿੰਦਾ ਮਹਾਰਾਜ ਮੇਰੇ ਬਾਬੇ ਦੇ ਨਾਂ ਤੇ ਮੇਰੇ ਬਾਬੇ ਦੇ ਸਰੀਕੇ ਆ ਉਹ ਪਿੰਡ ਨਹੀਂ ਵਸਣ ਦਿੰਦੇ, ਤੇ ਮਹਾਰਾਜ ਕਹਿਣ ਲੱਗੇ ਪਿੰਡ ਵਸਾ ਦਿੰਦੇ ਆ। ਕਹਿੰਦੇ ਤੇਰੇ ਬਾਬੇ ਦਾ ਨਾਂ ਕੀ ਆ? ਕਹਿੰਦਾ ਜੀ ਮੇਰੇ ਬਾਬੇ ਦਾ ਨਾਂ ਆ ਅਬਲੂ। ਦੋਵਾਂ ਦੇ ਨਾਂ ਆਏ, ਦੋਵਾਂ ਦੇ ਨਹੀਂ ਆਏ, ਉਹ ਅਬਲੂ ਵੀ ਇੱਕ ਬਾਹਰ ਵਾ। ਫਿਰ ਦਸਮ ਪਾਤਸ਼ਾਹ ਮਹਾਰਾਜ ਨੇ ਤੀਰ ਛੱਡਿਆ ਸੀ, ਕਹਿੰਦੇ ਮਗਰੇ ਘੋੜਾ ਦੱਬ ਦੇ, ਜਿੱਥੇ ਤੀਰ ਡੱਗਿਆ ਨਾ ਉੱਥੇ ਜਾ ਕੇ ਪਿੰਡ ਦੀ ਮੋਹਰੀ ਗੱਡ। ਇਹਨੇ ਆਪਣੇ ਬਾਬੇ ਦੇ ਨਾਂ ਦੇ ਪਿੰਡ ਵਸਾਇਆ, ਪਿੰਡ ਦਾ ਨਾਂ ਚੱਕ ਅਬਲੂ, ਅੱਜ ਵੀ ਵੱਸ ਰਹੇ ਹੈ। ਇਹ ਪਿੰਡ ਦੀ ਮੋਹਰੀ ਗੱਡ ਕੇ ਤੇ ਗੁਰੂ ਗੋਬਿੰਦ ਸਿੰਘ ਕੋਲੋਂ ਆ ਗਿਆ, ਕਹਿੰਦਾ ਮਹਾਰਾਜ ਪਿੰਡ ਵੱਸ ਜਾਊ। ਮਹਾਰਾਜ ਨੇ ਇਹਦੇ ਸਿਰ ਤੇ ਹੱਥ ਰੱਖ ਕਹਿਣ ਲੱਗੇ, ਕਹਿੰਦੇ ਤੇਰੇ ਬਾਬੇ ਦੇ ਪਿੰਡਾਂ ਨਾਲੋਂ, ਭਰਾਵਾਂ ਨਾਲੋਂ ਜ਼ਿਆਦਾ ਪਿੰਡ ਵੱਡਾ ਹੋਊਗਾ, ਤੁਸੀਂ ਯਕੀਨ ਕਰਕੇ ਜਾਣਿਓ। 19,000 ਜ਼ਮੀਨ ਦਾ ਰਕਬਾ ਆ ਇਸ ਇਕੱਲੇ ਚੱਕ ਅਬਲੂ ਪਿੰਡ ਦਾ, ਦੇਖੋ ਕਿੱਡਾ ਪਿੰਡ ਹੋਊਗਾ ਚੱਕ ਅਬਲੂ, 19,000 ਏਕੜ ਜ਼ਮੀਨ, ਕਿਉਂਕਿ ਮਹਾਰਾਜ ਦੇ ਬਚਨ ਅਟਲ ਨੇ, ਹੁਕਮ ਸੱਤਵਾਂ ਹੁਕਮ ਅਟਲ ਹੈ। ਹੁਣ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਉਹ ਜਮਰੌਦ ਆ ਕੇ ਪਠਾਣਾ ਨੇ ਸੰਮੀ ਖਾਨ ਦੀ ਕਮਾਨ ਹੇਠਾਂ, ਅਫਗਾਨਿਸਤਾਨ ਦਾ ਬਾਦਸ਼ਾਹ ਏ ਮੀਰ ਦੋਸਤ ਮੁਹੰਮਦ ਖਾਨ ਆ ਕੇ ਘੇਰਾ ਪਾ ਲਿਆ, ਪਠਾਣਾ ਦੇ ਮੁੰਡਿਆਂ ਨੂੰ ਚੰਗੀ ਪਾਣ ਚਾੜ ਦਿੱਤੀ, ਕਿਉਂਕਿ ਪਠਾਣ ਜਿਹੜੇ ਨੇ ਉਹ ਆਪਣੇ ਧਰਮ ਦੇ ਨਾਂ ਤੇ ਭੜਕਦੇ ਬਹੁਤ ਨੇ, ਬਹੁਤਾ ਰੌਲਾ ਰੱਪਾ ਪਾਉਣ ਦੀ ਲੋੜ ਨਹੀਂ, ਚੰਦ ਦੇ ਤਾਰੇ ਵਾਲਾ ਝੰਡਾ ਖੜਾ ਕਰ ਦਿਓ, ਇਹਨੂੰ ਕਹਿੰਦੇ ਜਹਾਦ ਦੇ ਨਾਂ ਤੇ। ਬਸ ਜਹਾਦ ਅੱਲਾ ਦੇ ਨਾਂ ਤੇ ਤੁਸੀਂ ਕਦੇ ਤਾਜੀਏ ਤਾ ਕੱਢ ਦੇ ਵੇਖੇ ਹੋਣਗੇ, ਮਾਰ ਮਾਰ ਕੇ ਪਿੰਡੇ ਤੇ ਹੱਥ ਤੇ ਖੂਨ ਕੱਢ ਲੈਂਦੇ, ਉਹਨਾਂ ਦਿਨਾਂ ਦੇ ਕੱਢਣਗੇ ਜਿਹਨਾਂ ਕੁ ਦਿਨਾਂ ਦੇ ਵਿੱਚ ਇਹਨਾਂ ਦੇ ਹਸਨ ਤੇ ਹੁਸੈਨ ਸ਼ਹੀਦ ਹੋਏ ਆ। ਹਸਨ ਹੁਸੈਨ ਕੌਣ ਵਾ? ਹਸਨ ਹੁਸੈਨ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰੇ ਆ, ਬੀਬੀ ਫਾਤਮਾ ਦੇ ਪੁੱਤ, ਬੀਬੀ ਫਾਤਮਾ ਹਜ਼ਰਤ ਮੁਹੰਮਦ ਸਾਹਿਬ ਦੀ ਧੀ ਆ।
ਇੱਕ ਵੀ ਲਫ਼ਜ਼ ਪਠਾਨ ਮੁਸਲਮਾਨ ਸੁਣਦੇ ਨਹੀਂ। ਜਹਾਦ ਦੇ ਨਾਂ ਤੇ 40,000 ਮੁਸਲਮਾਨਾਂ ਦੇ ਮੁੰਡੇ ਅੱਲਾਹੂ ਦੇ ਨਾਰੇ ਮਾਰ ਕੇ ਬਸ ਮਾਰੀਆਂ ਪਲਾਕੀਆਂ ਘੋੜਿਆਂ ਤੇ ਆ ਕੇ ਜਮਰੌਦ ਦੇ ਕਿਲੇ ਨੂੰ ਘੇਰਾ ਪਾ ਲਿਆ। ਇਹਨਾਂ ਕੋਲ ਵੀ ਤੋਪਾਂ ਨੇ, ਉਧਰ ਵੀ ਤੋਪਾਂ ਨੇ। ਹੁਣ ਸਰਦਾਰ ਮਹਾਂ ਸਿੰਘ ਇੱਧਰ 40,000 ਅੰਦਰ 1,000 ਇਕੱਲਾ 1,000 ਕਿਉਂ ਘੱਟ ਵਾ? ਕਿਉਂਕਿ ਕਮਰ ਨੌ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਵਿਆਹ ਆ, 7 ਪੋਤਵਾ ਮਹਾਰਾਜਾ ਰਣਜੀਤ ਸਿੰਘ ਦੇ, ਸਰਦਾਰ ਖੜਕ ਸਿੰਘ, ਪਸ਼ੌਰਾ ਸਿੰਘ, ਕਸ਼ਮੀਰਾ ਸਿੰਘ, ਮੁਲਤਾਨਾ ਸਿੰਘ, ਤਾਰਾ ਸਿੰਘ, ਦਲੀਪ ਸਿੰਘ, ਸ਼ੇਰ ਸਿੰਘ, ਇਹ 7 ਪੋਤਵਾ। ਸਭ ਤੋਂ ਵੱਡੇ ਪੁੱਤਰ ਦਾ ਨਾਂ ਸੀ ਸਰਦਾਰ ਖੜਕ ਸਿੰਘ, ਉਹਦੇ ਪੁੱਤ ਦਾ ਵਿਆਹ ਆ ਕਮਰ ਨੌ ਨਿਹਾਲ ਸਿੰਘ ਦਾ, ਤੇ ਜੰਜ ਕਿੱਥੇ ਜਾਣੀ? ਉਹ ਅਟਾਰੀ ਪਿੰਡ ਵਿੱਚ, ਸ਼ਾਮ ਸਿੰਘ ਅਟਾਰੀ ਵਾਲੀ ਦੀ ਧੀ ਸਿੱਧੂ ਆ, ਸ਼ਾਮ ਸਿੰਘ ਅਟਾਰੀ ਵਾਲਾ, ਜਿਹਦੀ ਧੀ ਦੇ ਆਨੰਦ ਕਾਰਜ ਬੀਬੀ ਨਾਨਕੀ ਦੇ ਕਮਰ ਨੌ ਨਿਹਾਲ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨਾ ਹੋਣਾ। ਜਿਹੜੇ ਜੰਗ ਲੜਨ ਵਾਲੇ ਉਹ ਤਾਂ ਜੰਜ ਚੜ ਗਏ, 1,000 ਰਹਿ ਗਏ ਕਿਲੇ ਦੀ ਰਾਖੀ ਵਾਸਤੇ। ਤੇ ਸਰਦਾਰ ਹਰੀ ਸਿੰਘ ਨਲੂਆ, ਰਾਠ, ਸੂਰਮਾ, ਉੱਪਲ, ਗੋਤ, ਖੱਤਰੀ ਘਰਾਣਾ, ਉਹ ਪਸ਼ਾਵਰ ਵਿੱਚ ਬਿਮਾਰ ਪਏ ਆ। ਇੱਧਰ ਘੇਰਾ ਪੈ ਗਿਆ, ਬਾਹਰੋਂ ਵੀ ਤੋਪਾਂ ਤੇ ਅੰਦਰੋਂ ਵੀ ਤੋਪਾਂ ਗੜਕਦੀਆਂ ਨੇ। ਇੰਨਾ ਗਹਿ ਗੱਜ ਜੰਗ ਹੋਇਆ, ਕੁਝ ਘੰਟਿਆਂ ਵਿੱਚ ਧਰਤੀ ਰੰਗਲੀ ਹੋ ਗਈ, ਛਾਤੀਆਂ ਡਾਹ ਡਾਹ ਕੇ। ਪਠਾਨ ਵੀ ਘੱਟ ਨੇ, ਸਿੱਖ ਵੀ ਘੱਟ ਨੇ, ਉਹ ਵੀ ਧਰਮ ਦੀ ਖਾਤਰ ਲੜ ਰਹੇ ਨੇ, ਕੁਝ ਲਟੇਰੇ ਪਿੱਛੇ ਆ। ਇੱਧਰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਧਰਮ ਦੀ ਖਾਤਰ ਬਾਜੀ ਲਾਉਣ ਵਾਸਤੇ ਖੜਾ। ਗਹਿ ਗੱਜ ਜੰਗ ਹੋਏ, ਅਖੀਰ ਵਿੱਚ ਗੱਲ ਇੱਥੇ ਟਕਰਾਅ ਪਹੁੰਚੀ। ਰਾਤ ਪਈ ਤਾਂ ਸੁੱਖ ਦਾ ਸਾਹ ਆਇਆ, ਤੋਪਾਂ ਮਾਰੀਆਂ ਨੀਵੀਆਂ ਹੋਈਆਂ, ਰਾਤ ਕੱਟੀ, ਸੂਰਜ ਟਿੱਕੀ ਚੜ੍ਹੀ, ਇਹ ਫੇਰ ਸ਼ੁਰੂ ਹੋ ਗਿਆ ਜੰਗ। ਸਾਰਾ ਦਿਨ ਫਿਰ ਜੰਗ ਹੁੰਦਾ ਰਿਹਾ, ਫਿਰ ਨੌਜਵਾਨ ਮੁੰਡੇ ਮਰਦੇ ਰਹੇ, ਚਾਹੇ ਉੱਧਰ ਚਾਹੇ ਇੱਧਰ। ਇਸ ਜੰਗ ਵਿੱਚ, ਦੂਸਰੇ ਦਿਨ ਦੇ ਜੰਗ ਵਿੱਚ, ਤੋਪਾਂ ਨੇ ਇੱਦਾਂ ਦੇ ਗੋਲੇ ਸਿੱਟੇ, ਕਿਲੇ ਦੀ ਜਿਹੜੀ ਬਾਹਰਲੀ ਬਾਹੀ ਸੀ ਨਾ, ਕੰਧ ਸੀ, ਉਹ ਡਿੱਗ ਪਈ। ਰਾਤ ਪੈ ਗਈ। ਹੁਣ ਸਰਦਾਰ ਮਹਾਂ ਸਿੰਘ ਨੇ ਦੋ ਗੱਲਾਂ ਉਹਨਾਂ ਦੇ ਸਾਹਮਣੇ ਸੀ, ਇੱਕ ਤਾਂ ਰਾਤੋਂ ਰਾਤ ਆ ਕਿਲੇ ਦੀ ਕੰਧ ਜਿਹੜੀ ਡਿੱਗ ਪਈ, ਇਹਨੂੰ ਖੜੀ ਕਰਨਾ। 4 ਗਜ ਕੰਧ ਚੌੜੀ ਆ, ਇੱਕ ਕੰਧ ਖੜੀ ਕਰਨੀ, ਦੂਸਰਾ ਸਰਦਾਰ ਹਰੀ ਸਿੰਘ ਨਲੂਏ ਨੂੰ ਖਬਰ ਦੇਣੀ। ਇਹ ਦੋ ਕੰਮ ਜ਼ਰੂਰੀ ਆ। ਜੇ ਖਬਰ ਨਾ ਦਿੰਦੇ, ਕਹਿੰਦੇ ਸਾਡੀ ਮੌਤ ਵਾ, ਸਾਨੂੰ ਸੱਜਰੀ, ਕਿੱਥੇ 40,000 ਤੇ ਕਿੱਥੇ 1,000, ਕੁਛ ਵੀ ਨਹੀਂ। ਪਰ ਫਿਰ ਵੀ ਛਾਤੀਆਂ ਡਾਹ ਕੇ ਲੜਦੇ ਨੇ। ਪੰਜਾਬ ਸਰਕਾਰ, ਮਹਾਰਾਜਾ ਰਣਜੀਤ ਸਿੰਘ ਦਾ ਹੁਕਮ ਹੈ, ਆਪਣੇ ਆਪ ਨੂੰ ਨਿਸ਼ਾਵਰ ਕਰ ਜਾਇਓ, ਪਰ ਕਿਲੇ ਦੀ ਰਾਖੀ ਕਰਨੀ। ਬੜੀ ਸ਼ਾਨੋ ਸ਼ੌਕਤ ਨਾਲ ਕਿਲਾ ਬਣਾਇਆ, ਖੰਡ ਪਾਠ ਰਖਾਇਆ, ਪਾਣੀ ਦਾ ਇੰਤਜ਼ਾਮ ਕੀਤਾ, ਅੰਦਰ ਗੋਲੀ, ਸਿੱਕਾ, ਬਰੂਦ, ਖਾਣਾ, ਦਾਣਾ, ਪੱਠਾ, ਚਾਰਾ ਸਾਰਾ ਜਮ੍ਹਾਂ ਕੀਤਾ। ਬਸ ਫਿਰ ਕੀ ਸੀ, ਮੈਂ ਰਸਾਲੂ ਕਹਾਉਣ ਲੱਗਾ ਨਾਲ ਦੇ ਸਾਥੀਆਂ ਕੋਲੋਂ, ਉੱਥੇ ਵੇਲੇ ਜਦ ਕਹਿ ਕੇ ਜੰਗ ਹੋਇਆ ਨਾ, ਇਹਨਾਂ ਨੇ ਰਾਤੋਂ ਰਾਤ ਨੌਜਵਾਨ ਮੁੰਡੇ ਇਕੱਠੇ ਹੋ ਕੇ ਇਹਨਾਂ ਨੇ ਕੰਧ ਖੜੀ ਕਰ ਲਈ, ਕੰਧ ਖੜੀ ਹੋ ਗਈ। ਹੁਣ ਦੂਸਰਾ ਸਵਾਲ ਸੀ ਵੀ ਚਿੱਠੀ, ਚਿੱਠੀ ਲਿਖ ਦਿੱਤੀ, ਚਿੱਠੀ ਲਿਖੀ ਮਹਾਂ ਸਿੰਘ ਨੇ, ਤੇ ਹੁਣ ਲੈ ਕੇ ਕਹਿੰਦੇ ਉੱਠੋ ਮਰਦ ਕੋ, ਉੱਠੇ ਆਪਣੇ ਸਿਰ ਧੜ ਦੀ ਬਾਜੀ ਲਾਵੇ ਤੇ ਪਸ਼ਾਵਰ ਵਿੱਚ ਚਿੱਠੀ ਪਹੁੰਚਾਵੇ। ਇੱਕ ਨੌਜਵਾਨ ਬੀਬੀ ਉੱਠੀ, ਤੁਸੀਂ ਪਿਛਲੇ ਦਿਨਾਂ 'ਚ ਮੇਰੇ ਕੋਲ ਇਤਿਹਾਸ ਸੁਣਿਆ, ਜਿਹਦਾ ਡੋਲਾ ਲੁੱਟ ਲਿਆ ਸੀ, ਬ੍ਰਾਹਮਣਾਂ ਦੀ ਧੀ, ਬੀਬੀ ਸ਼ਰਨੀਏ ਦਾ ਨਾਂ, ਮਿਚਨੀ ਦਾ ਪਠਾਨ ਕਿਲਾ ਲੈ ਗਿਆ ਸੀ ਲੁੱਟ ਕੇ। ਉਹਦੇ ਕੋਲੋਂ ਸਰਦਾਰ ਪਹਾੜਾ ਸਿੰਘ, ਸਰਦਾਰ ਹਰੀ ਸਿੰਘ ਨਲੂਏ ਦੇ ਕਹਿਣ ਤੇ ਡੋਲਾ ਲੈ ਕੇ ਇਹਨੂੰ ਵੀ ਜਸੂਸ ਭਰਤੀ ਕਰ ਲਿਆ ਸੀ ਵੀ ਤੂੰ ਜਸੂਸ ਪੁਣਾ ਕਰਨਾ। ਇਹ ਮਾਰ ਕੇ ਛਾਲ ਉੱਠੀ, ਕਹਿੰਦੀ ਜਥੇਦਾਰ ਜੀ ਮੈਨੂੰ ਆਗਿਆ ਦੇਵੋ, ਮੈਂ ਚਿੱਠੀ ਲੈ ਕੇ ਜਾਵਾਂਗੀ। ਸਾਰੇ ਹੈਰਾਨ ਰਹਿ ਗਏ, ਕਹਿੰਦੇ ਨਾ ਭਾਈ, ਇਹਦਾ ਨਵਾਂ ਬੀਬੀ ਸ਼ਰਨ ਕੌਰ ਅਮਰ ਛਾਤੇ ਬਣੀ, ਇਹਦੇ ਪਤੀ ਦਾ ਨਵਾਂ ਵੀਰ ਬਲੀ ਭੀਮ ਸਿੰਘ,
ਕਹਿੰਦੀ ਮੈਂ ਜਾਵਾਂਗੀ ਚਿੱਠੀ ਲਾ ਕੇ ਮੈਂ ਪਿਸ਼ਾਵਰ ਵਿੱਚ, ਮੇਰੇ ਧਰਮ ਦਾ ਉਹ ਬਾਪ ਆ, ਮੇਰਾ ਪਿਤਾ ਆ, ਮੈਂ ਜਾਊਂ ਚਿੱਠੀ ਲੈ ਕੇ। ਸਿੰਘ ਕਹਿਣ ਲੱਗੇ ਨਹੀਂ ਨਹੀਂ ਨਹੀਂ, ਤੂੰ ਕੁੜੀ ਏ, ਤੂੰ ਧੀ ਏ ਸਾਡੀ, ਨਾ ਜਾਣੇ ਦੁਸ਼ਮਣ ਦਾ ਘੇਰਾ ਕੋਈ ਉਨੀ ਕੀ ਗੱਲ ਹੋ ਜਾਣ, ਤੈਨੂੰ ਅਗਵਾਹ ਕਰ ਲੈਣ ਸਾਡੇ ਕੋਲ, ਫਿਰ ਉਹ ਈਨ ਮਨਾਉਣ, ਇਹ ਗੱਲ ਨਹੀਂ ਹੋ ਸਕਦੀ। ਬੀਬੀ ਸ਼ਰਨ ਕੌਰ ਛਾਲ ਮਾਰ ਕੇ ਸਾਹਮਣੇ ਹੋਈ ਜਥੇਦਾਰ ਦੀ, ਕਹਿੰਦੀ ਤੁਸੀਂ ਗੱਲ ਕਰ ਲਈ, ਇੱਕ ਮਿੰਟ ਹੁਣ ਮੇਰੀ ਵੀ ਸੁਣੋ। ਜਿਹੜਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਛਕਾਇਆ ਕਿ ਬੀਬੀਆਂ ਨੂੰ ਅੰਮ੍ਰਿਤ ਕੋਲ ਵੱਖਰਾ ਆ, ਜੇ ਪੰਜ ਕਕਾਰ ਦੇ ਹੁਕਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਬਖਸ਼ੇ ਨੇ, ਸਾਨੂੰ ਵੀ ਬਖਸ਼ੇ ਨੇ। ਜਿਹੜੇ ਖੰਡੇ ਪੱਟ ਦੀ ਪੌਲ ਤੁਸੀਂ ਛਕੀ, ਮੈਂ ਵੀ ਉਹੀ ਛਕੀਏ। ਮੈਂ ਹੁਣ ਉਹ ਸ਼ਰਨੀ ਨਹੀਂ ਰਹੀ ਜਿਹਦਾ ਡੋਲਾ ਮਿਚਣੀ ਦਾ ਪਠਾਨ ਖੋ ਕੇ ਲੈ ਜਾਓ, ਮੈਂ ਹੁਣ ਕਲਗੀ ਧਰ ਦੀ ਧੀ ਸ਼ੇਰਨੀ ਆ। ਇਹ ਚਿੱਠੀ ਲੈ ਕੇ ਮਾਰ ਕੇ ਛਾਲ ਇੱਕ ਜਥੇਦਾਰ ਮਹਾਂ ਸਿੰਘ ਕੋਲੋਂ ਇੱਕ ਚਿੱਠੀ ਪਿਸ਼ਾਵਰ ਪਹੁੰਚਾਉਣ ਵਾਸਤੇ ਇਉਂ ਮੰਗ ਮੰਗ

ਆਪਣੇ ਪਤੀ ਦੇ ਨਾਲ ਹੀ ਇਹਨਾਂ ਸਿੰਘਾਂ ਦੇ ਜਥੇ ਵਿੱਚ ਰਹਿ ਰਹੀ ਸੀ। ਇਹ ਛਾਲ ਮਾਰ ਕੇ ਕਹਿਣ ਲੱਗੀ, ਕਹਿੰਦੀ ਜਥੇਦਾਰ ਜੀ ਮੈਨੂੰ ਆਗਿਆ ਬਖਸ਼ੋ ਵੀ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਤੁਸੀਂ ਛਕਿਆ ਮੈਂ ਵੀ ਉਹੀ ਛਕਿਆ, ਮੈਂ ਵੀ ਕਲਗੀ ਧਰ ਦੀ ਲਾਡਲੀ ਧੀ ਆ, ਇਹ ਸੇਵਾ ਦਾ ਮੌਕਾ ਮੈਨੂੰ ਬਖਸ਼ ਦਿਓ। ਇੱਥੇ ਜਮਰਾਓ ਦੇ ਕਿਲ੍ਹੇ ਅੰਦਰ ਇੱਕ ਇੱਕ ਮਰਦ ਦੀ ਲੋੜ ਵਾ, ਤੁਸੀਂ ਤਾਂ ਅੱਗੇ ਹਜ਼ਾਰ ਵਾ, ਇਹਦੇ ਵਿੱਚੋਂ ਵੀ ਦੋ ਤਿੰਨ ਕੁ ਸੌ ਸ਼ਹੀਦ ਹੋ ਚੁੱਕਾ, ਦੁਸ਼ਮਣ ਦਲ 40,000, ਤੁਹਾਡੇ ਕੋਲ ਗੋਲੀ ਸਿੱਕਾ ਵੀ ਸਰਫੇ ਦਾ, ਉਹਨਾਂ ਨੂੰ ਸੱਜਰੀ ਮਦਦ ਪਹੁੰਚ ਜਾਣੀ, ਤੁਹਾਨੂੰ ਮਦਦ ਕੋਈ ਨਹੀਂ, ਇਹ ਸੇਵਾ ਮੈਨੂੰ ਬਖਸ਼ੋ। ਇਸ ਬੀਬੀ ਸ਼ਰਨ ਕੌਰ ਨੇ ਅਫਰੀਦੀਆਂ ਵਾਲਾ ਭੇਸ ਬਣਾਇਆ, ਜਿਹੜੀਆਂ ਅਫਰੀਦੀਆਂ ਬੀਬੀਆਂ ਪਾਉਂਦੀਆਂ ਕੱਪੜੇ ਉੱਦਾਂ ਦੇ, ਉਹ ਬੁਰਕਾ ਪਾਉਂਦੀਆਂ ਸੀ, ਇਹਨੇ ਆਪਣੀ ਚੁੰਨੀ ਨਾਲ ਮੂੰਹ ਸਿਰ ਢੱਕ ਲਿਆ, ਅੱਖਾਂ ਨੰਗੀਆਂ ਰੱਖ ਲਈਆਂ, ਮਾਰੀ ਪਲਾਕੀ ਘੋੜੇ ਦੇ ਚਿੱਠੀ ਲੈ ਕੇ ਨਾ 12-13 ਕੁ ਮੀਲ ਦਾ ਪਿੰਡ ਆਇਆ, ਕੋਹ ਦਾ 12-13 ਕੋਹ, ਇਹ ਜਾ ਪਹੁੰਚੀ। ਸਰਦਾਰ ਹਰੀ ਸਿੰਘ ਨਲੂਆ ਪਸ਼ਾਵਰ ਦੇ ਕਿਲ੍ਹੇ ਵਿੱਚ ਬਿਮਾਰ ਇੱਕ ਸਰਾਣੇ ਦੇ ਆਸਰਾ ਲਾ ਕੇ ਨਾ ਅੱਖਾਂ ਮੀਟ ਕੇ ਪਿਆ, ਇਹਨੂੰ ਅੰਮ੍ਰਿਤ ਛਕਾਇਆ ਸੀ, ਇਹਨੇ ਆਪਣੀ ਧੀ ਬਣਾਇਆ ਸੀ ਇਸ ਬੀਬੀ ਸ਼ਰਨ ਕੌਰ ਨੂੰ, ਇਹਨੇ ਬਹੁਤ ਅਦਬ ਦੇ ਨਾਲ ਹੱਥ ਜੋੜ ਕੇ ਸਿਰ ਝੁਕਾ ਕੇ ਇਹਨੇ ਫਤਿਹ ਬੁਲਾਈ, ਅੱਖਾਂ ਖੁੱਲੀਆਂ। ਸਰਦਾਰ ਹਰੀ ਸਿੰਘ ਨਲੂਆ ਉੱਠ ਕੇ ਬਹਿ ਗਏ, ਬੱਚੀਏ ਧੀਏ ਐਸ ਵੇਲੇ, ਉਹ ਵੀ ਕੱਲੀ, ਕਹਿੰਦੀ ਹਾਂ ਪਿਤਾ ਜੀ ਤੁਹਾਡੇ ਤੱਕ ਖਬਰ ਨਹੀਂ ਪਹੁੰਚੀ, ਮੈਂ ਖਬਰ ਪਹੁੰਚਾਉਣ ਆਈ ਹਾਂ, ਪਸ਼ਾਵਰ ਦੇ ਵਿੱਚ ਮੈਂ ਹੀ ਆਈ, ਮੈਂ ਆਗਿਆ ਲੈ ਕੇ ਜਥੇਦਾਰ ਸਰਦਾਰ ਮਹਾਂ ਸਿੰਘ ਕੋਲੋਂ ਆਈ ਹਾਂ, ਜਮਰਾਓ ਦੇ ਕਿਲ੍ਹੇ ਨੂੰ 40,000 ਪਠਾਣਾ ਨੇ ਸੰਮੀ ਖਾਨ ਦੀ ਕਮਾਨ ਹੇਠਾਂ ਮੀਰ ਦੋਸਤ ਮੁਹੰਮਦ ਦੇ ਹੁਕਮ ਦੇ ਨਾਲ ਘੇਰਾ ਪੈ ਗਿਆ, ਜੰਗ ਗਹਿ ਗੱਚ ਹੋ ਰਿਹਾ, ਕਿਲ੍ਹੇ ਦੀ ਕੰਧ ਢਿੱਠ ਗਈ। ਹੁਣ ਜਿਉਂ ਜਿਉਂ ਬੀਬੀ ਸ਼ਰਨ ਕੌਰ ਦੱਸ ਰਹੀ ਹੈ ਨਾ, ਸਰਦਾਰ ਹਰੀ ਸਿੰਘ ਨਲੂਏ ਦੇ ਮੱਥੇ ਤਿਉੜੀਆਂ, ਅੱਖਾਂ ਲਾਲ, ਉਹਨੇ ਸਾਰੀ ਗੱਲਬਾਤ ਦੱਸ ਦਿੱਤੀ। ਨੇੜੇ ਦੇ ਸਿੰਘ ਜਿਹੜੇ ਕੋਲ ਬੈਠੇ ਸੀ ਨਾ, ਉਹਨੇ ਦੇਖਿਆ ਸ਼ਰਨ ਕੌਰ ਜਦੋਂ ਮਹਾਂ ਕੱਲੀ ਕੱਲੀ ਗੱਲ ਸੁਣਾਈ, ਉਹ ਕਹਿੰਦਾ ਉੱਥੇ ਤਾਂ ਸਿੰਘ ਬੜੇ ਨੇ। ਹਰੀ ਸਿੰਘ ਨਲੂਆ ਕਹਿਣ ਲੱਗਾ ਬਹੁਤ ਸਿੰਘ ਨੇ, ਕਹਿੰਦੇ ਜਿਹੜੇ ਸਿੰਘ ਸੀ ਪੰਜਾਬ ਸਰਕਾਰ ਨੇ ਵਾਪਸ ਮੰਗਾ ਲੈ, ਕਮਰ ਨੌਲ ਨਿਹਾਲ ਦੇ ਵਿਆਹ ਵਿੱਚ ਹਾਜ਼ਰ ਹੋਏ ਹੋਏ ਆ, ਮੱਥੇ 'ਤੇ ਹੱਥ ਮਾਰਿਆ ਹਰੀ ਸਿੰਘ ਨਲੂਏ ਨੇ, ਕਹਿੰਦੇ ਫਿਰ ਤਾਂ ਘਿਰਨਾ ਹੀ ਸੀ। ਜਥੇਦਾਰ ਨੇ ਬਹੁਤ ਗਰਜਵੀਂ ਆਵਾਜ਼ ਵਿੱਚ ਕਿਹਾ, ਕਹਿੰਦੇ ਮੇਰਾ ਘੋੜਾ ਤਿਆਰ ਕਰੋ, ਕਾਠੀ ਪਾਓ। ਸਿੰਘ ਕਹਿਣ ਲੱਗੇ, ਕਹਿੰਦੇ ਜਥੇਦਾਰ ਜੀ ਤੁਹਾਨੂੰ ਵੈਦਾਂ ਹਕੀਮਾਂ ਨੇ ਆਰਾਮ ਦੱਸਿਆ, ਤੁਹਾਡੀ ਬਹੁਤ ਲੋੜ ਆ ਪੰਥ ਨੂੰ, ਤੁਹਾਡੀ ਜ਼ਿੰਦਗੀ ਚਾਹੀਦੀ ਆ ਪੰਥ ਲਈ, ਤੇ ਮਹਾਰਾਜਾ ਰਣਜੀਤ ਸਿੰਘ ਤੁਹਾਨੂੰ ਤੰਦਰੁਸਤ ਕਰਨਾ ਚਾਹੁੰਦਾ, ਇਹ ਪੰਜਾਬ ਸਰਕਾਰ ਦਾ ਹੁਕਮ ਵੀ, ਤਾਂ ਹੀ ਤਾਂ ਤੁਹਾਨੂੰ ਪਸ਼ਾਵਰ 'ਚ ਇੱਧਰ ਭੇਜਿਆ ਇਕਾਂਤ। ਹਰੀ ਸਿੰਘ ਨਲੂਆ ਕਹਿਣ ਲੱਗਾ ਵੀ ਜੇ ਮੈਂ ਤੰਦਰੁਸਤ ਹੋਵਾਂ ਤਾਂ ਵੀ ਮੈਂ ਪੰਥ ਬਾ, ਤੇ ਹੁਣ ਮੈਂ ਕਿਹੜਾ ਆਪਣੇ ਲਈ ਚੱਲਿਆ, ਮੈਂ ਪੰਥ ਲਈ ਚੱਲਿਆ, ਕੋਈ ਮੇਰਾ ਨਾਰਾ ਰੋਕੋ, ਮੇਰਾ ਘੋੜਾ ਤਿਆਰ ਕਰੋ। ਬਸ ਫੇਰ ਕੀ ਸੀ, ਬਹੁਤ ਉਹਨੇ ਹਕੀਮ ਲੈ ਆਉਂਦਾ ਜਿਹੜਾ ਇਹਦੀ ਦੇਖਭਾਲ ਕਰਦਾ, ਦਬਾ ਬੂਟੀ ਕੁੱਟ ਕੇ ਪੀਸ ਕੇ ਦਿੰਦਾ ਸੀ, ਉਹਨੇ ਕਿਹਾ, ਉਹ ਕਹਿੰਦਾ ਜਥੇਦਾਰ ਜੀ ਤੁਸੀਂ ਕੁਝ, ਕਹਿੰਦਾ ਨਹੀਂ, ਉਧਰ ਜੰਗ ਹੁੰਦਾ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਛਕਿਆ ਅੰਮ੍ਰਿਤ ਤੇ ਹਰੀ ਸਿੰਘ ਨਲੂਆ ਟੈਕੇ ਬਹਿ ਜਾਵੇ। ਬਸ ਫਿਰ ਕਿਸੇ ਘੋੜਾ ਤਿਆਰ ਹੋਇਆ, ਰਕਾਬ ਉੱਤੇ ਪੈਰ ਰੱਖ ਕੇ ਤਾਂ ਮਾਰ ਕੇ ਪਲਾਕੀ ਘੋੜੇ ਦੇ ਸਵਾਰ ਹੋ ਕੇ ਨਾ ਸਰਦਾਰ ਮਹਾਂ ਸਿੰਘ ਇਉਂ ਤੁਰ ਪਿਆ ਵਿਛਾ।

0: ਸਰਦਾਰ ਹਰੀ ਸਿੰਘ ਨਲੂਆ ਸਰਦਾਰ ਗੁਰਦਿਆਲ ਸਿੰਘ ਦਾ ਪੁੱਤਰ ਸਰਦਾਰ ਹਰਦਾਸ ਸਿੰਘ ਦਾ ਪੋਤਰਾ ਤੇ ਪੈਂਡਿਆਂ ਦਾ ਗੁਜਰਾਂ ਵਾਲਾ ਪੰਥ ਦੀ ਖਾਤਰ ਕੁਰਬਾਨੀ ਕਰਨ ਵਾਸਤੇ ਆਪਣੀ ਛਾਉਣੀ ਚ ਆ ਗਿਆ ਜਿੱਥੇ ਇਹਦੀ ਫੌਜ ਵਾ। ਉਹ ਜਿਹੜੀ ਚਿੱਠੀ ਬੀਬੀ ਸ਼ਰਨ ਕੌਰ ਲੈ ਕੇ ਗਈ ਸੀ ਨਾ, ਉਹ ਚਿੱਠੀ ਕੱਢ ਕੇ ਖੀਸੇ ਚੋਂ ਦਿਖਾਲੀ, ਕਹਿੰਦਾ ਖਾਲਸਾ ਜੀ ਜਾਂਦਿਆਂ ਪਹਿਲਾਂ ਫਤਿਹ ਗਜਾਈ, ਕਹਿੰਦਾ ਖਾਲਸਾ ਜੀ। ਉਹ ਸਾਰੇ ਹੈਰਾਨ ਰਹਿ ਗਏ ਦੇਖ ਕੇ, ਜਥੇਦਾਰ ਜੀ ਤੁਹਾਨੂੰ ਤਾਂ ਆਰਾਮ ਦੱਸਿਆ ਹਕੀਮ ਨੇ। ਕਹਿੰਦਾ ਜਦੋਂ ਸਿਰ ਧੜ ਦੀ ਬਾਜੀ ਲੱਗੀ ਹੋਵੇ ਤਾਂ ਆਰਾਮ ਨਹੀਂ ਸੁੱਝਦਾ। ਤੁਹਾਨੂੰ ਯਾਦ ਹੈ ਆਪਾਂ 17 ਅਕਤੂਬਰ 1836 ਨੂੰ ਇੱਕ ਕਿਲ੍ਹੇ ਦੀ ਨੀਂਹ ਰੱਖੀ ਸੀ, ਉਹ ਕਿਲ੍ਹਾ ਉਸਾਰਿਆ ਸੀ। ਕਹਿੰਦੇ ਹਾਂ ਸਾਨੂੰ ਯਾਦ ਹੈ, ਆਹ ਜਮਰਾਉਤ ਦਾ। ਕਹਿੰਦੇ ਉਹਦੀ ਜਥੇਦਾਰੀ ਤੁਸੀਂ ਸਰਦਾਰ ਮਹਾਂ ਸਿੰਘ ਨੂੰ ਦਿੱਤੀ ਸੀ। ਕਹਿੰਦੇ ਬਿਲਕੁਲ ਠੀਕ। ਕਹਿੰਦੇ ਬਸ ਹੁਣ ਉਸ ਜਮਰਾਉਤ ਦੇ ਕਿਲ੍ਹੇ ਨੂੰ 40,000 ਅਫਗਾਨੀਆਂ ਨੇ ਘੇਰਾ ਪਾ ਲਿਆ, 40,000 ਅਫਗਾਨੀਆਂ ਨੇ। ਜੰਗ ਹੋ ਰਿਹਾ, ਉਹਨਾਂ 1,000 ਵਿੱਚੋਂ 200 ਸਿੰਘ ਸ਼ਹੀਦੀਆਂ ਪਾ ਗਏ, 200 ਸਿੰਘ ਸ਼ਹੀਦੀਆਂ ਪਾ ਗਏ ਨੇ। ਕਹਿੰਦੇ ਵੀ ਹੁਣ ਕੀ ਤੁਹਾਡਾ ਹੁਕਮ ਹੈ? ਕਹਿੰਦੇ ਵੀ ਹੁਕਮ ਬਸ ਇਹ ਆ ਵੀ ਤੁਸੀਂ ਤਿਆਰ ਹੋ ਜਾਓ, ਤਿਆਰੀਆਂ ਕਰੋ, ਆਪਾਂ ਜਾ ਕੇ ਦੁਸ਼ਮਣ ਦੇ ਨਾਲ ਦੋ ਦੋ ਹੱਥ ਕਰ ਸਕੀਏ। ਬਸ ਹੁਣ ਜਥੇਦਾਰ ਹੁਕਮ ਦਿੰਦਾ, ਉਹਨਾਂ ਨੇ ਪਾਲੀਆਂ ਘੋੜਿਆਂ ਤੇ ਕਾਠੀਆਂ। ਸਰਦਾਰ ਹਰੀ ਸਿੰਘ ਨਲੂਆ ਉਹ ਆ ਜਿਹਨੇ ਗਰੀਬੀ ਵਿੱਚ ਦਿਨ ਕੱਟੇ, ਜਿਹਦੀ ਮਾਂ ਬੀਬੀ ਧਰਮ ਕੌਰ ਨੇ ਲੋਕਾਂ ਦੀਆਂ ਬੁੱਤੀਆਂ ਕਰ ਕਰਕੇ ਇਹਨੂੰ ਪਾਲਿਆ ਸੀ, ਬੁੱਤੀਆਂ ਕਰ ਕਰਕੇ, ਪਰ ਰਹਿੰਦੀ ਦੁਨੀਆਂ ਤੇ ਆਪਣਾ ਨਾਂ ਛੱਡ ਗਿਆ। ਮੈਂ ਕੱਲ ਵੀ ਪਰਸੋਂ ਜਦੋਂ ਆਰੰਭ ਕੀਤਾ ਸੀ ਇਸ ਪ੍ਰਸੰਗ ਨੂੰ, ਇਸ ਇਤਿਹਾਸ ਨੂੰ, ਤਾਂ ਮੈਂ ਦੁਨੀਆਂ ਦੇ ਜਰਨੈਲਾਂ ਦੀ ਗੱਲ ਕੀਤੀ ਸੀ ਕਿ ਫਰਾਂਸ ਦਾ ਉਹ ਸੂਰਮਾ ਜਿਹਨੂੰ ਆਪਾਂ ਨੈਪੋਲੀਅਨ ਕਹਿੰਦੇ ਹਾਂ, ਇਹ ਬੜੇ ਮਧਰੇ ਜੇ ਕੱਦ ਦਾ ਸੀ। ਉਹ ਮੁਲਕ ਆ ਸਵਿਟਜ਼ਰਲੈਂਡ ਦੇ ਅੰਦਰ ਇੱਕ ਟਾਪੂ ਆ ਸੈਂਟ ਹਲੀਨਾ, ਇਹ ਉੱਥੇ ਬੰਦੀ ਬਣਾਇਆ ਸੀ, 17 ਸਾਲ ਬੰਦੀ ਰਿਹਾ ਉੱਥੇ। ਅਖੀਰ ਵਿੱਚ ਉਹਨੂੰ ਜ਼ਹਿਰ ਦੇ ਕੇ ਇਹਨੂੰ ਮਾਰਿਆ। ਫਰਾਂਸ ਅੱਜ ਵੀ ਇਹਦੇ 'ਤੇ ਮਾਣ ਕਰਦਾ, ਸਾਡਾ ਨੈਪੋਲੀਅਨ। ਜਰਮਨ ਦਾ ਡਿਕਟੇਟਰ ਹਿਟਲਰ, ਸਾਰਾ ਜਰਮਨ ਮਾਣ ਕਰਦਾ। ਮੈਂ ਇੱਕ ਦਿਨ ਅੱਗੇ ਵੀ ਤੁਹਾਨੂੰ ਦੱਸਿਆ ਸੀ ਜਰਮਨ ਦੀ ਕ੍ਰਿਕਟ ਦੀ ਟੀਮ ਇੰਗਲੈਂਡ ਕੋਲੋਂ ਹਾਰ ਕੇ ਆ ਗਈ ਸੀ, ਇਹਨੇ ਲੈਣ 'ਚ ਖੜੇ ਕਰਕੇ ਗੋਲੀ ਮਾਰ ਦਿੱਤੀ ਸੀ, ਅੱਜ ਤੱਕ ਨਹੀਂ ਟੀਮ ਬਣ ਸਕੀ। ਕਹਿੰਦਾ ਮੇਰੇ ਦੁਸ਼ਮਣਾਂ ਕੋਲੋਂ ਹਾਰ ਕੇ ਆ ਗਏ, ਲੈਣ 'ਚ ਸਾਰੇ ਖੜੇ ਕੀਤੇ ਖਿਡਾਰੀ, ਇਕੱਲੇ ਇਕੱਲੇ ਦੇ ਗੋਲੀ ਮਾਰ ਦਿੱਤੀ। ਉਹ ਹਿਟਲਰ ਜਿਹਨੇ 60 ਲੱਖ ਯਹੂਦੀ ਗੈਸ ਦੀਆਂ ਭੱਠੀਆਂ 'ਚ ਬਰੂਦ ਪਾ ਕੇ ਸਾੜ ਕੇ ਸਮਾਹ ਕਰ ਦਿੱਤੇ ਹਿਟਲਰ ਨੇ। ਔਰ ਰਸ਼ੀਆ ਲੈਨਿਨ ਤੇ ਮਾਣ ਕਰਦਾ, ਚੀਨ ਮੌਜੇ ਤੁੰਗ ਤੇ ਮਾਣ ਕਰਦਾ, ਇੱਥੇ ਤਿਕਰ ਨਹੀਂ ਸਾਨੂੰ ਮਾਣ ਏ। ਸਰਦਾਰ ਹਰੀ ਸਿੰਘ ਇਹ ਪਤਾ ਨਹੀਂ ਕਿੰਨੇ ਕੁ ਹੋਏ, ਐਡੇ ਐਡੇ ਸੂਰਮੇ ਜਿਹੜੇ ਗਹਿ ਗੱਜ ਜੰਗ ਲੜਦੇ ਰਹੇ, ਆਪਣੀ ਛਾਉਣੀ ਵਿੱਚੋਂ ਆ ਕੇ ਉਹਨੇ ਵੰਗਾਰ ਪਾਈ, ਉੱਠੋ ਸਾਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬੱਟ ਦੀ ਦਾਤ ਦਿੱਤੀ। ਇੱਕ ਮੈਂ ਥੋੜ੍ਹੀ ਜਿਹੀ ਪੁਆਇੰਟ ਮੈਂ ਦੱਸ ਦੇਵਾਂ, ਜਿਵੇਂ ਅੱਜ ਆਪਾਂ ਫੋਟੋਆਂ 'ਚ ਜਾਂ ਕੈਲੰਡਰਾਂ 'ਚ ਜਾਂ ਕਿਤਾਬਾਂ 'ਚ ਆਪਾਂ ਪੜ੍ਹ ਰਹੇ ਹਾਂ छोटा जिहा बाटा आ उहदे विच खंडा खड़ा कीता आ। जिहड़ा खंडा सी गुरु गोबिंद सिंह ने अमृत तैयार किया 3 फुट लंबा सी, 16 किलो भार सी कल्ले खंडे का ही। ओ पिंड पैंदा माड़ी मेघा, सरदार सुखा सिंह बाडी बाटा ते खंडा ये आनंदपुर लैके गया सी, ते 5 कृपाना लैके गया सी, 7 धांतां दीआं कुट कुट के बना के। उन्हां बेलियां च मेरे कलगी पत्तर पातशाह मर्द हुक्म सी अपने घरां च हथियार बनावो। जस्सा सिंह रामगढ़िया इहदे बाप दा नवां सरदार भगवान सिंह, उहदे गां बाप दा नवां सरदार हरदास सिंह। ਉਹ ਜਿਹੜੀ ਬਚਿੱਤਰ ਸਿੰਘ ਨੇ ਨਾਂਗਣੀ ਮਾਰੀ ਸੀ ਹਾਥੀ ਦੇ, ਜਿਹੜੀ ਅੱਜ ਵੀ ਕੇਸਗੜ੍ਹ ਤਖ਼ਤ 'ਤੇ ਪਈ, ਉਹ 5 ਧਾਂਤਾਂ ਦੀ ਕੁੱਟ ਕੁੱਟ ਕੇ ਬਣਾਈ ਸੀ ਹਰਦਾਸ ਸਿੰਘ ਨੇ, ਜੱਸਾ ਸਿੰਘ ਰਾਮਗੜੀਏ ਦੇ ਦਾਦੇ ਨੇ। ਅਤੇ ਨਾਲ 500 ਕਾਨੀ ਤੀਰ ਦੀ ਲੈ ਕੇ ਗਿਆ ਸੀ, ਜਿਹਨੂੰ 1.25 ਤੋਲੇ ਸੋਨਾ ਲੱਗਾ ਹੁੰਦਾ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੀਰ ਭੇਟ ਕਰਦਾ ਸੋਨਾ ਨਾਲ ਹੁੰਦਾ ਸੀ, ਕਿ ਜੇ ਜਿਹਦੇ ਤੀਰ ਵੱਜੇ ਜੇ ਫੱਟੜ ਹੋ ਜਾਏ ਤਾਂ ਸੋਨਾ ਵੇਚ ਕੇ ਇਲਾਜ ਕਰਾ ਲੈ, ਜੇ ਮਰ ਜਾਏ ਤਾਂ ਕਾਟ ਕਫਣ ਲੈ ਲੈ। ਉਹਦਾ ਨਾਲੇ ਇਲਾਜ ਕਰਕੇ ਮਹਾਰਾਜ ਭੇਜਦੇ ਸੀ। ਐਡੀ ਦਾਤ ਹੈ ਮੇਰੇ ਕਲਗੀ ਤਰਪਾਤਸ਼ਾਹ ਮਹਾਰਾਜ ਦੀ। ਕਹਿੰਦੇ ਪਤਾ ਨਹੀਂ ਖੰਡੇ ਵੱਟ 'ਚ ਕੀ ਬਾਣੀ ਵਿੱਚ ਪਾਵਰ ਹੈ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਕਈ ਨੇਰੀਆਂ ਝੱਖੜਵਾਉਣਗੇ, ਇਹ ਜਿਹੜੀ ਜੋਤ ਮੈਂ ਜਗਾ ਚੱਲਿਆ ਮੱਧਮ ਤਾਂ ਪੈ ਸਕਦੀ ਪਰ ਕਦੀ ਬੁੱਝ ਨਹੀਂ ਸਕਦੀ, ਕਦੀ ਵੀ ਨਹੀਂ ਬੁੱਝੂਗੀ। ਆਪਾਂ ਕਹਿੰਦੇ ਵੀ ਅੱਜ ਸਾਡੇ ਲੀਡਰ ਕਹਿਣਗੇ ਖਾਲ ਪੰਥ ਨੂੰ ਖਤਰਾ, ਪੰਥ ਨੂੰ ਖਤਰਾ। ਜਿਹੜੀ ਚੀਜ਼ ਜੰਮਦੇ ਤੋਂ ਮਰਦੀ ਏ, ਜਿਹੜੀ ਪ੍ਰਗਟ ਹੋ ਜਾਏ ਉਹ ਕਦੀ ਖਤਮ ਨਹੀਂ ਹੁੰਦੀ। ਭਾਈ ਗੁਰਦਾਸ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜੱਗ ਚਾਨਣ ਹੋਊਗਾ। ਧੁੰਦ ਕੂੜ ਦੀ, ਹੀਰਾ ਫੇਰੀ ਦੀ, ਠੱਗੀ ਠੋਰੀ ਦੀ, ਝੂਠ ਦੀ, ਇਹ ਧੁੰਦ ਸੀ। ਖਾਲਸਾ ਵੀ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਇਹ ਦੋ ਹੋ ਗਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਵੈ ਪ੍ਰਗਟਿਓ ਮਹਾਰਾਜ ਨੂੰ ਕਿਹਾ ਭਾਈ ਗੁਰਦਾਸ ਨੇ, ਵੈ ਪ੍ਰਗਟਿਓ ਮਰਦ ਅਗਮੜਾ ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਵੀ ਪ੍ਰਗਟ ਹੋਏ, ਗੁਰੂ ਗ੍ਰੰਥ ਸਾਹਿਬ ਮਨ ਪ੍ਰਗਟ ਹੋਏ, ਕਿੱਥੋਂ ਖਤਮ ਮੁੱਕ ਜਾਓ ਮੁੱਕ ਜਾਓ। ਖਾਲਸਾ ਵੀ ਪ੍ਰਗਟ ਕੀਤਾ, ਜਿਹੜੀ ਚੀਜ਼ ਜੰਮਦੀ ਜੋ ਮਰਦੀ ਏ ਪਰ ਜਿਹੜੀ ਪ੍ਰਗਟ ਹੋ ਜਾਏ। ਪ੍ਰਗਟ ਤਾਂ ਗੁਰੂ ਨਾਨਕ ਦੇਵ ਕਰ ਗਏ ਸੀ, ਨਾਨਕ ਨਿਰਮਲ ਪੰਥ ਚਲਾਇਆ, ਉਹੀ ਚਲਾਇਆ ਸੀ ਨਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਸੇ ਨਿਰਮਲ ਪੰਥ ਨੂੰ ਝਾੜ ਕੇ ਸਵਾਰ ਕੇ ਇਹਨੂੰ ਰਹਿਤਾ ਕਰਹਿਤਾ ਦੱਸ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦਾ ਰੂਪ ਦਿੱਤਾ। 239 ਸਾਲ ਲੱਗੇ ਖਾਲਸਾ ਪੰਥ ਸਾਜਣ ਨੂੰ। ਔਰੰਗਜ਼ੇਬ ਚਾਹੁੰਦਾ ਨਹੀਂ ਸੀ, ਬਾਈ ਧਰ ਦੇ ਰਾਜੇ ਨਹੀਂ ਸੀ ਚਾਹੁੰਦੇ, ਪੰਡਿਤ ਮੁਲਾਣੇ ਨਹੀਂ ਸੀ ਚਾਹੁੰਦੇ, ਕਾਜੀ ਨਹੀਂ ਸੀ ਚਾਹੁੰਦੇ, ਪਖੰਡੀ ਨਹੀਂ ਸੀ ਚਾਹੁੰਦੇ। ਇਹਨਾਂ ਇੰਨਿਆਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਨੇ ਇਹ ਕਾਰਨਾਮਾ ਖਾਲਸਾ ਪੰਥ ਸੱਜ ਕੇ ਦਿਖਾ ਦਿੱਤਾ। ਅੱਜ ਪਤਾ ਸੀ ਕੀ ਕਹਿੰਦੇ, ਮੈਂ ਬਹੁਤ ਵਾਰ ਦੇਖਿਆ, ਮੈਂ ਜਿੰਮਾਂ ਵਿੱਚ ਮੁੰਡਿਆਂ ਨੇ ਹਨੂੰਮਾਨ ਦੀ ਫੋਟੋ ਲਾਈ ਹੋਊ ਆ ਜਿੰਮ 'ਚ। ਅਸੀਂ ਆਸਟ੍ਰੇਲੀਆ ਗਏ, ਬਹੁਤ ਵੱਡਾ ਗੁਰਦੁਆਰੇ ਦੇ ਸਾਹਮਣੇ ਪਾਸੇ ਜਿੰਮ ਹੈ, ਤਾਂ ਉੱਥੇ ਉਹਨੇ ਸ਼ਬਦ ਵੀ ਪੜ੍ਹ ਕੇ ਲਾਇਆ ਅਤੇ ਮੁੰਡਿਆਂ ਨੇ ਲੈ ਕੇ ਫੋਟੋ ਵੀ ਲਾਤੀ ਹਨੂੰਮਾਨ ਦੀ। ਮੈਂ ਕਿਹਾ ਇਹ ਕੌਣ ਆ? ਕਹਿੰਦੇ ਸਾਡਾ ਪਵਨ ਪੁੱਤਰ। ਮੈਂ ਕਿਹਾ ਪਵਨ ਪਤਾ ਕਿਹਨੂੰ ਕਹਿੰਦੇ? ਹਵਾ ਨੂੰ ਕਹਿੰਦੇ ਆ। ਤੁਸੀਂ ਇਹ ਦੇਵਤਾ ਬਣਾਇਆ, ਅਤੇ ਮੈਂ ਕਿਹਾ ਯਾਦ ਰੱਖਿਓ, ਮੈਂ ਮਾੜਾ ਨਹੀਂ ਕਹਿ ਰਿਹਾ ਕਿਸੇ ਨੂੰ, ਪਰ ਮੈਂ ਕਿਹਾ ਸਾਇੰਸ ਨੇ ਟਰੱਕ ਦੇ ਟਾਇਰ 'ਚ ਹਵਾ ਪਾ ਕੇ ਕਹਿੰਦੇ ਆਹ 32 ਟਨ ਭਾਰ ਲੈ ਕੇ ਗੁਹਾਟੀ ਨੂੰ ਜਾਂਦਾ ਤੁਹਾਡਾ ਪਵਨ ਦੇਵਤਾ। ਉਹ ਤੁਰਿਆ ਜਾ ਰਿਹਾ, ਸਾਇੰਸ ਨੇ ਇੰਨੀ ਤਰੱਕੀ ਕਰ ਲਈ। ਬੜੀ ਕੁਰਬਾਨੀ ਹੈ ਸੂਰਮਿਆਂ ਦੀ, ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਓ, ਸਤਿਗੁਰੂ ਤੁਹਾਡਾ ਕਦਮ ਕਦਮ ਚੱਲਿਆ, ਦਰ ਪ੍ਰਵਾਨ ਕਰਨ ਆਓ ਸਾਰੀ ਸਮੁੱਚੀ ਦਾ ਤਹਿ ਦਿਲੋਂ ਸੰਗਤ ਦਾ ਧੰਨਵਾਦ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਹਿ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦੇ ਆਵੇ ਤਾਏ

ਜਮੇ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਿਹਾ ਸਹਾਰ ਦੇ ਸ਼ਹੀਦ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸਾ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆ ਦੇਹ ਤੇ ਫਤਿਹ ਬਿਰਦ ਕੀ ਪਾਇਤ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੋਟਿਆਂ ਦੇ ਉਹਨੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਮਨੋਹਰ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪਟਾਵਾਂ ਰਸਤਾ ਅਤੇ ਕਾਪੜੇ ਦਰ ਤੇ ਪ੍ਰਵਾਨਕ ਦੀਆਂ ਸਿਰ ਤੇ ਮਿਹਰ ਪ੍ਰਿਆਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਿਰਤਾਂ ਬਖਸ਼ਣੀਆਂ ਪੰਥ ਦੇ ਸਿਰ ਤੇ ਮਿਹਰ ਪ੍ਰਿਆਤਕੜਾਂ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਦੀਵਾਨ ਦੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮਾ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਾਣ ਸਭ ਤਿਸਕਾ ਸੋਈ ਸੁਗੜ ਸੁਜਾਨੀ ਤਿਨਹੀਂ ਸੁਣਿਆ ਦੁੱਖ ਸੁਖ ਮੇਰਾ ਤੋ ਬੇਦਨੀ ਕੀ ਘਟਾਨੀ ਜੀ ਕੀ ਐ ਕਹੀ ਪੈਮਾਨੀ ਅਵਰ ਜਤਨ ਕਰ ਬਹੁ ਤੇਰੇ ਤਿਨ ਤਿਲਨੀ ਕੀਮਤ ਜਾਨੀ ਰਹਾਓ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਤਾਨੀ ਡਿਗੈ ਨ ਡੋਲੇ ਦੇ ਕਰੋ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਬੀਜ ਆਮ ਤੁਮ ਕੁਛ ਹੋਤਾ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ ਪਰਡਿਓ ਜੋਤ ਸਹਿਜ ਸੋ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇ ਚਿਲ ਕਰ ਬਾਧਿਓ ਗੁਰ ਕੀ ਓ ਬੰਦਾਨੀ ਪਰਡਿਓ ਜੋਤ ਸਹਿਜ ਸੋ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇ ਚਿਲ ਕਰ ਬਾਂਧਿਓ ਗੁਰ ਕੀ ਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਗੁਰੂ ਨੇ ਕਿਰਪਾ ਕੀਤੀ ਹੈ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਭਾਈ ਸਾਹਿਬ ਦੇ ਜਥੇ ਨੇ ਬੜੇ ਪਿਆਰ ਨਾਲ ਤੁਹਾਨੂੰ ਇਤਿਹਾਸ ਅਤੇ ਵਾਰ ਰਾਹੀਂ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕੀਤਾ। ਜਥੇ ਦਾ ਧੰਨਵਾਦ ਉਪਰੰਤ ਅਰਦਾਸ ਪਿੱਤਰ ਹੁਕਮਨਾਮਾ ਸਭ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਨ ਕੀਤਾ ਨੇ। ਬਾਣੀ ਸਮਝਣ ਦਾ ਵਿਸ਼ਾ, ਵਿਚਾਰਨ ਦਾ ਵਿਸ਼ਾ ਅਤੇ ਪ੍ਰੈਕਟੀਕਲ ਜੀਵਨ ਵਿੱਚ ਇਸ ਨੂੰ ਇੰਪਲੀਮੈਂਟ ਕਰਨ ਦਾ ਵਿਸ਼ਾ ਹੈ, ਕਿਉਂਕਿ ਜੋ ਬਚਨ ਗੁਰੂ ਸਾਡੇ ਨਾਲ ਸਾਂਝੇ ਕਰਦੇ ਨੇ ਔਰ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਬਚਨ ਨੂੰ ਜੇ ਮੰਨ ਲਿਆ ਜਾਵੇ, ਜਿਵੇਂ ਭਾਈ ਲਹਿਣਾ ਜੀ ਨੇ ਗੁਰੂ ਦੇ ਬਚਨ ਮੰਨੇ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਸੰਸਾਰ 'ਚ ਪ੍ਰਗਟ ਹੋਏ ਨੇ, ਆਪਾਂ ਵੀ ਜੇ ਕਿਤੇ ਰੋਜ਼ ਦਾ ਇੱਕ ਜਦੋਂ ਅਸੀਂ ਹੁਕਮਨਾਮਾ ਸੁਣਦੇ ਹਾਂ ਤਾਂ ਇਹਨੂੰ ਅਸੀਂ ਇੱਕ ਵਿਚਾਰ ਲਈਏ ਵੀ ਮਾਲਕ ਨੇ ਸਾਡੇ 'ਤੇ ਕੀ ਕਿਰਪਾ ਕੀਤੀ ਹੈ। ਅਤੇ ਸੱਚ ਜਾਣਿਓ ਬਹੁਤ ਸਾਰੇ ਸਾਡੇ ਵਹਿਮ ਭਰਮ ਭੁਲੇਖੇ ਸਾਡੇ ਦੂਰ ਹੋ ਸਕਦੇ ਆ। ਗੁਰੂ ਗਿਆਨ ਹੈ, ਇਹ ਜੋ ਵੀ ਬਚਨ ਨੇ ਗਿਆਨ ਦੇ ਨੇ। ਹੁਣ ਪਾਤਸ਼ਾਹ ਨੇ ਅੱਜ ਇੱਕ ਵੱਡਾ ਕੋਡ ਵਰਤਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਦੇਖੋ ਇਹ ਜੋ ਵੀ ਸਾਡੇ ਕੋਲ ਧਨ ਮਨ ਧਨ ਸਾਰਾ ਉਸ ਪਰਮਾਤਮਾ ਦਾ ਦਿੱਤਾ ਹੋਇਆ, ਅਤੇ ਜਦੋਂ ਇਹ ਤਨ ਅਤੇ ਮਨ ਉਹਦਾ ਦਿੱਤਾ ਹੋਇਆ ਤਾਂ ਇਹਦਾ ਮਤਲਬ ਉਹੀ ਇਹਦੇ ਬਾਰੇ ਜਾਣ ਸਕਦਾ, ਹੋਰ ਤਾਂ ਨਹੀਂ ਜਾਣ ਸਕਦਾ, ਹੋਰ ਤਾਂ ਨਹੀਂ ਕੋਈ ਜਾਣ ਸਕਦਾ। ਅਤੇ ਪਾਤਸ਼ਾਹ ਨੇ ਰਾਓ ਦੀ ਪੰਕਤੀ 'ਚ ਜਿਹੜੀ ਗੱਲ ਕੀਤੀ ਹੈ ਨਾ, ਜੇ ਪੱਲੇ ਅਸੀਂ ਇਸ ਨੂੰ ਬੰਨ੍ਹ ਲਈਏ ਤਾਂ ਸੱਚ ਜਾਣਿਓ ਸਾਨੂੰ ਕਿਤੇ ਜਾ ਕੇ ਕੁਛ ਕਰਨ ਦੀ ਲੋੜ ਨਹੀਂ ਰਹੀ, ਕਿਉਂਕਿ ਵੇਖੋ ਦੋ ਚੀਜ਼ਾਂ ਨੇ, ਸਰੀਰਕ ਤੌਰ 'ਤੇ ਮੈਡੀਕਲ ਜ਼ਰੂਰੀ ਹੈ, ਦਵਾਈ ਜ਼ਰੂਰੀ ਹੈ, ਇਲਾਜ ਜ਼ਰੂਰੀ ਹੈ। ਜੇ ਕੋਈ ਬੰਦਾ ਕਹੇ ਨਾ ਵੀ ਮੈਨੂੰ ਗੁਰਮੁਖ ਪਿਆਰੋ ਕੈਂਸਰ ਹੋ ਗਈ ਆ ਅਤੇ ਮੈਂ ਹੋ ਸਕਦਾ ਕਿਸੇ ਦੇ ਪਾਣੀ ਦਿੱਤੇ ਆ ਮੇਰੀ ਕੈਂਸਰ ਖਤਮ ਹੋ ਜੂਗੀ, ਕਦੇ ਨਹੀਂ ਹੋਣੀ, ਕਦੇ ਨਹੀਂ ਹੋਣੀ। ਜੇ ਕੋਈ ਕਹੋ ਨਾ ਵੀ ਮੇਰੇ ਕੋਲ ਬੜੀ ਕ੍ਰਿਟੀਕਲ ਕੋਈ ਮੇਰੇ ਕੋਲ ਹੈਗੀ ਹੈ ਮੇਰੀ ਬਿਮਾਰੀ ਹੈ, ਤਾਂ ਉਹਨੂੰ ਜੇ ਕਹੇ ਨਾ ਮੈਂ ਕਿਤੇ ਮੱਥੇ ਟੇਕ ਕੇ ਤੈਨੂੰ ਠੀਕ ਕਰ ਲਾਂ, ਕਦੇ ਨਹੀਂ ਹੋਣੀ। ਕਿਉਂਕਿ ਉਹਦੇ ਵਾਸਤੇ ਜਿਹੜੇ ਲੋਕ ਸਾਨੂੰ ਇਹਨਾਂ ਭਰਮਾਂ ਅਤੇ ਭੁਲੇਖਿਆਂ 'ਚ ਜਾਂਦੇ ਨੇ, ਗੋਡੇ ਦੁਖਣ ਵਾਲਿਆਂ ਨੂੰ ਕਹਿੰਦੇ ਤੁਹਾਡੇ ਗੋਡੇ ਠੀਕ ਹੋ ਜਾਣਗੇ, ਉਹ ਤਾਂ ਆਪ ਅਮਰੀਕਾ 'ਚ ਆਪਰੇਸ਼ਨ ਕਰਾਉਂਦੇ ਆ, ਅੱਖਰ ਸਾਧਨਾ ਉਹਦੇ ਆਪ ਆਪਰੇਸ਼ਨ ਕਰਾਉਂਦੇ ਆ। ਤੋ ਕਹਿਣ ਤੋਂ ਭਾਵ ਆ ਵੀ ਜਿਹੜੀ ਬਾਣੀ ਨੇ ਸਾਨੂੰ ਉਪਦੇਸ਼ ਦਿੱਤਾ ਉਹਨੂੰ ਅਸੀਂ ਸਮਝਣ ਦਾ ਯਤਨ ਕਰੀਏ। ਹੁਣ ਪਾਤਸ਼ਾਹ ਨੇ ਇੱਕ ਗੱਲ ਕੀਤੀ ਹੈ ਵੀ ਜੀ ਕੀ ਜੇ ਅੱਜ ਇਹੋ ਪੱਲੇ ਸਾਡੇ ਬੰਨ ਜਾਏ, ਇੱਕ ਸ਼ਬਦ ਹੀ ਸਾਡੇ ਹਿਰਦੇ ਵਿੱਚ ਟਿਕ ਜਾਵੇ ਵੀ ਪਾਤਸ਼ਾਹ ਨੇ ਅੱਜ ਕੀ ਕਿਹਾ। ਪਾਤਸ਼ਾਹ ਕਹਿੰਦੇ ਵੀ ਜੀ ਕੀ ਇੱਕ ਇਹੀ ਪੈਮਾਨੀ, ਸਿਰਫ ਅਤੇ ਸਿਰਫ ਇੱਕ ਅਰਦਾਸ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦੀ ਹੈ ਜੇ ਉਹ ਅਰਦਾਸ ਕੀਤੀ ਜਾਵੇ। ਮੈਂ ਇੱਕ ਬੇਨਤੀ ਕਰਨੀ ਹੈ, ਮੈਂ ਸਮਾਂ ਨਹੀਂ, ਥੋੜ੍ਹਾ ਜਿਹਾ ਬੇਨਤੀ ਕਰਦਾ। ਇੱਕ ਨਗਰ ਵਿੱਚ ਮੀਂਹ ਨਹੀਂ ਸੀ ਪੈਂਦਾ ਅਤੇ ਨਗਰ ਨਿਵਾਸੀਆਂ ਨੇ ਆਪਸ ਵਿੱਚ ਬੈਠ ਕਰਕੇ ਗੱਲ ਕੀਤੀ ਵੀ ਚਲੋ ਆਪਾਂ ਨਾ ਬਾਹਰ ਟਿੱਬਿਆਂ 'ਚ ਜਾ ਕੇ ਨਾ ਸਾਰਾ ਨਗਰ ਇਕੱਠੇ ਹੋ ਕੇ ਅਤੇ ਆਪਾਂ ਅਰਦਾਸ ਕਰੀਏ ਵੀ ਮੀਂਹ ਪਵੇ। ਸਾਰੇ ਨਗਰ ਦੇ ਲੋਕ ਜਿਹੜੇ ਉਹ ਇਕੱਠੇ ਹੋ ਕੇ ਅਤੇ ਗਏ ਅਤੇ ਜਾ ਰਹੇ ਨੇ, ਤੁਰੇ ਜਾ ਰਹੇ ਅਤੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਨਾ ਉਹ ਗੁਰਮੁਖ ਪਿਆਰੋ ਛਤੜੀ ਲੈ ਕੇ ਨਾਲ ਤੁਰਿਆ ਜਾਂਦਾ ਅਤੇ ਅੱਗੋਂ ਨਾ ਬਜ਼ੁਰਗ ਕਹਿੰਦੇ ਉਹ ਬਾਚਿਆ ਕਾਕਾ ਵੀ ਇੰਨੀ ਧੁੱਪ ਲੱਗੀ ਆ, ਤੂੰ ਮੀਂਹ ਤਾਂ ਕੋਈ ਪੈਂਦਾ ਨਹੀਂ, ਤੂੰ ਛਤਰੀ ਚੁੱਕੀ ਆ। ਉਹ ਕਹਿੰਦਾ ਬਜ਼ੁਰਗੋ ਅੱਜ ਨਾ ਅਰਦਾਸ ਕਰਦੀ ਆ,
ਤੇ ਜਦੋਂ ਅਰਦਾਸ ਕਰਦੀ ਆ ਤੇ ਫਿਰ ਮੀਂਹ ਪੈਣਾ ਵਾ ਤੇ ਛਤੜੀ ਘਰੋਂ ਲੈਣ ਆਵਾਂਗੇ, ਆਖੋ ਸਤਨਾਮ ਵੀ ਘਰੋਂ ਲੈਣ ਆਵਾਂਗੇ। ਇੰਨਾ ਵਿਸ਼ਵਾਸ, ਜਦੋਂ ਸਾਡਾ ਆਪਣਾ ਹੀ ਵਿਸ਼ਵਾਸ ਨਹੀਂ ਬਣਦਾ ਵੀ ਪੂਰੀ ਹੋਣੀ ਆ ਕਿ ਨਹੀਂ ਹੋਣੀ, ਫਿਰ ਗੁਰਮੁਖ ਪਿਆਰੋ ਪਾਰ ਤੇ ਕਿਤੇ ਬਿਰਤੀ ਕਹਿੰਦੇ ਨੇ ਉਹ ਵੀ ਜਨ ਕੀ ਹੁੰਦੀ ਨਹੀਂ ਸਾਡੇ ਕੋਲ ਗੁਰਮੁਖ ਪਿਆਰੋ ਹੁੰਦੇ ਨਹੀਂ, ਕਿਉਂਕਿ ਅਸੀਂ ਤਾਂ ਪਹਿਲੋਂ ਲਾਲਚ ਦੇ ਕੇ ਕਰਦੇ ਦਾਤਾ ਤੋਂ ਆਹ ਸਾਡਾ ਕੰਮ ਕਰ ਤੇਰਾ ਅਖੰਡ ਪਾਠ ਕਰਾਵਾਂਗੇ, ਇਹ ਕਿਤੇ ਹੋ ਸਕਦਾ। ਪਾਤਸ਼ਾਹ ਕਹਿੰਦੇ ਇੱਕ ਗੱਲ ਮੰਨ ਲਓ ਵੀ ਹਾਂ ਇੱਕ ਅਰਦਾਸ ਸਿਰਫ, ਤੇ ਜਿਹੜੇ ਮੈਂ ਅਵਰ ਯਤਨ ਕਰ ਰਿਹਾ ਬਹੁਤ ਤੇਰੇ, ਜਿਹੜੇ ਸਾਨੂੰ ਯਤਨ ਕਰਾਏ ਜਾ ਰਹੇ ਨੇ ਪਾਤਸ਼ਾਹ ਭਾਈ ਸਾਹਿਬ ਕਰ ਰਹੇ ਨੇ, ਖਾਲਸਾ ਪੰਥ ਕਦੀ ਖਤਮ ਹੋਣ ਵਾਲਾ ਨਹੀਂ, ਕਿਉਂਕਿ ਪ੍ਰਗਟ ਹੋਇਆ। ਕਿਉਂ? ਪਾਤਸ਼ਾਹ ਨੇ ਕਿਹਾ ਖਾਲਸਾ ਪੁਰ ਅਕਾਲਸਾ ਅਕਾਲ ਪੁਰ ਕੀ ਪ੍ਰਗਟੋ ਖਾਲਸਾ, ਤਾਂ ਅੱਗੇ ਕਹਿੰਦੇ ਜਬ ਲਾ ਖਾਲਸਾ ਰਹਿ ਨਿਆਰਾ ਤਬ ਲਾ ਤੇਜੀ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਤਾਂ ਜਦੋਂ ਇਹ ਵਿਪਰਨ ਦੀ ਰੀਤ 'ਚ ਪੈ ਗਿਆ। ਅੱਜ ਗੁਰਮੁਖ ਪਿਆਰੇ ਅਸੀਂ ਬਾਣੀ ਤੋਂ ਇਲਾਵਾ ਜਿੰਨੇ ਵੀ ਲੋਕ ਸਾਡੇ ਕੋਲ ਕਰਮਕਾਂਡ ਕਰਾਉਂਦੇ, ਅਸੀਂ ਵੱਧ ਤੋਂ ਵੱਧ ਉਹ ਕਰਮਕਾਂਡਾਂ 'ਚ ਖੁਸ਼ ਹੁੰਦੇ ਵੀ ਸਾਡੇ ਕੋਲ ਕਰਾ, ਜਿੱਥੇ ਜ਼ਿਆਦਾ ਕਰਮਕਾਂਡ ਹੁੰਦੇ ਆ ਨਾ ਉੱਥੇ ਹਮੇਸ਼ਾ ਸੰਗਤ ਜ਼ਿਆਦਾ। ਖਿਮਾ ਕਰਨਾ ਸੱਚ ਦੇ ਮਗਰ ਘੱਟ ਹੋਣਗੇ, ਸੱਚ ਬਹੁਤ ਥੋੜ੍ਹਾ ਹੋਏਗਾ, ਜਿੱਥੇ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਉੱਥੇ ਬਹੁਤ ਹੋਣਗੀਆਂ। ਪਾਤਸ਼ਾਹ ਕਹਿੰਦੇ ਅਵਰ ਯਤਨ ਕਰ ਰਿਹਾ ਬਹੁਤ ਤੇਰੇ, ਹੁਣ ਵੇਖੋ ਕਿੱਡੀ ਸੋਹਣੀ ਗੱਲ ਦਾਤਾ, ਜਿੰਨੇ ਮਰਜ਼ੀ ਯਤਨ ਕਰ ਰਿਹਾ ਤਿੰਨ ਤਿਲ ਨਹੀਂ ਕੀਮਤ ਜਾਣੀ। ਹੁਣ ਗੁਰੂ ਤੇ ਕਹਿ ਰਿਹਾ ਵੀ ਉਸ ਚੀਜ਼ ਦਾ ਕਰਮ ਕੀਤੇ ਦਾ ਤੇਰਾ ਤਿਲ ਭਿਰਨੇ ਜਿੰਨਾ ਵੀ ਉੱਥੇ ਉਹਦਾ ਲਾਭ ਨਹੀਂ ਗਾ। ਹੁਣ ਇਹਨੂੰ ਖੁਲਾਸਾ ਕਿਵੇਂ ਕੀਤਾ ਕਿ ਜਿਸ ਕਾ ਤਨ ਮਨ ਧਨ, ਆ ਹੁਣ ਉਹਦਾ ਹੀ ਹੈ ਨਾ। ਹੁਣ ਮੈਂ ਅੱਗੇ ਵੀ ਉਦਾਹਰਨ ਦਿੱਤੀ ਫਰਜ਼ ਕੀਤਾ ਤੁਸੀਂ ਕਿਸੇ ਦੇ ਕਿਰਾਏ 'ਤੇ ਮਕਾਨ 'ਚ ਰਹਿੰਦੇ ਜੇ, ਅਤੇ ਉਹ ਮਕਾਨ ਮਾਲਕ ਇੰਗਲੈਂਡ 'ਚ ਰਹਿੰਦਾ ਉੱਥੇ ਨਹੀਂ ਰਹਿੰਦਾ, ਉਸ ਮਕਾਨ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਪਲੰਬਿੰਗ ਦੀ ਆ ਜਾਂਦੀ ਹੈ, ਕੋਈ ਪਾਵਰ ਦੀ ਆ ਜਾਂਦੀ ਹੈ, ਕੋਈ ਛੱਤ 'ਚ ਆਉਣ ਲੱਗ ਪੈਂਦੀ ਜਾਂ ਕੁਛ ਹੋ ਜਾਂਦਾ, ਤਾਂ ਗੁਆਂਢੀ ਨੂੰ ਥੋੜ੍ਹਾ ਕਹੀਦਾ ਵੀ ਮੇਰਾ ਘਰ ਠੀਕ ਕਰ ਦੀ। ਅਸੀਂ ਕਿਹਨੂੰ ਫੋਨ ਕਰਦੇ ਹਾਂ? ਮਾਲਕ ਨੂੰ। ਅਤੇ ਜਦੋਂ ਇਸ ਘਰ ਦਾ ਮਾਲਕ ਉਹ ਹੈ ਅਤੇ ਇਸ ਘਰ ਦੇ ਮਾਲਕ ਦੀ ਅਰਦਾਸ ਵੀ ਤਾਂ ਉਹਨੇ ਹੀ ਸੁਣਨੀ ਹੈ ਨਾ। ਆਪਾਂ ਆਂਢੀਆਂ ਗਵਾਂਢੀ ਤੋਂ ਮੜੀਆਂ ਮਸਾਣਾਂ 'ਤੇ ਜਾ ਕੇ ਮੱਥੇ ਟੇਕਦੇ ਰਹੀਏ ਜਾਂ ਵਹਿਮਾਂ ਭਰਮਾਂ ਭੁਲੇਖਿਆਂ 'ਚ ਅਸੀਂ ਉਹ ਕਰਮ ਕਰੀਏ ਜਿਹੜੇ ਸਾਨੂੰ ਵਰਜਿਤ ਨੇ। ਇਸੇ ਕਰਕੇ ਭਾਈ ਸਾਹਿਬ ਕਹਿੰਦੇ 235 ਸਾਲ ਦਾ ਸਮਾਂ ਲੱਗਾ ਹੈ ਪੂਰਨ ਸਿੱਖ ਬਣਾਉਣ ਨੂੰ, ਕਿਉਂਕਿ ਪਾਤਸ਼ਾਹ ਨੇ ਕਿਹਾ ਹੈ ਨਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹਨਾਂ ਨੇ ਪੂਰਾ ਘਾੜਤ ਘੜ ਕੇ ਸਿੱਖ ਨੂੰ ਸ਼ਬਦ ਨਾਲ ਜੋੜਿਆ। ਪਰ ਆਪਾਂ ਰੋਜ਼ ਪੜ੍ਹਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਹੋ, ਕੀ ਅਸੀਂ ਮੰਨ ਲਿਆ? ਅਸੀਂ ਮੰਨ ਲਿਆ? ਜੇ ਤਾਂ ਮੰਨ ਲਿਆ ਹੁੰਦਾ ਫਿਰ ਤਾਂ ਠੀਕ ਆ, ਅਸੀਂ ਤਾਂ ਪਤਾ ਨਹੀਂ ਕਿੱਥੇ ਕਿੱਥੇ। ਤੋ ਸਤਿਗੁਰ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਕੜ, ਉਹ ਜਾਣਦਾ ਸਾਰਾ ਕੁਛ। ਪਰ ਤਿੰਨ ਹੀ ਸੁਣਿਆ ਦੁੱਖ ਸੁੱਖ ਬੇਰਾ, ਜਦੋਂ ਉਹ ਕਿਸੇ ਦੀ ਦੁੱਖ ਅਤੇ ਸੁੱਖ ਦੀ ਅਰਦਾਸ ਸੁਣ ਲੈਂਦਾ ਜੀਵਨ ਸੌਖਾ ਹੋ ਜਾਂਦਾ, ਵਧੀਆ ਹੋ ਜਾਂਦਾ। ਤੂੰ ਹਮੇਸ਼ਾ ਅਸੀਂ ਅਰਦਾਸ ਹੀ ਕਰਨੀ ਆ, ਅਤੇ ਸਿੱਖ ਨੂੰ ਹੁਕਮ ਵੀ ਆ ਕਿ ਇਹਨੇ ਅਰਦਾਸ ਹੀ ਕਰਨੀ। ਅੱਗੇ ਸਤਿਗੁਰ ਨੇ ਕਿ ਵੀ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਬੜਾ ਕੀਮਤੀ ਨਾਮ ਆ ਜਿਹੜਾ ਮਾਲਕ ਨੇ ਸਾਨੂੰ ਦਿੱਤਾ, ਗੁਰੂ ਦੇ ਮੰਤਰ ਰਾਹੀਂ ਸਾਨੂੰ ਮਿਲਦਾ। ਅਤੇ ਜਿਹਦੇ ਕੋਲ ਇਹ ਨਾਮ ਹੈ, ਸਿਮਰਨ ਹੈ, ਬੰਦਗੀ ਹੈ, ਡਿੱਗੇ ਨਾ ਡੋਲੇ, ਉਹ ਕਦੀ ਡਿੱਗਦਾ ਨਹੀਂ ਡੋਲਦਾ ਨਹੀਂ, ਉਹ ਹਮੇਸ਼ਾ ਤ੍ਰਿਪਤ ਰਹਿੰਦਾ, ਸੰਤੋਖੀ ਰਹਿੰਦਾ। ਅਤੇ ਫਿਰ ਉਹਦੇ 'ਚ ਜਿਹੜੀ ਮੇਰ ਤੇਰ ਆ ਨਾ ਗੁਰਮੁਖ ਪਿਆਰੋ, ਇਹ ਵੀ ਖਤਮ ਹੋ ਜਾਂਦੀ। ਕਿਉਂ? ਕਿ ਜਿਵੇਂ ਸੋਨੇ ਦੇ ਘਰ ਬਹਿਣ ਗਹਿਣੇ ਥੈਲੀ ਵਿੱਚ ਪੈਂਦੇ ਤਾਂ ਵੱਖ ਵੱਖ ਨਾਂ ਨੇ ਨਾ, ਪਰ ਇਸੇ ਤਰ੍ਹਾਂ ਜਦੋਂ ਕੁਠਾਲੀ 'ਚ ਪੈਂਦੇ ਨੇ ਸੋਰਾ, ਇਸ ਤਰ੍ਹਾਂ ਸਭ ਵੱਖ ਵੱਖ ਨੇ, ਪਰ ਹੈ ਸਭ ਮੈਂ ਜੋਤ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਤੋ ਜਦੋਂ ਅੰਦਰ ਅਨਹਦ ਕਹਿਣ ਤੋਂ ਜੋਤ ਪ੍ਰਗਟ, ਗਿਆਨ ਪ੍ਰਕਾਸ਼ ਹੋ ਜਾਂਦਾ, ਅਤੇ ਆਨੰਦ ਦੇ ਵਾਜੇ ਵੱਜਣ ਲੱਗ ਪੈਂਦੇ ਨੇ, ਅਤੇ ਫਿਰ ਬੰਦਾ ਨਿੱਜ ਸਥਾਨ ਦੇ ਨਿੱਜ ਘਰ ਦੇ ਵਿੱਚ ਟਿਕ ਜਾਂਦਾ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਚੜ੍ਹਦੀਆਂ ਕਲਾ ਬਖਸ਼ਣ। ਦਾਸ ਦਾ ਥੋੜ੍ਹਾ ਜਿਹਾ ਹੱਥ ਖਰਾਬ ਹੈ, ਸੋ ਭਾਈ ਸਾਹਿਬ ਦੀ ਸੁੱਖ ਆਸਨ ਕਰਨਗੇ, ਦਾਸ ਸੋਲੇ ਦੀ ਸੇਵਾ ਕਰੇਗਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੌੜੀ ਦੀਪ ਕੇ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤੇ ਆਖੀ ਹੈ, ਸਾਰੇ ਪੜੋ, ਜੈ ਕਰ ਕੀਰਤੇ ਆਖੀ ਹੈ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਮਰਿਓ ਸਿਜਣਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾਓ।
ਨਿਤਨੇ ਜੀੜੇ ਸੰਭਾਲੀਅਨ ਦੇਖੇਗਾ ਦੇ ਹੁਣਹਾਰ ਤੇਰੇ ਦਾਨੇ ਕੀਮਤ ਨਾ ਪਵਾਏ ਤੇ ਦਾਤੇ ਕੌਣ ਸੰਭਾਰ ਸੰਮਤ ਸਾਹਾ ਲਿਖਿਆ ਮਿਰ ਕਰ ਪਾਵੋ ਤੇਲ ਤੇ ਹੋ ਸਜਣੇ ਅਸੀਂ ਸੜੀਆਂ ਜੋ ਹੋਏ ਸਾਹਿਬ ਸੋ ਮੇਲ ਕਰ ਕਰੇ ਹੋ ਪਹੁੰਚਾ ਸਦਣੇ ਨੇ ਤਪਵਨ ਸਦਣ ਹਾਰਾ ਸਿਮਰੀਏ ਨਾਨਕ ਸੇ ਦੇਵਾਸਾ ਮੱਲਾ ਪਹਿਲਾ ਛੇ ਗਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇ ਸਨੇ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਹ ਵੱਡਾ ਹੀ ਤੋਏ ਰਹਾਓ ਵਿਸਿਆ ਸਿਆ ਘੜੀਆ ਪੈਰਾ ਤਿਥੀ ਵਾਰੀ ਮਾਓ ਹੋਆ ਸੂਰਜੇ ਕੋ ਰੋਤਾ ਨੇ ਨਾਨਕ ਕਰਤੇ ਕੇਤੇ ਵੇ ਰਾਤ ਨਾਸੀ ਮੱਲਾ ਪਹਿਲਾ ਗਗਨ ਮੈਂ ਥਾਲ ਰਵ ਚਾਂਦੀ ਪੁਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂੰ ਮਲਿਆਨੋ ਪਹੁੰਚਾ ਉਰੋ ਕਰਾਏ ਸਰਬਣ ਰਾਏ ਫਲਨ ਜੋਤੀ ਕੈਸੀ ਆਰਤੀ ਹੋਏ ਬਖਣਾ ਤੇਰੀ ਆਰਤੀ ਅਨਹਤਾ ਸ਼ਬਦ ਵਜਨ ਤੇਰੀ ਰਹਾਓ ਸਹਿਸਤਾਵ ਨੈਨ ਨਾ ਨੈਨ ਤੋਹੇ ਕੋ ਸਹਿਸ ਮੂਰਤ ਨਨਾ ਇੱਕ ਤੋਹੀ ਸਹਿਸ ਪਦ ਬਿਨ ਨਾ ਇੱਕ ਪਦ ਗੰਧ ਬਿਨ ਸਹਿਸਤਾ ਗੰਧ ਵਿਚਲਤ ਮੋਈ ਸਾਮੈ ਜੋ ਜੋ ਤੈ ਸੋਏ ਤੇਰੇ ਚਰਨ ਸਾਮੈ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮ ਮਗਰਾਂ ਲੋਕ ਮਨੰਦ ਨੂੰ ਮੋਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗੋ ਜਾਤੇ ਤੇਰੇ ਨਾਵੇਂ ਵਾਸ ਸਾਰਾ ਗੌੜੀ ਪੂਰਬੀ ਮੱਲਾ ਚੌਥਾ ਕਾਮ ਗ੍ਰਹੋ ਨਗਰ ਬਹੁ ਪਰਿਆ ਮੇਰ ਸਾਧੂ ਖਣ ਲਖੰਡਾ ਹੈ ਪੂਰਵਲੇ ਤਲੇ ਗੁਰ ਪਾਇਆ ਮਨ ਹਾਲੇ ਮਨ ਮੰਡਾ ਹੈ ਕਰ ਸਾਧੂ ਲਈ ਪਨ ਵੱਡਾ ਹੈ ਕਢ ਡਾਓ ਪਨ ਵੱਡਾ ਹੈ ਰਹਾਓ ਸਾਗ ਤਾਰਾ ਸਾਧ ਨਾ ਜਾਣੇ ਆ ਤਨੇ ਅੰਤਰ ਹੋਂ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚਵੇ ਦੋ ਪਾਵੇ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰਾ ਨਾਮ ਸਮਾਣੇ ਦੋ ਜਨਮ ਹੁਣ ਭੁਖੰਡਾ ਹੈ ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਗਣ ਬ੍ਰਹਮੰਡਾ ਹੈ ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆ ਰਾਵਣ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੋ ਮੰਡਾਰਾ ਗੌੜੀ ਪੂਰਵੀ ਮੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰਾ ਮੀਤਾ ਸੰਤ ਠਹਿਰ ਕੀ ਬੇਲਾ ਈਆਂ ਘਾੜ ਚਲੋ ਹਰਲਾ ਹੋਇਆ ਗੇ ਬਨ ਸੁਹੇਲਾ ਔਦ ਗੜੇ ਦਿਨ ਸਰਹਿਣਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਏ ਸੰਸਾਰ ਬੇਕਾਰ ਸੰਸੇ ਮੈਂ ਤਰੇ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੇ ਰਸ ਕਾਤ ਕਥਾ ਤੈਨ ਜਾਣੀ ਜਾ ਕੋ ਆਏ ਸੋਈ ਬਿਹਾ ਜਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਓ ਸੁਸਹਿ ਜੇ ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ

जीवन रूप अनूप दयाला।

ਨਾਨਕ ਦਰ ਕਰ ਕੰਕਾਰ ਗੌੜੀ ਮਹਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਸ ਦੁਆਰ। ਤ੍ਰਿਪਵਨ ਬਿਧ ਆਇਆ ਮੁਰਾਰ, ਰੇ ਮਨ ਮੇਰੇ ਪਰਮ ਨਾ ਕੀਜੈ, ਮਨ ਮਨ ਅੰਮ੍ਰਿਤ ਰਸ ਪੀਜੈ ਰਹਾਉ। ਜਨਮ ਜੀਤ ਮਰਨ ਮਨ ਮਾਨਿਆ, ਆ ਮੂਆ ਮਨ ਮਨ ਤੇ ਜਾਣਿਆ, ਨਜ਼ਰ ਭਈ ਕਰ ਕਰ ਤੇ ਜਾਣਿਆ, ਜਤ ਸਤ ਤੀਰਥ ਮੱਜਨ ਨਾਮ, ਅਧਿਕ ਬਿਥਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ।

ਸਤਿਗੁਰ ਮਿਲੈ ਸੋ ਮਰਨ ਦਿਖਾਏ, ਮਰਨ ਰਹਿਣ ਰਾਸੀ ਅੰਤਰ ਪਾਏ, ਕਰਬਨ ਵਾਰ ਗਗਨ ਪੁਰ ਪਾਏ।

ਧੁੰਦਾ ਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸਾ ਤੇਰੇ ਤਨ ਮੈਂ ਮਹਿਲ ਨਾਈ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸ਼ਰਨਾਈ ਗੌੜੀ ਮਹਲਾ ਪਹਿਲਾ ਜਿਨ ਅਕਥ ਕਹਾਇਆ ਅਪਿਉ ਪੀ ਆਇਆ ਅਨ ਪੈ ਵਿਸਰੈ ਨਾਮ ਸਮਾਇਆ ਕਿਆ ਡਰੀਏ ਡਰ ਡਰੈ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੈ ਹਰ ਰਾਸ ਸਹਿ ਸੁਭਾਇ ਮਿਲੇ ਸ਼ਾਬਾਸ਼ ਚਾਹੇ ਸਵਾਰੇ ਸਾਂਝ ਬਿਆਲ ਇਥੇ ਉਤ ਮਨ ਮੁਖ ਬੰਧੇ ਕਾਲ ਅਹਿਨਸ ਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਪਰਮ ਦੂਰੇ ਗੌੜੀ ਮਹਲਾ ਪਹਿਲਾ ਜਨਮ ਮਰੈ ਤ੍ਰੈਗੁਣ ਹਿਤਕਾਰ ਚਾਰੇ ਵੇਦ ਕਥੈ ਆਕਾਰ ਤੀਨੇ ਅਵਸਥਾ ਕਹੇ ਵਖਿਆਨ ਤ੍ਰੀ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਾਹੁੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਰ ਪਦਾਰਥ ਕਹੈ ਸਭ ਕੋਈ ਸਿਮਰਤ ਸ਼ਾਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ

ਕੂਜ਼ਾ ਮੇਵਾ ਮੈਂ ਸਭ ਕਿਛ ਚੱਖ ਆਏ ਕਿ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਮ ਦਿਵਾ ਲਿਓ ਸਾਰੀ ਪਾਸ ਮੰਦਰ ਕੀ ਟੇਰੀ ਸੰਚੇ ਸੰਚਨਾ ਦੇਈ ਕਿਸੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਕੇਰੀ ਸੁਣ ਮੂਰਖ ਮਨ ਅਜਾਣਾ ਹੋਗਤ ਸਹਿ ਕਾ ਪਾਣਾ ਰਹਾਓ ਸ਼ਾਹ ਮਹਾਰਾ ਠਾਕੁਰ ਪਾਰਾ ਹਮ ਤਿਸਕੇ ਵਣਜਾਰੇ ਜੀਓ ਪਿੰਡ ਸਭ ਰਾਸਤ ਸੇ ਕੀ ਮਾਰੇ ਆਪੇ ਜੀ ਵਾਲੇ ਗੌੜੀ ਚੇਤੀ ਮਹਲਾ ਪਹਿਲਾ

ਪਹਿਲਾਂ ਮੁੰਦਰਾਂ ਤੇ ਕੱਟ ਪੀਤਨ ਮੁੰਦਰਾਂ ਕਾਇਆ ਕੀਜੇ ਖਿਨ ਥਾਥਾ ਪੰਚ ਚੇਲੇ ਵਸ ਕੀਜੇ ਰਾਵਲ ਏ ਮਨ ਕੀਜੇ ਡੰਡਾ ਤਾ ਜੋਗ ਜੁਗਤ ਇਮ ਭਾਵ ਵਿਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਚੂੜ ਕੰਧ ਮੂਲ ਮਨ ਲਾ ਵਿਸਤਾ ਰਹਾਓ।

ਘਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨ ਜਾ ਵਿਸਤਾ ਏਕਸ ਚਰਣੇ ਜੇ ਚਿਤ ਲਾਵੈ ਲਭ ਲੋਭ ਕੀ ਥਾ ਵਿਸਤਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੈ ਜੋਗੀ ਕਪਟ ਘਨਾ ਰਹਾਉ ਕਾਇਆ ਕਮਲੀ ਹੰਸੇ ਆਣਾ ਮੇਰੀ ਮੇਰੀ ਕਰਤ ਬਿਹਾਨੀ ਤਾ ਪ੍ਰਣਵਤ ਨਾਨਕ ਨਾ ਕੀਤਾ ਜੈ ਫਿਰ ਪਾਛੇ ਪਛਤਾਣੀ ਤਾ ਗੌੜੀ ਚੇਤੀ ਮਾਲਾ ਪਹਿਲਾ ਔਖਦ ਮੰਤਰ ਮੂਲ ਮਨ ਕੈ ਜੇ ਕਰ ਦ੍ਰਿੜ ਚਿਤ ਕੀ ਚੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜੈ ਰੇ ਮਨ ਏਕੋ ਸਾਹਿ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਲਖ ਨਾ ਲਖਣਾ ਜਾਈ ਰੇ ਰਹਾਉ ਸ਼ਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਾਤ ਨੇਰੀ ਸੂਜਸ ਨਾਹੀ ਲਜ ਟੂਕਸ ਮੂਸਾ ਪਾਈ ਰੇ ਮਨ ਮੁਖ ਕਰੈ ਤੇਤਾ ਦੁਖ ਲਾਗੈ ਗੁਰਮੁਖ ਮਿਲੇ ਵਡਾਈ ਰੇ ਜੋਤਨ ਕੀਆ ਸੋਈ ਹੋਆ ਕਿਰਤਨ ਮਿਟਿਆ ਜਾਈ ਰੇ

ਪਹਿਲਾਂ ਕਤਕੀ ਮਾਈ ਬਾਪ ਕਤਕੇਰਾ ਕਿਦੋਂ ਥਾਵੋਂ ਹਮੇ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਾਮੇ ਉਪਾਏ।

ਕਿਤੇ ਰੁੱਖ ਬਿਰਖਾ ਮਚੀਨੇ, ਕਿਤੇ ਪਸ਼ੂ ਪਾਏ, ਕਿਤੇ ਨਾ ਕੁੱਲੀ ਮੈਂ ਆਏ, ਕਿਤੇ ਪੰਖੀ ਉਡਾਏ। ਹੱਟ ਪੱਟਣ ਬਿਜ ਮੰਦਰ ਪੰਨੇ, ਕਰ ਚੋਰੀ ਕਰੇ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਜਤੇ ਕਹਾਂ ਛਪਾਵੇ। ਤਟ ਤੀਰਥ ਹਮ ਨਾ ਵਖੰਡ ਦੇਖੇ, ਹੱਟ ਪੱਟਣ ਬਾਜ਼ਾਰਾ, ਲੈ ਕੇ ਤੱਕੜੀ ਤੋਲਣ ਲਾਗਾ, ਘੱਟ ਹੀ ਮੈਂ ਵਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਉਗਣ ਹਮਾਰੇ, ਦਇਆ ਕਰੋ ਕਿਸ਼ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ।

ਹਰਣੀ ਹੋਵਾਂ ਬਨ ਬਸਾਂ ਕੰਧ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸ਼ਾਮਲੇ ਵਾਰ ਵਾਰ ਹੋ ਜਾਓ ਜੀਓ।

ਗੁਰਮਿਲੇ ਹਰ ਮਨ ਵਸੇ ਸੁਭਾਏ, ਮੇਰਾ ਪ੍ਰਭਾਰਾ ਕੀਮਤ ਨਹੀਂ ਪਾਏ। ਸ਼ਬਦਸਾਲਾ ਹੈ ਅੰਤ ਨ ਭਾਰਾ ਵਾਰ, ਮੇਰਾ ਪ੍ਰਭਖਸ਼ੀ ਬਖਸ਼ਣ ਹਾਰ। ਗੁਰਮਿਲੇ ਸਮਤ ਬੁੱਧ ਹੋਏ, ਮਨ ਨਿਰਮਲ ਵਸੈ ਸੱਚ ਸੋਏ। ਸਾਚ ਵਸੈ ਸਾਚੀ ਸਵਕਾਰ, ਉੱਤਮ ਕਰਨੀ ਸ਼ਬਦ ਵਿਚਾਰ।

0: भगत वशल भगत कराए सोए, सची भगत विचों आप खोए। मेरा प्रभ साचा सब बिद जाने, नानक बख्शे नाम पछाने। गौड़ी ग्वारे री माला तीजा, मन मारे तात मर जाए। बिन मुए कैसे हर पाए, मन मरे दारू जाने कोए। मन शब्द मरे बूझे जन सोए।
1: ਪ੍ਰਸਾਦ ਪਰਵਸੈ ਮਨ ਆਇ ਰਹਾਉ, ਗੁਰਮੁਖ ਕਰਨੀ ਕਾਰ ਕਮਾਵੈ। ਤਾਇਸਕ ਮਨ ਕੀ ਸੋ ਜੀ ਪਾਵੈ, ਮਨ ਮੈਂ ਮਤ ਮੈਂ ਅੰਗਲ ਮਿਕਦਾਰਾ। ਗੁਰ ਅੰਕਸ ਮਾਰ ਜੀਵਾ ਲਨਹਾਰਾ, ਮਨ ਅਸਾਧ ਸਤ ਜਨ ਕੋਈ। ਚਰ ਤਾ ਨਿਰਮਲ ਹੋਈ, ਗੁਰਮੁਖ ਮਨ ਲਿਆ ਸਵਾਰ। ਹਮੇ ਵਿਚੋ ਤਜੇ ਵਕਾਰ, ਜੋ ਤੁਰ ਰੱਖਿਅਨ ਮੇਲ ਮਿਲਾਏ। ਕਦੇ ਨਾ ਵਿਛੜਾ ਸ਼ਬਦ ਸਮਾਏ, ਆਪਣੀ ਕਲਾ ਆਪੇ ਹੀ ਜਾਣਾ। ਨਾਨਕ ਗੁਰਮੁਖ ਨਾਮ ਪਛਾਣਾ, ਗੌੜੀ ਗੁਆਰੇ ਜੀ ਮਹੱਲਾ ਤੀਜਾ। ਹਉਮੈ ਵਿੱਚ ਸਭ ਜਗ ਬੋਰਾ, ਨਾ ਦੂਜੇ ਪਾਏ ਪਰਮ ਫੁੱਲਾ। ਨਾ ਬਹੁ ਚਿੰਤਾ ਚਿਤਵੈ ਆਪ ਨਾ ਪਛਾਣਾ, ਧੰਧਾ ਕਰਤਿਆਂ ਅਣਦਿਨ ਬੇਹਾਨਾ। ਹਿਰਦੈ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਾਰ ਰਸਨ ਰਸਾਈ ਰਹਾਉ। ਗੁਰਮੁਖ ਹਿਰਦੈ ਜਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਹਉਮੈ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕਰ ਹਾਏ। ਨਾਮ ਨਵਨਿਤ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੈ ਮਨ ਆਏ। ਰਾਮ ਰਾਮ ਕਰਤਿਆਂ ਸੁਖ ਸਾਂਸ ਸਰੀਰ, ਅੰਤਰ ਵਸਨ ਲਾਗੈ ਜਮ ਪੀਰ। ਆਪੇ ਸਾਹਿਬ ਆਪ ਵਜੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇ ਦੀ ਮਹੱਲਾ ਤੀਜਾ, ਸੋ ਕਿਉਂ ਵਿਸਰਾ ਜਿਸਕੇ ਜੀ ਪਰਾਨਾ। ਸੋ ਕਿਉਂ ਵਿਸਰਾ ਸਭ ਮਾਹਿ ਸਮਾਨਾ, ਜਿਤ ਸੇਵੈ ਦਰਗੈ ਪਤ ਪਰਵਾਨਾ। ਹਰ ਕਿੰਨਾ ਮਿਟੋ ਬਲ ਜਾਓ, ਤੂੰ ਵਿਸਰਾ ਮਾ ਤਦ ਹੀ ਮਰ ਜਾਓ ਰਹਾਉ। ਤਿੰਨ ਤੂੰ ਵਿਸਰਾ ਜੇ ਦੁੱਧ ਆਪ ਮੈਂ ਭੁਲਾਏ, ਤਿੰਨ ਤੂੰ ਵਿਸਰਾ ਜੇ ਦੂਜਾ ਪਾਏ। ਮਨਮੁਖ ਅਗਿਆਨੀ ਜੋਨੀ ਪਾਏ, ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਜਿਨ੍ਹਾਂ ਪੋਤਾ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤਾ ਪੁੰਨ ਤਿਨ ਹੋਮਾ ਮਾਰੀ। ਨਾਨਕ ਜੋ ਨਾਮ ਰੱਤੇ ਤਿਨ ਕਉ ਬਲਿਹਾਰੀ। ਗੌੜੀ ਗੁਆਰੇ ਜੀ ਮਹੱਲਾ ਤੀਜਾ, ਤੂੰ ਅਕਥ ਕਿਉ ਕਥਿਆ ਜਾਹੇ। ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ, ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ। ਜਿਸ ਕੀ ਬਾਣੀ ਤੇ ਸਮਾਹੇ ਸਮਾਣੀ, ਤੇਰੀ ਅਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਉ। ਜਹਾਂ ਸਤਿਗੁਰ ਤਾਂ ਸਤਸੰਗਤ ਬਨਾਈ, ਜਹਾਂ ਸਤਿਗੁਰ ਤਜੇ ਹਰ ਗੁਣ ਗਾਈ। ਜਹਾਂ ਸਤਿਗੁਰ ਤਹਾਂ ਹਮਰ ਸ਼ਬਦ ਚਲਾਈ, ਗੁਰਮੁਖ ਸੇਵਾ ਮਹਿਲੀ ਥਾਂ ਪਾਏ। ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ। ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸੋ ਲੱਗਾ ਪਿਆਰ। ਨਾਨਕ ਨਾਮ ਰਤੇ ਤਿਨ ਕੋ ਜੈਕਾਰ। ਗੌੜੀ ਗੁਆਰੀ ਰੀ ਮਹੱਲਾ ਤੀਜਾ, ਏਕ ਸੇ ਸਭ ਰੂਪ ਹੈ ਰੰਗਾ। ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ, ਭਿੰਨ ਭਿੰਨ ਵੇਖੈ ਹਰ ਪਰਵ ਰੰਗਾ। ਏਕ ਅਚਰਜ ਏਕੋ ਹੈ ਸੋਈ, ਗੁਰਮੁਖ ਵਿਚਾਰਾ ਬਿਰਲਾ ਕੋਈ ਰਹਾਉ। ਸਹਿਜ ਭਵਾ ਪ੍ਰਭ ਸਭਨੀ ਥਾਈ, ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਨਾਈ। ਆਪੇ ਸੁੱਤਿਆਂ ਦੇ ਜਗਾਈ, ਜਿਸਕੀ ਕੀਮਤ ਕਿਨੈ ਨਾ ਹੋਈ। ਕਹਿ ਕਹਿ ਕਥਨ ਕਹਿ ਸਭ ਕੋਈ, ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ। ਸੁਣ ਸੁਣ ਵੇਖੈ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ। ਨਾਨਕ ਨਾਮ ਰਤੇ ਹਰ ਨਾਮ ਸਮਾਏ, ਗੌੜੀ ਗੁਆਰੀ ਰੀ ਮਹੱਲਾ ਤੀਜਾ। ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਸੇ ਜਨ ਜਾਗੇ ਜਿਨ ਨਾਮ ਪਿਆਰ, ਸੇ ਜੇ ਜਾਗਤ ਸਭ ਨ ਕੋਈ। ਪੂਰੇ ਗੁਰ ਤੇ ਬੂਝੈ ਜਨ ਕੋਈ ਰਹਾਉ, ਅਸੰਤਿਆ ਨਾੜੀ ਕਦੇ ਨਾ ਬੂਝੈ। ਕਥਨੀ ਕਰੇ ਤਾਂ ਮਾਇਆ ਨਾਲ ਲੂਝ, ਅੰਧ ਅਗਿਆਨੀ ਕਦੇ ਨਾ ਸੀਜ। ਇਸ ਯੁਗ ਮੈਂ ਰਾਮ ਨਾਮ ਨਿਸਤਾਰਾ, ਬਿਰਲਾ ਕੋ ਪਾਏ ਗੁਰੂ ਸ਼ਬਦ ਵਿਚਾਰਾ। ਆਪ ਤਰਾ ਸਗਲੇ ਕੁਲ ਉਧਾਰਾ, ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ। ਕਲੀ ਕ ਜਨਮ ਚੰਡਾਲ ਕਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਗੌੜੀ ਮਹੱਲਾ ਤੀਜਾ, ਗੁਆਰੇ ਦੀ ਸੱਚਾ ਅਮਰ ਸੱਚਾ ਪਾਤਸ਼ਾਹ। ਮਨ ਰਾਚਾ ਰਾਤੇ ਹਰ ਵੇ ਪ੍ਰਵਾਹ, ਸੱਚੇ ਮਹਿਲ ਸਚ ਨਾਮ ਸਮਾਹੁ, ਸੁਨ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵ ਜਲ ਉਤਰੋ ਪਾਰ ਰਹਾਉ, ਪਰਮੇ ਆਵੈ ਪਰਮੇ ਜਾਏ, ਇਹ ਜਗ ਜਨਮੈ ਦੂਜੇ ਪਾਏ, ਨਾਮ ਨਾ ਚੇਤ ਅਵਜ ਜਾਏ, ਆ ਭੁਲਾ ਕੇ ਪ੍ਰਭਾ ਭੁਲਾਇਆ, ਇਹ ਜੀਵ ਡਾਣੀ ਛਕਰੀ ਲਾਇਆ, ਮਹਾ ਦੋ ਖੱਟੇ ਬਿਰਥਾ ਜਨਮ ਗਵਾਇਆ, ਕਿਰਪਾ ਕਰ ਸਤਿਗੁਰੂ ਮਿਲਾਏ, ਏਕੋ ਨਾਮ ਚੇਤੇ ਵਿੱਚੋਂ ਆ ਭਰਮ ਚੁਕਾਏ, ਨਾਨਕ ਨਾਮ ਜਪੇ ਨਾਉ ਨਾਉ ਨਿਧ ਪਾਏ, ਗਉੜੀ ਗੁਆਰੀ ਦੀ ਮਹਲਾ ਤੀਜਾ, ਜਿਨ ਗੁਰਮੁਖ ਧਿਆਇ ਤਿਨ ਪੂਛੋ ਜਾਏ, ਗੁਰ ਸੇਵਾ ਤੇ ਮਨ ਪਤੀ ਆਏ, ਸੇ ਧਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਜੀ ਪਾਏ, ਹਰ ਹਰ ਨਾਮ ਜਪੋ ਮੇਰੇ ਪਾਈ, ਗੁਰਮੁਖ ਸੇਵਾ ਹਰ ਘਾਲ ਥਾਂਇ ਪਾਈ ਰਹਾਉ, ਆਪ ਪਛਾਣੈ ਮਨ ਨਿਰਮਲ ਹੋਏ, ਜੀਵਨ ਮੁਕਤ ਹਰ ਪਾਵੈ ਸੋਏ, ਹਰ ਗੁਣ ਗਾਵੈ ਮਾਤ ਉਤਮ ਹੋਏ, ਸਹਿਜ ਸਹਿ ਸਮਾਵੈ ਸੋਏ, ਦੂਜਾ ਭਾਈ ਨ ਸੇਵੈ ਜਾਏ, ਹਉ ਮੈਂ ਮਾਇਆ ਮਹਾ ਬੇਖੇ ਖਾਏ, ਪੁੱਤ ਕਟਾਮ ਗ੍ਰਹਿ ਮੋਹਿਆ ਮਾਏ, ਮਨ ਮਖੰਧਾ ਆਵੈ ਜਾਏ, ਹਰ ਹਰ ਨਾਮ ਦੇਵੈ ਜਨ ਸੋਏ, ਅਨੰਦਨ ਭਗਤ ਗੁਰ ਸ਼ਬਦੀ ਹੋਏ, ਗੁਰਮਤ ਬਿਰਲਾ ਬੁੱਝੇ ਕੋਏ, ਨਾਨਕ ਨਾਮ ਸਮਾਵੈ ਸੋਏ, ਗਉੜੀ ਗੁਆਰੇ ਦੀ ਮਹਲਾ ਤੀਜਾ, ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨਕਾਰ ਕਮਾਵੈ ਕੋਈ, ਖੁੱਟ ਨਾਮ ਤਨ ਹਰ ਤੋਟ ਨਾ ਹੋਈ, ਐਥੇ ਸਦਾ ਸੁਖ ਦਰ ਸੋਭਾ ਹੋਈ, ਇਹ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ, ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੇ, ਆਪ ਉਧਰੇ ਕੁਲ ਸਗਲ ਨਿਸਤਾਰੇ, ਹਰ ਕਾ ਨਾਮ ਰੱਖਾ ਹੋਰ ਧਾਰੇ, ਨਾਮ ਰਤੇ ਭਉ ਜਲ ਉਤਰਹ ਪਾਰੇ, ਸਤਿਗੁਰ ਸੇਵੈ ਸਦਾ ਮਨ ਦਾਸਾ, ਹਉ ਮੈਂ ਮਾਰ ਕਮਲ ਪਰਗਾਸਾ, ਅਣਹਦ ਵਾਜੈ ਨਿਜ ਕਰ ਵਾਸਾ, ਨਾਮ ਰਤੇ ਕਰਮ ਆਹੇ ਉਦਾਸਾ, ਸਤਿਗੁਰ ਸੇਵੈ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਵਖਾਣੀ, ਅਣਦਿਨ ਜਪਾ ਹਰ ਸਾਰਗ ਪਾਣੀ, ਨਾਨਕ ਨਾਮ ਰਤੇ ਨੇਹ ਕੇਵਲ ਨਿਰਬਾਣੀ, ਗਉੜੀ ਗੁਆਰੀ ਦੀ ਮਹਲਾ ਤੀਜਾ, ਸਤਿਗੁਰ ਮਿਲੇ ਵਡਭਾਗ ਸੰਜੋਗ, ਹਿਰਦੈ ਨਾਮ ਨਿਤ ਹਰ ਰਸ ਭੋਗ, ਗੁਰਮੁਖ ਪ੍ਰਾਣੀ ਨਾਮ ਹਰਿ ਧਿਆਏ, ਜਨਮ ਜੀਤ ਲਾਹਾ ਨਾਮ ਪਾਇ ਰਹਾਉ, ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਦੇ ਕਿਨੈ ਵਿਰਲਾ ਚੱਖ ਡੀਠਾ, ਕਰਮ ਕਾਂਡ ਭਉ ਕਰ ਆਚਾਰ, ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ, ਬੰਧਰ ਬੰਧੁ ਮਾਇਆ ਫਾਸ, ਜਨ ਨਾਨਕ ਛੂਟਾ ਗੁਰ ਪ੍ਰਗਾਸ, ਮਹਲਾ ਤੀਜਾ ਗੌੜੀ ਬੈਰਾਗਨ, ਜੈਸੀ ਧਰਤੀ ਉਪਰ ਮੇਗਲਾ ਬਰਸਤ ਹੈ, ਕਿਆ ਧਰਤੀ ਮਧੇ ਪਾਣੀ ਨਾਹੀ, ਜੈਸੇ ਧਰਤੀ ਮਧੇ ਪਾਣੀ ਪਰਗਸਿਆ, ਬਿਨ ਪੱਗਾ ਵਰਸਤ ਫੇਰਾ ਹੀ, ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕੇਸ਼ ਕਰਤ ਹੈ ਸੋਈ ਕੋਈ ਹੋ ਹੈ ਰੇ, ਤੈਸੇ ਜੈ ਸਮਾਹੀ ਰਹਾਉ, ਇਸਤਰੀ ਪੁਰਖ ਹੋਏ ਕਾ ਕਿਆ ਓਏ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ, ਤੁਝੀ ਮਾਹਿ ਸਮਾਹੀ, ਇਤਨੇ ਜਨਮ ਭੂਲ ਭਰੇ ਸੇ, ਜਾ ਪਾਇਆ ਤਾਂ ਭੂਲੇ ਨਾਹੀ, ਨ ਜਾ ਕਾ ਕਾਰਜ ਸੋਈ ਭਰ ਜਾਣਾ, ਜੇ ਗੁਰ ਕਾ ਸ਼ਬਦ ਸਮਾਹੀ, ਤੇਰਾ ਸ਼ਬਦ ਤੂੰ ਹੈ ਆਪੇ, ਆਪੇ ਭਰਮ ਕਾਹੀ, ਨਾਨਕ ਤਤ ਤਤ ਸਿਉਂ ਮਿਲਿਆ, ਪੁਨਰਪ ਜਨਮ ਨਾ ਆਹੀ, ਗੌੜੀ ਬੈਰਾਗਨ ਮਹੱਲਾ ਤੀਜਾ, ਸਭ ਜਗ ਕਲ ਵਸ ਹੈ, ਵਾਧਾ ਦੂਜੈ ਪਹਾਏ, ਹਉ ਮੈਂ ਕਰਮ ਕਮਾਉਂਦੇ, ਮਨਮੁਖ ਮਿਲੇ ਸਜਾਏ, ਮੇਰੇ ਮਾਨ ਗੁਰ ਚਰਨੀ ਚਿਤ ਲਾਏ, ਗੁਰਮੁਖ ਨਾਮ ਨਿਧਾਨ ਹੈ, ਦਰਗਹਿ ਲੈ ਛਡਾਇ ਰਹਾਉ, ਲਖ ਚੁਰਾਸੀ ਪਰਮ ਦੇ ਮਾਨ ਹੱਠ ਆਵਾਜ ਜਾਏ, ਗੁਰ ਕਾ ਸ਼ਬਦ ਨ ਚੀਨਿਓ ਫਿਰ ਫਿਰ ਜੋਨੀ ਪਾਏ, ਗੁਰਮੁਖ ਆ ਪਛਾਣਿਆ ਹਰ ਨਾਮ ਵਸਿਆ ਮਨ ਆਏ, ਅਣਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ, ਮਨ ਸ਼ਬਦ ਮਾਰਾ ਪ੍ਰਤੀਤ ਹੋਏ, ਹਉ ਮੈਂ ਤਜਾ ਵਿਕਾਰ, ਜਨ ਨਾਨਕ ਕਰਮੀ ਪਾਈਨ, ਹਰ ਨਾਮਾ ਭਗਤ ਭੰਡਾਰ, ਗੌੜੀ ਬੈਰਾਗਨ ਮਹੱਲਾ ਤੀਜਾ, ਪਿਹੜੇ ਦਿਨ ਚਾਰ ਹੈ, ਹਰ ਹਰ ਲਿਖ ਪਾਇਆ, ਸੋਭਾ ਬੰਤੀ ਨਾਰ ਹੈ, ਗੁਰਮੁਖ ਗੁਣ ਗਾਇਆ, ਪੇਵ ਕੜੈ ਕੁਣ ਸੰਭਲਾ, ਸੋਹਰੇ ਵਾਸ ਪਾਇਆ, ਗੁਰਮੁਖ ਸਹਿਜ ਸਮਾਣੀਆ, ਹਰ ਹਰ ਮਨ ਪਹਾਇਆ, ਸਸਰੇ ਪਈਏ ਫਿਰ ਵਸੈ, ਕਹੁ ਕੇਤ ਬਿਦ ਪਾਈਐ, ਆਪ ਨਿਰੰਜਨ ਅਲਖ ਹੈ, ਆਪੇ ਮੇਲਾਈ ਰਹਾਉ, ਆਪੇ ਹੀ ਪ੍ਰਭ ਦੇਹ ਮਤ, ਹਰ ਨਾਮ ਧਿਆਈਐ ਵਡਭਾਗੀ, ਸਤਿਗੁਰ ਮਿਲੇ ਮੁਖ ਅੰਮ੍ਰਿਤ ਪਾਈਐ, ਹਉ ਮੈਂ ਦੁਧ ਬਿਨ ਸਜਾਇ ਸੇ ਜਿਸ ਸਮਾਈਐ, ਸਭ ਆਪੇ ਆਪ ਵਰਤਦਾ ਆਪੇ ਨਾਇ ਲਾਈਐ, ਮਨਮੁਖ ਗਰਭ ਨਾ ਪਾਇਓ ਅਗਿਆਨ ਇਆਨੇ, ਸਤਿਗੁਰ ਸੇਵਾ ਨਾ ਕਰ ਹੈ ਫਿਰ ਫਿਰ ਪਛਤਾਣੇ, ਗਰਭ ਜੋਨੀ ਵਾਸ ਪਾਇਂਦੇ ਗਰਭੇ ਗਲ ਜਾਣੇ ਮੇਰੇ ਹਰ ਪ੍ਰੇਮ ਕਰਤ ਏਵੇਂ ਭਾਮਦਾ ਮਨਮੁਖ ਪ੍ਰਮਾਣੇ ਮੇਰੇ ਹਰ ਭਵ ਲੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦਪ ਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗਉੜੀ ਬੈਰਾਗਨ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਾਤਮ ਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸਿਵ ਸਖਤ ਮਿਟਾਈਆ ਚੁੱਕ ਚੁੱਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਰਤ ਵਿਦ ਪਾਈ ਸੰਤ ਜਨੋ ਜਿਸ ਦੇ ਕਹੂੰ ਜੀਵਾ ਹਰ ਬਿਨ ਛਸਾਂ ਜੀਵਤੀ ਗੁਰ ਮੇਲੋ ਹਰ ਰਸ ਪੀਵਾ ਰਹਾਉ ਹਉ ਹਰ ਗੁਣ ਗਾਵਾਂ ਹਰ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਹਰ ਗੁਰ ਤੇ ਪਾਏ ਹਾ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤ ਪੁਰਖ ਹੈ ਚਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਜਦੋ ਗੁਰ ਹਮਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਅਵਗੁਣਿਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣ ਦਾਤਾ ਨਿਰਮਲ ਲਾਹਾ ਹਮ ਅਵਗੁਣਿਆਰੇ ਹਰ ਸਰਨਾਗਤ ਰਾਖ ਲੇ ਹੋ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਪਾਇਆ ਕਰ ਸੁਹਿਲਾ ਗਾਇਆ ਹਰ ਦਇਆ ਧਾਰ ਪ੍ਰਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤਿਨ ਜਿਨ ਸਤਿਗੁਰ ਪਾਇਆ ਗਉੜੀ ਗੁਆਰੇ ਰੀ ਮਹੱਲਾ ਚੌਥਾ ਚੌਪਦ ਏਕ ਓਂਕਾਰ ਸਤਿਗੁਰ ਪ੍ਰਸਾਦ ਪੰਡਤ ਸਾਸ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਾਰ ਭਾਜ ਮਨ ਮੇਰੇ ਤਰ ਭਉ ਜਲ ਤੂੰ ਤਾਰੀ ਰਾਹੋ ਸੰਨਿਆਸੀ ਵਿਭੂਤ ਲਾਏ ਦੇ ਸਵਾਰੀ ਪਾਰ ਤ੍ਰਿਆ ਤਿਆਗ ਕਰੀ ਬਿਆਮਚਾਰੀ ਮੈਂ ਮੂਰਖ ਰਾਸ ਤੁਮਾਰੀ ਖੱਤਰੀ ਕਰਮ ਕਰੇ ਸੂਰਤਨ ਪਾਵੈ ਸੂਦ ਵੈਸ ਪਰ ਕਿਰਤਕ ਮਾਵੈ ਮੈਂ ਮੂਰਖ ਮੁਗਦ ਹਰ ਨਾਮ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸਿਸ਼ਟ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੇਵ ਡਿਆਈ ਮੈਂ ਅੰਦਲੇ ਹਰ ਟੇਕ ਟਿਕਾਈ ਗੌੜੀ ਗੌਰੀ ਮਹਿਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਪਾਜ ਮਿਲ ਸਾਧੂ ਸੰਗਤ ਜਨ ਕੀ ਤਰੇ ਕਥ ਪਉਜਾ ਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮਿਲਾਏ ਹਰ ਰਾਸ ਰਸਨ ਰਾਮ ਗੁਣ ਗਾਈ ਰਹਾਉ ਜੋ ਜਨ ਧਿਆਵੈ ਹਰ ਹਰ ਨਾਮਾ ਤਿਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉੱਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਜੋ ਜਾਹ ਸੋ ਜਨ ਟਮਰੈ ਮਨ ਚਿਤ ਭਾਵੈ ਜਨ ਪਾਗ ਰੇਨ ਵਡ ਭਾਗੀ ਪਾਵੈ ਸੰਤ ਜਨਾ ਸੋ ਪ੍ਰੀਤ ਬਾਨ ਆਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੇ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਹੇ ਹਮਾਰੇ ਰਹਾਉ ਜੋ ਮਿਲ ਬਛਰੇ ਗਊ ਪ੍ਰੀਤ ਲਗਾਵੈ ਕਾਮਣ ਪ੍ਰੀਤ ਜਾਂ ਫਿਰ ਘਰ ਆਵੈ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ ਸਾਰੰਗ ਪ੍ਰੀਤ ਬਸੈ ਜਲ ਤਾਰਾ ਨਰਪਦ ਪ੍ਰੀਤ ਮਾਇਆ ਦੇਖ ਪਸਾਰਾ ਜਨ ਹਰਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ ਗੌੜੀ ਗੁਹਾਰੇ ਜੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਪਾਏ ਭੁੱਖੇ ਪ੍ਰੀਤ ਹੋਵੈ ਅੰਨ ਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਅਗਾਏ ਹਰ ਦਰਸ਼ਨ ਦੇਵ ਰਾਸ ਤੁਮਾਰੀ ਕਰ ਕਿਰਪਾ ਪਲੋਚ ਪੂਰ ਹਮਾਰੀ ਰਾਹੋ ਚੱਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਸ਼ਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਿਕਸੈ ਦੇਖੈ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨਸ ਜੈ ਕੂੜਾ ਕਾਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਨੀ ਜਿਨ ਹਰ ਜਪਿਆ ਤਿਨ ਪੀਛੇ ਛੂਟੀ ਖਨੀ ਗੁਰਸਿੱਖ ਹਰ ਬੋਲੋ ਮੇਰੇ ਪਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਉ ਜਾਪ ਗੁਰ ਮਿਲਿਆ ਤਬ ਮਨ ਵਸਿਆ ਤਾਬਤ ਪੰਚ ਰਹੇ ਹਰ ਧਿਆਇਆ ਅਣਦਿਨ ਨਗਰੀ ਹਰ ਗੁਣ ਗਾਇਆ ਸਤਿਗੁਰ ਪਾਗ ਤੂਰਜ ਨਾਮ ਖੁਲਾਈ ਤਿਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਹਿ ਮਖੂਜਲ ਪਾਈ। ਗੁਰ ਸੇਵਾ ਆਪ ਹਰ ਪਾਵੈ, ਕ੍ਰਿਸ਼ਨ ਬਾਲ ਭਦਰ ਗੁਰ ਪੱਗ ਲੱਗ ਧਿਆਵੈ। ਨਾਨਕ ਗੁਰਮੁਖ ਹਰ ਆਪ ਤਰਾਵੈ, ਗੌੜੀ ਗੁਆਰੇ ਮਹਲਾ ਚੌਥਾ। ਹਰ ਆਪੇ ਜੋਗੀ ਡੰਡਾ ਤਾਰੀ, ਹਰ ਆਪੇ ਰਵ ਰਹਿਆ ਬਨਵਾਰੀ। ਹਰ ਆਪੇ ਤਾਪ ਤਾਪੈ ਲਾਏ ਤਾਰੀ, ਐਸਾ ਮੇਰਾ ਰਾਮ ਰਹਿਆ ਅਪਾਰ ਪੂਰ। ਨਿਕਟ ਵਸੈ ਨਾਹੀ ਹਰ ਦੂਰ ਹਾਉ, ਹਰ ਆਪੇ ਸ਼ਬਦ ਸੁਰਤ ਧੁਨ ਆਪੇ। ਹਰ ਆਪੇ ਵੇਖੈ ਵਿਗਸੈ ਆਪੇ, ਹਰ ਆਪ ਜਪਾਏ ਆਪੇ ਹਰ ਜਾਪੇ। ਹਰ ਆਪੇ ਸਾਰੰਗ ਅੰਮ੍ਰਿਤ ਹਾਰਾ, ਹਰ ਅੰਮ੍ਰਿਤ ਆਪ ਪਿਆਵਨ ਹਾਰਾ। ਹਰ ਆਪ ਕਰੇ ਆਪੇ ਨਿਸਤਾਰਾ, ਗੌੜੀ ਗੁਆਰੇ ਬੈਰਾਗਣ ਮਹੱਲਾ ਚੌਥਾ। ਸਾਹ ਹਮਾਰਾ ਤੂੰ ਤਨੀ ਜੈਸੀ ਤੂੰ ਰਾਸ ਦੇ ਤੈਸੀ ਹਮ ਲੇ। ਹੈ ਰਾਮ ਰੰਜੇ ਰਾਮ ਰੰਗ ਸੁਜੇ, ਆਪ ਦਇਆਲ ਹੋਏ ਦੇਹ। ਹਾਮਣ ਜਾਰੇ ਰਾਮ ਕੇ ਹਰ ਵੰਜ ਕਰਾਵੈ, ਦੇ ਰਾਸਰੇ ਰਹਾਉ। ਲਾਹਾ ਹਰ ਭਗਤ ਤਨ ਖਟਿਆ, ਹਰ ਸੱਚੇ ਸ਼ਾਹ ਮਨ ਪਾਇਆ। ਹਰ ਜਾਪ ਹਰ ਵਖਰ ਲੱਦੇ ਆ, ਜਮ ਜਾ ਗਾਤੀ ਨੇੜ ਨਾ ਆਇਆ। ਹੋਰ ਵਣਜ ਕਰੇ ਵਾਪਾਰੀਏ, ਅਨੰਤ ਤਰੰਗੀ ਦੁੱਖ ਮਾਇਆ। ਵੇ ਜਿਹਾ ਵਣਜ ਹਰ ਲਾਇਆ, ਫਲ ਤੇਹਾ ਤਿਨ ਪਾਇਆ। ਹਰ ਹਰ ਵਣਜ ਸੋ ਜਾਣ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇਈ। ਜਨ ਨਾਨਕ ਸਾ ਹਰ ਸੇਵਿਆ, ਫਿਰ ਲੇਖਾ ਮੂਲ ਨਾਲ ਲਈ। ਗੌੜੀ ਬੈਰਾਗਣ ਮਹੱਲਾ ਚੌਥਾ, ਜੋ ਜਨਨੀ ਗਰਭ ਪਾਲਤੀ, ਸੁੱਤ ਕੀ ਕਰਾਸਾ। ਵੱਡਾ ਹੋਏ ਤਨ ਖੱਟ ਦੇ ਕਰ ਭੋਗ ਵਿਲਾਸਾ, ਤੇ ਉਹ ਹਰ ਜਨ ਪ੍ਰੀਤ ਹਰ ਰਾਖਦਾ। ਦੇ ਆਪ ਹਥਾਸਾ ਮੇਰੇ ਰਾਮ, ਮੈਂ ਮੂਰਖ ਹਰ ਰਾਖ ਮੇਰੇ ਗੁਸਈਆ। ਜਨ ਕੀ ਉਪਮਾ ਤੁਜੇ ਵਡਈਆ ਰਹਾਉ, ਮੰਦਰ ਕਰ ਆਨੰਦ ਹਰ ਹਰ ਜਸ ਮਨ ਭਾਵੈ। ਸਭ ਰਸ ਮੀਠੇ ਮੁਖ ਲੱਗੈ, ਜਾਂ ਹਰ ਗੁਣ ਗਾਵੈ। ਹਰ ਜਨ ਪਰਵਾਰ ਸਦਾ ਰਹਿ, ਇੱਕੀ ਕੁਲੀ ਸਭ ਜਗਤ ਛਡਾਵੈ। ਜੋ ਕਿਛੁ ਕੀਆ ਸੋ ਹਰ ਕੀਆ, ਹਰ ਕੀ ਵਡਿਆਈ। ਹਰ ਜੀ ਤੇਰੇ ਤੋਂ ਵਰਤਦਾ, ਹਰ ਪੂਜ ਕਰਾਈ। ਹਰ ਭਗਤ ਭੰਡਾਰ ਲਹਾਇੰਦਾ, ਆਪੇ ਵਰਤਾਈ। ਲਾਲਾ ਹਟਵੇ ਹਜਿਆ, ਕਿਆ ਤਿਸ ਚਤੁਰਾਈ। ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਕਾਸੀ ਕਉ ਹਰ ਨਾਮ ਕਢਾਈ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਤ ਸੰਗਤ ਜੀਓ, ਆਪ ਅੰਮ੍ਰਿਤ ਵੇਲੇ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਇਹਨਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਉਹ ਆਏ

ਸੂਰਜ ਚੜਿਆ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾਲ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੁਣ

ਔੜੀ ਆਪਣੇ ਸਾਜਿਓ ਆਪਣੇ ਰਚਿਓ ਨਾਉ ਦੋਈ ਕੁਦਰਤ ਸਾਜੀਐ ਕਰਿਆ ਸੰਡਿਠੋ ਚਾਉ ਦਾਤਾ ਕਰਤਾਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਸਭ ਸਹਿ ਦਿਲੇ ਸੇ ਜਿੰਦ ਕਵਾਉ ਕਰਿਆ ਸੁਨ ਡਿਠੋ ਚਾਉ ਕਰਿਆ ਸੁਨ ਡਿਠੋ ਚਾਉ।

ਤੇ ਕਰਨੇ ਸਰਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ।

ਵੱਡਾ ਨਾਉ, ਵੱਡੀ ਵਡਿਆ ਜੇ ਸੱਚ ਨਿਆਓ, ਵੱਡੀ ਵਡਿਆ ਜਾਣੇ ਚਲਥਾਓ, ਵੱਡੀ ਵਡਿਆ ਜਾਣੇ ਅਲਾਓ, ਵੱਡੀ ਵਡਿਆ ਬੂਝੇ ਸਭ ਭਾਓ, ਵੱਡੀ ਵਡਿਆ ਜਾਂ ਪੁੱਛ ਨਦਾਤ, ਵੱਡੀ ਵਡਿਆ ਜਾਂ ਆਪੇ ਆਪ, ਨਾਨਕ ਕਾਰਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ। ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ।

ਮਹੱਲਿਆ, ਉੱਥੇ ਸੱਚੇ ਹੀ ਸੱਚ ਬੜੈ ਝੁਣਵਾਂ ਕੜੇ ਚ ਜਮਾਲਿਆ। ਥਾਉ ਨਾ ਪੈਨ ਕੁੜਿਆ ਮੋਹ ਕਾਲੇ ਦੋ ਜਗ ਝਾਲਿਆ, ਤੇਰਾ ਨਾਂ ਰਤੇ ਸਜਣ ਗਏ ਹਾਰ ਕਿਸ ਠੱਗਣ ਵਾਲਿਆ। ਲਿਖਣਾ ਵੈ ਧਰਮ ਬਹਾਲਿਆ, ਲਿਖਣਾ ਵੈ ਧਰਮ ਬਹਾਲਿਆ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗ ਹੈ ਫਿਰ ਜੰਤੂ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗ ਹੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਪਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬਿਆਰ ਕੁਦਰਤ ਜਾਤੀ ਜਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾ

ਪੈ ਵਿੱਚ ਇੰਦ ਫਿਰੇ ਸਿਰ ਪਾਰ ਪੈ ਵਿੱਚ ਰਾਜਾ ਤਰੁਮਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾਥ ਪੈ ਵਿੱਚ ਸਿੱਧ ਬੁੱਧ ਸਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਧ ਮਹਾਂਬਲਸੂਰ ਪੈ ਵਿੱਚ ਆਵੇ ਜਾਵੇ ਪੂਰ।

ਬਹੁਤ ਜਨਮ ਪ੍ਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ।

0: ਪਹਿਲਾ ਘੜੀਆਂ ਸੱਬੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਵਜੰਜਾਲ ਨਾਨਕ ਮੂਸੇ ਗਿਆਨ ਵਿਹੂਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਨਾਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬੋਤ ਅਨੰਤ ਲਾਟੂ ਮਧਾਣੀਆਂ ਅਨਗਾਹਾਂ ਪੰਖੀ ਪਹੁੰਦੀਆਂ ਲੈ ਨ ਸਾਹਾ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸੇ ਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ

0: ਪੌੜੀ ਨਾ ਉਤਰ ਨੰਕਾਰ ਹੈ ਨਾਲੇ ਨਰਕ ਨਾ ਜਾਈਐ ਪੌੜੀ ਨਦਰ ਕਰੀ ਜੇ ਆਪਣੀ ਤੇ ਨਦਰੀ ਸਤਿਗੁਰੂ ਪਾਇਆ
1: ਪੌੜੀ ਨਾ ਉਤਰ ਨਿਰੰਕਾਰ ਹੈ ਨਾਲੇ ਨਰਕ ਨਾ ਜਾਈਐ
0: ਜੀਉ ਪਿੰਡ ਸਭ ਤੇ ਸਦਾ ਦੇਖਾ ਜੇ ਆਖ ਗਵਾਈਐ ਜੇ ਲੋੜਾ ਚੰਗਾ ਆਪਣਾ ਕਰਪਨੋ ਨੀ ਸਦਾਈਐ

0: ਸਹਿਸਾ ਗੁਣਾ ਸੁਖ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ ਇੱਕ ਹੁੰਦਾ ਖਾਇਆ ਚਲਿਆ ਦਾਉ ਤਿਨਾ ਪਿਕਾਈ ਕਾਰ ਜਲ ਤਲ ਜੀਆਂ ਪੂਰੀਆਂ ਲੋਹਾ ਕਾਰਾਂ ਕਾਰ ਉਹ ਜੇ ਆਖੈ ਸੋ ਤੂੰ ਹੈ ਜਾਣਾ ਤਿਨਾ ਪੀ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਣ ਸਚਨਾਮ ਆਧਾਰ ਸਦਾ ਅਨੰਤ ਰਹਿ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪਈ ਕੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ

ਹੂੰ ਵਿੱਚ ਮੁਆ, ਹੂੰ ਵਿੱਚ ਦਿੱਤਾ, ਹੂੰ ਵਿੱਚ ਲਿਆ, ਹੂੰ ਵਿੱਚ ਖੱਟਿਆ, ਹੂੰ ਵਿੱਚ ਗਿਆ, ਹੂੰ ਵਿੱਚ ਸਚਿਆਰ ਕੁੜਿਆਰ, ਹੂੰ ਵਿੱਚ ਪਾਪੁਨ ਵਿਚਾਰ, ਹੂੰ ਵਿੱਚ ਨਰਕ ਸੁਰਗ ਅਵਤਾਰ, ਹੂੰ ਵਿੱਚ ਹੱਸ ਹੈ, ਹੂੰ ਵਿੱਚ ਰੋਵੈ, ਹੂੰ ਵਿੱਚ ਭਰੀਏ, ਹੂੰ ਵਿੱਚ ਤੋਵੈ, ਹੂੰ ਵਿੱਚ ਜਾਤੀ ਜਿਨਸੀ ਖੋਵੈ,

0: ਵਾਹਿਗੁਰੂ ਜੀ।
1: ਬੌੜੀ ਸਿਵ ਕੀਤੀ ਸੰਤੋਖ ਜੀ, ਜਿਨੀ ਸੱਚੋ ਸਚ ਆਇਆ ਉਨੀ ਮੰਦੇ ਪੈਨ ਰੱਖਿਓ, ਉਨ ਕਰਸ ਕੇ ਤਰਮ ਕਮਾਇਆ, ਉਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ।

ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੁਮਾ ਲੈ ਸਵਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀ ਕਰਣੀਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਆਰੀ ਸਵਾ ਤਿਸ ਦਿਵਾਨਾ ਭਗ।

0: ਥੋੜੀ ਸੱਚਾ ਸਾਹਿਬ ਏਕ ਤੂੰ ਜਿਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦਿਸ ਮਿਲੇ ਸੱਚ ਤਿਨੀ ਸੱਚ ਕਮਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ
1: ਸਤਿਗੁਰ ਮਿਲਿਆ
0: ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸਚਨਾ ਜਾਨਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ
1: ਅਸਾ ਮਹੱਲਾ ਚੌਥਾ ਹਰਿਆ

0: ਪੜੀਏ ਜੇ ਤੇ ਸਾਹਸ ਨਾਨਕ ਲਿਖਾ ਇੱਕ ਗੱਲ ਹੋਰ ਹੋ ਮੈਂ ਚਖਣਾ ਝਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕੜਿਆ ਬਹੁਤ ਤੀਰਥ ਭਵਿਆ ਤੇ

ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰ ਖੰਦੈ ਬਦ ਗਵਾਈ ਵਿਣ ਨਾਵੈ ਕਿਸ ਥਾਏ ਨਾ ਪਾਈ ਰਹਿ ਬਿਵਾਣੀ ਮੜੀ ਮਸਾਣੀ ਅੰਦ ਨਾ ਜਾਣੈ ਫਿਰ ਪੁਸ਼ਤਾਣੀ ਸਤਿਗੁਰੂ ਭੇਟੇ ਸੁਸਕ ਪਾਏ ਹਰ ਕਾ ਨਾਮ ਮਨ ਵਸਾਈ ਨਾਨਕ ਨਦਰ ਕਰੇ ਸੁਪਾਈ ਆਸ

ਗੀਤ ਗਾਉਂਦੇ ਨਾਨਕ ਕਰਮਾ ਬਾਹਰੇ ਦਟੋ ਨਾ ਲੈਣੀ ਤਾਮ ਦੇ ਮੂਲ ਨਾ ਬੁੱਧ ਨੇ ਆਪਣਾ ਅਣ ਹੁੰਦਾ ਆਪ ਗਣਾਏ ਦੇ ਹੋ ਟਾਡੀ ਕਾਨੀ ਜਾਤ ਹੋਰ ਉੱਤਮ ਜਾ ਸਦਾਏ ਦੇ।

0: ਵਾਹਿਗੁਰੂ।
1: ਸਲੋਕ ਮਹਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆ, ਕੂੜ ਬੀਬੀ, ਖੱਪ ਹੋਈ ਖਾਰ।

ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਗ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੂੜ ਤਿਨਾਂ ਦੀ ਪਾਈਐ ਮਤ ਥੋੜੀ ਸਿਵ ਗਵਾਈਐ ਮਤ ਥੋੜੀ।

ਸੱਚੇ ਵਾਜੀ ਵਾਵੇ ਰੂਪ ਕਰੇ ਸਿੰਗਾਰ, ਉੱਚੇ ਕੁਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁੰਜਤ ਸੰਜੈ ਕਰੇ ਵਿਆਰ, ਧਰਮੀ ਧਰਮ ਕਰੈ ਗਵਾਵੇ ਮੰਗੇ ਮੁਖ ਦੁਆਰ, ਜਦੀ ਸਦਾਵੇ ਜੁਗਤ ਨਾ

ਸਾਰ ਤੋਂ ਮਿਸਾਨ ਮਾਰੀਐ ਜਿਹ ਕਲ ਕਲਣਾ ਤੇ ਵਿਹੋ ਨਾ ਉਪਚਾਰੀਐ ਐਸੀ ਕਲਣਾ ਖੇਡੀਐ ਜਿੱਧਰ ਕੇ ਗਿਆ ਹਾਰੀਆ ਪੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਐ ਮੋਚ ਲੈ ਸੋਗੇ ਮਾਰੀਐ ਮੋਚ ਲੈ ਸੋਗੇ ਮਾਰੀ

0: ਇੱਕ ਰਤ ਕਿਰਤਵਾਉ ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੈ ਤਾਏ ਸਤਿਯੁਗ ਰਤ ਸੰਤੋਖ ਕਾ ਧਰਮ ਗੈ ਰਤਵਾਉ ਤ੍ਰੇਤੇ ਰਥ ਜਤੀ ਕਾ ਜੋ ਰਗੇ ਰਤਵਾਉ ਦੁਆਪਰ ਰਤ ਪੇ ਕਾ ਸਤ ਅਗੇ ਰਤਵਾਉ ਕਾਲ ਯੁਗ ਰਤ ਅਗਨ ਕਾ ਕੂੜ ਅਗੇ ਰਤਵਾਉ ਮਹਲਾ ਪਹਿਲਾ
1: ਸਾਮ ਕਹੈ ਸਤੰਬਰ ਸਵਾਮੀ ਸਚ ਮੈਂ ਅੱਛੇ ਸਾਚ ਰਹੇ ਸਭ ਕੋ ਸਤ ਸਮਾਵੈ ਰੇ ਕਹਿ ਰਿਹਾ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ ਪ੍ਰਾਸ਼ਤ ਜਾਏ ਨਾਨਕ ਤੋਂ ਮੁਖ ਅੰਤਰ ਪਾਏ ਜੁਜ ਮਹਿ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾ ਦੰਭਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਂ ਵਨ ਮੈਂ ਰੰਗ ਕਿਆ ਕਲ ਮੈਂ ਵੇਦ ਅਥਰ ਬਣ ਹੂਆ ਨਾਉ ਖੁਦਾਈ ਅਲਹੋ ਭਇਆ

0: ਆਖਿਆ ਥੀਆ ਜਾਂ ਹਿਰਦੈ ਸੁਤੇ ਜਾਈ ਮਹੱਲਾ ਪਹਿਲਾ।
1: ਅੜ ਪੁਸਤਕ ਸੰਧਿਆ ਬਾਦੰ ਸਿਲਪੂ ਸਬਗਲ ਸਮਾਦੰ ਮੁਖ ਝੂਠ ਵਿਪੋਖ ਅਨੁਸਾਰੰ ਤ੍ਰੈਪਾਲ ਤਿਹਾਨ ਵਿਚਾਰੰ ਗੱਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋਕਟ ਨਿਚੋ ਕਰਮੰ।

ਸਤ ਗੰਢੀ ਸਤ ਵਟ ਇਹ ਉਜਨੀ ਉਜੀ ਕਾ ਹਿਤ ਪਾਂਡੇ ਕਤ ਨਾ ਏ ਟੁੱਟੇ ਨਾ ਮਨ ਲੱਗੇ ਨਾ ਏ ਜਲੇ ਨਾ ਜਾਏ ਧਨ ਸੁਮਾਨਸ ਨਾਨਕਾ ਜੁਗ ਚੱਲੇ ਪਾਏ ਚੌਕੜ ਮੂਲ ਅਣਾਏ।

0: ਲੱਗ ਚੋਰੀਆਂ, ਲੱਗ ਜਾਰੀਆਂ, ਲੱਗ ਘੂੜੀਆਂ, ਲੱਗ ਗਾਲ, ਲੱਗ ਠੱਗੀਆਂ ਪੈਨਾਮੀਆਂ ਰਾਧਨ ਜੀ ਨਾਲ। ਤੰਗ ਪਾਓ ਕੱਦੀਏ ਬਾਮਣ ਵੱਡੇ ਆਏ, ਕੋਹੇ ਬੱਕਰਾ ਰਿਨ ਖਾਇਆ ਸਭ ਗੁਆਖੇ ਪਾਏ, ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਏ ਹੋਰ, ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ।
1: ਨਾਏ ਮੰਨੀਏ ਪੱਤੂ ਪਜੈ ਸਲਾਹੀ ਸੱਸੂ, ਦਰਗਹਿ ਅੰਦਰ ਪਾਈਐ ਤਗ ਨਾ ਤੁਟ ਸਪੂਤ ਮਹੱਲਾ ਪਹਿਲਾ।
0: ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਵਾ ਤਗ ਨਾ ਖੀ ਵੇ ਤਗ।

0: ਪੌੜੀ ਚ ਤੰਦ ਸਭ ਕੋ ਵੇਖ ਨਦਰੀ ਹਿੱਟ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਦਨੀ ਸਿਰਾ ਸਿਰ ਤੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਏਂਦਾ ਦਰ ਮੰਗਣ ਪਿਖਣਾ ਪਾਏਂਦਾ ਦਰ ਮੰਗਣ ਪਿਖਣਾ ਪਾਏਂਦਾ
1: ਆਸਾ ਮਹੱਲਾ ਚੌਥਾ ਜਿਨ ਅੰਤ

0: ਪਾਣੀ ਜੋ ਹੈ ਜਿਤ ਹਰਿਆ ਸਭ ਕੋਈ ਸੂਤ ਕੇ ਕਰ ਕੀ ਆਇ ਸੂਤ ਪਵੈ ਸੋਏ ਨਾਨਕ ਸੂਤ ਕੇ ਬਿਨਾ ਉਤਰੈ ਗਿਆਨ ਉਤਾਰ ਧੋਈ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰਤਨ ਰੂਪ ਕੰਨੀ

ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤੇ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਹਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌਣੇ ਤਪਾਈਆ।

ਜਾਣ ਵਿਆਹੋ। ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਓ, ਪੰਡ ਮੋਆ ਪੰਡ ਬਾਲੀਏ ਪੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਪੰਡੋ ਹੀ ਭੰਡ ਉਪਜੈ ਪੰਡੈ ਬਾਜ ਨਾ ਕੋਏ, ਨਾਨਕ ਭੰਡੇ ਬਾਹਰ ਆਇਕੋ ਸੱਚਾ ਸੋਏ। ਜਿਤ ਮੁਖ

ਨਾ ਹੀ ਸੋਚਨ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਐਤ ਜਗ ਤਾਂ ਕਾਇਦ ਗਰਬ ਹੰਡੀਐ ਮੰਦਾ ਕਿਸੇ ਨਾ ਆਖੀਐ।

0: ਪਹਿਲਾ ਨਾਨਕ ਫਿੱਕੇ ਬੋਲੀਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕੇ ਦਰਗਹਿ ਸੁੱਟੀਐ ਮੋਹ ਤੁੱਕਾ ਫਿੱਕੇ ਪਾਏ, ਫਿੱਕਾ ਮੂਰਖਾ ਆਖੀਐ ਪਾਣੇ ਲੈ ਸਜਾਈ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਾ ਹੋਵੇ ਉਤਰੇ ਨਾ ਹੀ ਮੈਲ।

ਤਿੰਨ ਹੋ ਲੱਗਾ ਰੱਬ ਸਿੱਧੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ, ਪਰਵਾਹ ਨਾਹੀਂ ਕਿਸੇ ਗੇਰੀ ਬਾਜ ਸੱਚੇ ਨਹਾ, ਦਰ ਵਾਟ ਉੱਪਰ ਖਰਚ ਮੰਗਾ ਜਬ ਬਹਿਦੇ ਤਾਂ ਖਾਏ ਦੀਵਾਨ।

0: ਜੇ ਲੱਗੇ ਜਾਏ ਨਾਨਕਾ ਸੁਕੜੀਐ ਸਦੀਰੇ ਸਮਾਈ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਕੇ ਨਾ ਆਖੀਐ ਜੇ ਲਿਖੈ ਵਰਤੈ ਸੋਈ ਮਹੱਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ।

ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਕਾਲ ਬਰੀਕਿਉ ਕਾਲੀਐ ਮੰਦਾ ਮੂਲ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਟਾਲੀਐ ਕਿਛਲਾ

0: ਜਾਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
1: ਨਾਲ ਇਆਣੇ ਦੋਸਤੀ ਵਡਾਰੂ ਸੁਨੇ ਹੋ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥਿਉ ਮਹੱਲਾ ਦੂਜਾ
0: ਹੋਏ ਇਆਣਾ ਕਰੇ ਕੰਮ ਆਣ ਸਕੈ ਰਾਸ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੇ ਸੂਤਰ, ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਤੁਮਹੇ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ, ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ, ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾ ਅੰਦਰ ਲੜੀ ਵਾਰ ਚੱਲ ਰਹੇ, ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ, ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ ਸੁਣਦਿਆਂ, ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਸਮੂਹ ਸੇਵਾਦਾਰਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀਆਂ ਸੇਵਾਵਾਂ ਕਰਨ ਦੇ ਬਲ ਬੁੱਧ ਸਮਰੱਥਾ ਚਾਓ ਉਦਮ ਬਖਸ਼ਿਸ਼ ਕਰਨੇ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ। ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਕੀ ਰਹਿਣ ਖੁਆਰ ਹੋਏ ਸਭ ਮਿਲਾਂਗੇ।

केवल नाम भगत रस दीना, आद मद अंत प्रभ सोई, नानक तिस बिन अवर ना कोई।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬਤ ਸੰਗਤਾਂ ਦੀਆਂ ਹਾਜ਼ਰੀਆਂ, ਭੇਟਾਵਾਂ, ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਹੁਣ ਸਮਾਂ ਹੈ ਅੱਜ ਦੇ ਮੁੱਖ ਵਾਕ ਦੀ ਵਿਚਾਰ ਦਾ। ਸੇਵਾ ਨਿਭਾ ਰਹੇ ਹਨ ਗੁਰੂ ਘਰ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ। ਆਓ ਤਿਰਾਂ ਦੇ ਪਾਸੋਂ ਅੱਜ ਦੇ ਮੁੱਖ ਵਾਕ ਦੇ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ, ਗੁਰ

दास दर्शन परस कह मथुरा अमृत बैण मूरत पंच प्रमाण पुरख गुर अर्जन पिख नैण तेरे कवन कवन गुण कह कह गावा तू साहिब गुणे निधाना तुमरी महिमा वर्णना साको तू ठाकुर ऊच भगवाना मैं हर हर नाम धर सोई ज्यों भावै त्यों राख मेरे साहिब मैं तुझ बिन अवर ना कोई मैं हर हर नाम धर सोई ज्यों भावै त्यों राख मेरे साहिब मैं तुझ बिन अवर ना कोई परम सम्मान योग जुगो जुगे अटल चवर शतर सिंघासन दे मालक राजे के मुतलक सरवरे कायनात वालिये कुल आलम दीन दुनी दे मालक निमाणियां दे माण निताणियां दे ताण न्योटियां दी ओट गुरु पिता धन धन गुरु ग्रंथ साहिब महाराज सच्चे पातशाह जी तिन्हां दी पावन पवित्र मुकद्दस मुबारक गोद अंदर जुड़ बैठे अते मीडिये दे राही घरां विच बैठ के सतगुरां दी तुरकी बाणी नाल अपनियां मनोबिरतियां नूं एकागर करन दा यतन कर रहे गुरु प्यारे अति सत्कारयोग सतसंगी जनो वडभागियां जिथे आप जिया ने अमृत वेले नूं संभालदियां शब्द चौंकी आसा की वार ते कीर्तन नित नेम दे रूप विच सरवण कीते ने सरबादे भले की अरदास तों परंत सतगुरां ने जो पावन मुख भाग की दात बख्शिश कीती है पवित्र उपदेश आप संगतां ने बड़े प्रेम अदब सत्कार सहित सरवण कीते हन। सतगुरु गरीब नवाज पातशाह की बख्शिश मेहरमत अज दे पावन मुबारक मुख वाक राही साढ़े ते करदे ने गुरमत विचारां दी आरंभता करन तो पहला गुरु दर दी असूलन मर्यादा नूं बहाल करदियां कलगीधर स्वामी वल्लों बख्शिश कीती हुई पावन गुरु फतेह नाल सांझ बनाईए आखो जी वाहिगुरु जी का खालसा वाहिगुरु जी की फतेह। अज दा इह पावन उपदेश पंजवें पातशाह गुरु अर्जन साहिब जी की रसना तो उचारण किया होया राग सूही अंदर गुरु ग्रंथ साहिब जी के अंक नंबर 760 उपर सुभायमान है शब्द का सिरलेख है राग सूही महला पंजवां घर तीजा।
ਸੰਖੇਪ ਰੂਪ ਦੇ ਵਿੱਚ ਮੰਗਲਾ ਚਰਨ ਹੈ ਇੱਕ ਓੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓੰਕਾਰ ਤੋਂ ਭਾਵ ਹੈ ਉਹ ਸਮੁੱਚੀ ਕਾਇਨਾਤ ਵਿੱਚ ਲਗਾਤਾਰ ਬਿਨਾਂ ਕਿਸੇ ਭੇਦਭਾਵ ਦੇ ਇੱਕ ਰਸ ਵਿਆਪਕ ਹੈ। ਜਦੋਂ ਹਜ਼ੂਰ ਗੁਰੂ ਨਾਨਕ ਮਹਾਰਾਜ ਬਾਣੀ 'ਚ ਕਹਿਣਗੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਇਹ ਜੋਤ ਹੈ ਸਾਰਿਆਂ ਦੇ ਅੰਦਰ ਪਰ ਇਸ ਜੋਤ ਦਾ ਅਹਿਸਾਸ ਮਨੁੱਖ ਨੂੰ ਗੁਰੂ ਦੇ ਸ਼ਬਦ ਦੁਆਰਾ ਹੁੰਦਾ। ਜਿਵੇਂ ਘਿਓ ਦੁੱਧ ਵੇਚੀਏ ਦਹੀਂ ਦੁੱਧ ਵੇਚੀਏ ਪਰ ਜਿੰਨੀ ਦੇਰ ਤੱਕ ਦੁੱਧ ਨੂੰ ਜਾਗ ਨਹੀਂ ਲਾਈ ਜਾਂਦੀ ਉਹਦੇ ਵਿੱਚੋਂ ਦਹੀਂ ਪ੍ਰਗਟ ਨਹੀਂ ਹੋ ਸਕਦਾ, ਹੈ ਉਹਦੇ ਵਿੱਚ ਹੀ। ਜਿਵੇਂ ਪਾਣੀ ਪਹਿਲਾਂ ਹੀ ਜ਼ਮੀਨ ਦੇ ਵਿੱਚ ਧਰਤੀ ਦੇ ਵਿੱਚ ਅਸੀਂ ਬੋਰ ਕਰਦੇ ਹਾਂ ਪਰ ਪਾਣੀ ਨਿਕਲਦਾ ਨਹੀਂ, ਤਾਂ ਪਹਿਲਾਂ ਉਹਦੇ ਵਿੱਚ ਪਾਣੀ ਪਾਉਣਾ ਪੈਂਦਾ ਫਿਰ ਉਹਦੇ ਵਿੱਚੋਂ ਪਾਣੀ ਬਾਹਰ ਨਿਕਲਦਾ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ, ਉਹਦੀ ਹੋਣ ਦਾ ਖਜ਼ਾਨਾ, ਉਹਦੇ ਅਹਿਸਾਸ ਦਾ ਖਜ਼ਾਨਾ, ਉਹਦੇ ਗੁਣਾਂ ਦਾ ਖਜ਼ਾਨਾ ਸਾਡੇ ਵਿੱਚ ਹੈ ਪਰ ਜਿੰਨੀ ਦੇਰ ਤੱਕ ਮੈਂ ਗੁਰੂ ਦੇ ਸ਼ਬਦ ਦਾ ਆਸਰਾ ਨਹੀਂ ਲੈਂਦਾ ਮੇਰੇ ਮਨ ਵਿੱਚ ਉਸ ਗੱਲ ਦਾ ਅਹਿਸਾਸ, ਜਿਹਨੂੰ ਜਾਗ ਲਾਉਣਾ ਕਹਿੰਦੇ, ਅਹਿਸਾਸ ਪੈਦਾ ਨਹੀਂ ਹੁੰਦਾ ਵੀ ਮੇਰੇ ਵਿੱਚ ਹੈ, ਉਨੀ ਦੇਰ ਤੱਕ ਮੇਰੀ ਉਹਦੇ ਨਾਲ ਸਾਂਝ ਨਹੀਂ ਬਣਦੀ। ਅਹਿਸਾਸ ਬੜਾ ਲਾਜ਼ਮੀ। ਜਿਵੇਂ ਆਮ ਆਪਾਂ ਉਦਾਹਰਨ ਦਿੰਦੇ ਹੁੰਦੇ ਵੀ ਘਰ ਦੇ ਵਿੱਚ ਮਾਂ ਬਾਪ ਦੇ ਨਾਲ ਪੁੱਤ ਲੜ ਪਿਆ, ਊਲ ਚਲੂਲ ਵੀ ਬੋਲਿਆ, ਮਾਰ ਕੁਟਾਈ ਵੀ ਕੀਤੀ, ਉਹਨਾਂ ਨੇ ਆਪਣੇ ਸਕੇ ਸੰਬੰਧੀਆਂ ਨੂੰ ਇਹੋ ਜਿਹੇ ਮੌਕੇ 'ਤੇ ਲੋਕ ਫੋਨ ਕਰਦੇ ਆ, ਉਹ ਆਏ ਇਕੱਠੇ ਹੋਏ ਪੰਚਾਇਤ ਹੋਈ ਅਤੇ ਉਹਨੂੰ ਕਹਿੰਦੇ ਵੀ ਕਾਕਾ ਤੈਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਅਖੀਰ ਇਹ ਤੇਰੇ ਮਾਂ ਪਿਓ ਆ। ਕੋਲ ਖਲੋਤਾ ਇੱਕ ਬੱਚਾ ਹੱਸ ਪਿਆ, ਕਹਿਣ ਲੱਗਾ ਸੱਦ ਲਓ ਵੱਡੇ ਵਿਦਵਾਨਾਂ ਨੂੰ। ਉਹ ਆਣ ਕੇ ਉਹਨੂੰ ਇਹ ਦੱਸ ਰਿਹਾ ਵੀ ਇਹ ਤੇਰੇ ਮਾਂ ਪਿਓ, ਭਲਾ ਉਹਨੂੰ ਨਹੀਂ ਪਤਾ ਵੀ ਮੇਰੇ ਮਾਂ ਪਿਓ। ਉਹ ਦਾਨਾ ਸੀ ਬੰਦਾ ਕਹਿਣ ਲੱਗਾ, ਕਹਿੰਦਾ ਜੇ ਇਹਨੂੰ ਪਤਾ ਹੁੰਦਾ ਨਾ ਵੀ ਇਹਦੇ ਮਾਂ ਪਿਓ ਤੇ ਹੱਥ ਨਾ ਚੁੱਕਦਾ, ਹੈ ਇਹਦੇ ਮਾਂ ਪਿਓ ਹੀ ਆ ਪਰ ਇਹਨੂੰ ਅਹਿਸਾਸ ਨਹੀਂ ਹੈਗਾ। ਜੇ ਬੰਦੇ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਵੀ ਸਾਹਮਣੇ ਖਲੋਤਾ ਸ਼ਖਸ ਮੇਰਾ ਬਾਪ ਆ ਤੇ ਕਿਉਂ ਉਹਦੀ ਪੱਗ ਨੂੰ, ਤੁਸੀਂ ਵੇਖੋ ਉਥਾਨਕਾ ਲਿਖਣ ਵਾਲਿਆਂ ਨੇ ਜਦੋਂ ਇਸ ਸ਼ਬਦ ਦੇ ਅਰਥ ਕੀਤੇ ਜਿਹੜਾ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਬੜਾ ਪਿਆਰਾ, ਹਜ਼ੂਰ ਨੇ ਆਖਿਆ ਸਾਰੰਗ ਮਹੱਲਾ ਚੌਥਾ ਕਾਹੇ ਭੂਤ ਝਗੜਤ ਹੋ ਸੰਗ ਬਾਪ, ਤੇ ਉਥਾਨਕਾ ਲਿਖਣ ਵਾਲਿਆਂ ਨੇ ਆਖਿਆ ਵੀ ਮਹਾਰਾਜ ਆਪਣੇ ਪੁੱਤ ਨੂੰ ਕਹਿੰਦੇ ਆ ਪ੍ਰਿਥੀ ਚੰਦ ਨੂੰ ਵੀ ਕਿਉਂ ਆਪਣੇ ਬਾਪ ਨਾਲ ਲੜਦਾ। ਹੁਣ ਕੀ ਪ੍ਰਿਥੀ ਚੰਦ ਨੂੰ ਅਹਿਸਾਸ ਨਹੀਂ ਹੈਗਾ ਵੀ ਗੁਰੂ ਰਾਮਦਾਸ ਮੇਰੇ ਪਿਤਾ ਹੈਗਾ ਆ ਉਹਨੂੰ, ਪਰ ਉਹ ਮੰਨਣ ਲਈ ਤਿਆਰ ਨਹੀਂ ਹੈਗਾ, ਪਤਾ ਹੈ ਉਹਨੂੰ ਪਰ ਉਹ ਅਹਿਸਾਸ ਨਹੀਂ ਕਰਦਾ ਇਸ ਗੱਲ ਦਾ। ਤੂੰ ਮੇਰੇ ਅੰਦਰ ਗੁਣ ਨੇ, ਚੰਗਿਆਈਆਂ ਨੇ, ਇਮਾਨਦਾਰੀ ਹੈ, ਸੱਚ ਹੈ, ਧਰਮ ਹੈ, ਇਹ ਇਹ ਹਰ ਬੰਦੇ ਦੇ ਅੰਦਰ ਹੀ ਆ ਪਰ ਅਸੀਂ ਅਹਿਸਾਸ ਨਹੀਂ ਕਰਦੇ। ਜੇ ਮੈਨੂੰ ਥੋੜ੍ਹਾ ਬਹੁਤ ਵੀ ਰਿੰਚਕ ਮਾਤਰ ਅਹਿਸਾਸ ਹੋਵੇ, ਮੈਂ ਰਿਅਲਾਈਜ਼ ਕਰਦਾ ਹਾਂ ਤੇ ਫਿਰ ਮੈਂ ਜਿੱਥੇ ਹਉਮੈ ਦੀ ਵਰਤੋਂ ਕਰ ਰਿਹਾ ਮੈਂ ਉੱਥੇ ਨਿਮਰਤਾ ਦੀ ਵਰਤੋਂ ਵੀ ਕਰ ਸਕਦਾ। ਮੈਂ ਜਿੱਥੇ ਕੌੜੇ ਬੋਲ ਬੋਲ ਰਿਹਾ ਮੈਂ ਮਿੱਠੇ ਵੀ ਬੋਲ ਸਕਦਾ, ਮੈਂ ਜਿੱਥੇ ਬੇਈਮਾਨੀ ਕਰ ਰਿਹਾ ਉੱਥੇ ਮੈਂ ਇਮਾਨਦਾਰੀ ਵੀ ਕਰ ਸਕਦਾ, ਪਰ ਮੈਨੂੰ ਅਹਿਸਾਸ ਹੀ ਨਹੀਂ ਹੈਗਾ ਮੇਰੇ 'ਚ ਕੀ ਕੁਝ। ਤਾਂ ਬਾਬਾ ਜੀ ਬਾਰ ਬਾਰ ਬਾਰ ਬਾਰ ਬਾਣੀ 'ਚ ਕਹਿਣਗੇ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤਨਾ ਭਾਲ। ਤਾਂ ਜੇ ਬਾਬਾ ਜੀ ਕਹਿਣਗੇ ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਦੇ ਵਿੱਚ ਹੈਗੀ ਆ ਉਹ ਜੋਤ, ਹਰ ਬੰਦਾ ਹੀ ਆਪਣੇ ਆਪ ਦੇ ਵਿੱਚ ਮੁਕੰਮਲ ਰੱਬ ਆ, ਪਰਫੈਕਟ ਆ ਬੰਦਾ, ਹਰ ਬੰਦਾ ਹੀ ਰੱਬ ਆ, ਬਸ ਤੂੰ ਅਹਿਸਾਸ ਨਹੀਂ ਕਰਦਾ। ਹੁਣ ਇਹ ਇਹ ਬਹੁਤ ਵੱਡੀ ਗੱਲ ਆ, ਸਭ ਮੈਂ ਜੋਤ ਜੋਤ ਹੈ ਸੋਏ। ਤੁਸੀਂ ਵੇਖੋ ਸਮੁੰਦਰ ਪਾਣੀ ਨਾਲ ਭਰਿਆ ਪਿਆ, ਉਸ ਪਾਣੀ ਦਾ ਫਾਰਮੂਲਾ ਵੀ H2O ਹੀ ਆ, ਤੇ ਉਸ ਪਾਣੀ ਦੀ ਇੱਕ ਬੂੰਦ ਕੱਢ ਕੇ ਬਰਸ ਨਾਲ ਬਾਹਰ ਕੱਢ ਦਿਓ ਜਾਂ ਸਕੂਪ ਵਿੱਚ ਲੈ ਕੇ ਉਹਨੂੰ ਬਾਹਰ ਕੱਢ ਲਓ ਤਾਂ ਵੀ ਉਸ ਪਾਣੀ ਦਾ ਫਾਰਮੂਲਾ ਨਹੀਂ ਬਦਲਣਾ, ਉਹੀ ਰਹਿਣਾ। ਜਿੰਨਾ ਅਥਾਹ ਅਸੀਮ ਰਹੀਮ ਕਰੀਮ ਪਰਵਤਗਾਰ ਨਿਮਰਤਾਵਾਨ ਬਖਸ਼ਿੰਦ ਉਹ ਅਕਾਲ ਪੁਰਖ ਵਾਹਿਗੁਰੂ ਆ, ਜੇ ਉਹਦੀ ਇੱਕ ਜੋਤ ਮੇਰੇ 'ਚ ਆ ਤੇ ਇਹ ਸਾਰੇ ਗੁਣ ਨਾਲ ਹੀ ਮੇਰੇ ਵਿੱਚ ਆਏ ਆ, ਉਹ ਬਾਹਰ ਨਹੀਂ ਹੈਗੇ, ਇਹਨੂੰ ਅਹਿਸਾਸ ਵਿੱਚ ਲਿਆ। ਅਸੀਂ ਸਾਰੇ ਇਕੁਅਲ ਹਾਂ, ਸਾਰੇ ਇੱਕੋ ਜਿਹੇ, ਤਾਂ ਬਾਬਾ ਜੀ ਕਹਿੰਦੇ ਸਾਰਿਆਂ ਦੇ ਵਿੱਚ ਹੀ ਇੱਕ।
ਬੰਦੇ ਦੇ ਨਾਲ ਤੁਹਾਡੀ ਨਹੀਂ ਬਣਦੀ, ਉਹ ਠੀਕ ਆ, ਤੁਹਾਡਾ ਪਰਸਨੈਲਿਟੀ ਕਲੈਸ਼ ਹੋਏਗਾ, ਪਰ ਇਸ ਗੱਲ ਨੂੰ ਪਹਿਲ ਦੇ ਆਧਾਰ ਤੇ ਵੇਖੋ ਵੀ ਜਿਹਦੇ ਨਾਲ ਮੇਰੀ ਨਹੀਂ ਬਣਦੀ ਇਹਦੇ ਵਿੱਚ ਵੀ ਉਸੇ ਦੀ ਜੋਤ ਆ। ਹਰ ਬੰਦੇ 'ਚ ਹੀ ਉਹ ਵਰਤ ਰਿਹਾ, ਉਹ ਅਹੰਕਾਰ ਹੈ, ਉਹ ਬਿਨਾਂ ਕਿਸੇ ਭੇਦਭਾਵ ਤੋਂ ਵਰਤ ਰਿਹਾ। ਸਦੀਮ ਕਾਲ ਹੈ, ਜੰਮਣ ਮਰਨ ਤੋਂ ਰਹਿਤੇ ਜੀ, ਰੱਬ ਜੰਮਦਾ ਮਰਦਾ ਨਹੀਂ। ਬਾਬੇ ਨੇ ਬਾਣੀ 'ਚ ਆਖਿਆ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਉਹ ਸਾਰਿਆਂ ਦੇ ਵਿੱਚ ਹੀ ਇੱਕ ਲਸ ਬਿਨਾਂ ਕਿਸੇ ਭੇਦਭਾਵ ਤੋਂ ਲਗਾਤਾਰ ਵਿਆਪਕ। ਇਸ ਕਰਕੇ ਜਿਹੜਾ ਗੁਰੂ ਹੈ ਨਾ, ਉਹ ਕਦੇ ਨਹੀਂ ਮਰਦਾ, ਕਦੇ ਨਹੀਂ ਮਰਦਾ। ਅਸੀਂ ਦਸਵੇਂ ਪਾਤਸ਼ਾਹ ਦਾ ਜੋਤੀ ਜੋਤ ਦਿਹਾੜਾ ਮਨਾਉਂਦੇ ਹਾਂ, ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ ਮਨਾਉਂਦੇ ਹਾਂ, ਪਰ ਗੁਰੂ ਦਾ ਅਸੀਂ ਕਦੇ ਜੋਤੀ ਜੋਤ ਦਿਹਾੜਾ ਨਹੀਂ ਮਨਾਇਆ, ਕਿਉਂਕਿ ਗੁਰੂ ਕਦੇ ਮਰਦਾ ਹੀ ਨਹੀਂ। ਗੁਰੂ ਕਦੇ ਨਹੀਂ ਮਰਦਾ, ਸ਼ਬਦ ਗੁਰੂ, ਗਿਆਨ ਗੁਰੂ ਪਹਿਲਾਂ ਵੀ ਸੀ, ਅੱਜ ਵੀ ਔਰ ਹਮੇਸ਼ਾ। ਗੁਰੂ ਕਦੇ ਮਰ ਹੀ ਨਹੀਂ, ਗੁਰੂ ਤੇ ਪਰਮੇਸ਼ਰ, ਬਾਬੇ ਨੇ ਆਖਿਆ ਕਦੇ ਨਹੀਂ ਮਰਦੇ, ਇਹ ਹਮੇਸ਼ਾ ਜਿਉਂਦੇ। ਸਰੀਰ ਦੀ ਮੌਤ ਹੁੰਦੀ ਆ, ਸ਼ਬਦ ਦੀ ਕਦੇ ਮੌਤ ਨਹੀਂ ਹੁੰਦੀ। ਉਹ ਸੱਚ ਹੈ, ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਹੁਣ ਵੀ ਸੱਚ ਹੈ, ਔਰ ਜਦੋਂ ਸਭ ਕੁਛ ਫਨਾ ਹੋ ਜਾਏਗਾ, ਨਾਨਕ ਹੋਸੀ ਭੀ ਸੱਚ, ਫਿਰ ਵੀ ਉਹ ਸੱਚ ਹੀ ਰਹੇਗਾ, ਉਹ ਨਹੀਂ ਬਦਲਦਾ। ਜਿਹੜਾ ਬਦਲ ਗਿਆ ਉਹ ਝੂਠ ਹੋਇਆ। ਨਾਨਕ ਵਖਾਣੇ ਬੇਨਤੀ ਤੁਧ ਬਾਜ, ਕੂੜੋ ਕੂੜ। ਹਰ ਸ਼ੈ ਝੂਠ ਹੈ, ਹਰ ਸ਼ੈ ਕੂੜ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਪਰ ਤੂੰ ਸੱਚ ਹੈ, ਤੂੰ ਖਤਮ ਨਹੀਂ ਹੁੰਦਾ। ਹਰ ਚੀਜ਼ ਖਤਮ ਹੋ ਜਾਂਦੀ। ਘਟੰਤ ਰੂਪੰ, ਘਟੰਤ ਦੀਪੰ, ਘਟੰਤ ਰਵ ਸਸੀਅਰ ਨਖੇਤਰ ਗਗਨੰ, ਘਟੰਤ ਬਸੁਧਾ ਗਿਰ ਤਰ ਸ਼ਿਖੰਡੰ, ਨਹਿ ਘਟੰਤ ਕੇਵਲ ਗੋਪਾਲ ਅਚੁੱਤ, ਅਸਥਿਰੰਗ ਨਾਨਕ ਸਾਧ ਜਨ। ਉਹ ਨਹੀਂ ਘਟਦਾ, ਬਾਕੀ ਸਭ ਘਟ ਜਾਂਦੇ, ਹਰ ਚੀਜ਼ ਖਤਮ ਹੋ ਜਾਂਦੀ। ਪਰੰਦੇ ਨਾ ਗਿਰਾਹ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੂਈ ਏਕ ਤੁਈ ਏਕ ਤੁਈ। ਬਸ ਤੂੰ ਨਹੀਂ ਘਟਦਾ, ਬਾਕੀ ਹਰ ਚੀਜ਼ ਘਟ ਜਾਂਦੀ। ਤਾਂ ਹਜ਼ੂਰ ਕਹਿੰਦੇ, ਜਿਹੜਾ ਏਡਾ ਸੋਹਣਾ ਰੱਬ ਆ, ਏਡਾ ਮੁਕੰਮਲ ਰੱਬ ਆ, ਸਾਰਿਆਂ ਦੇ ਵਿੱਚ ਬੈਠਾ, ਸਾਰਿਆਂ 'ਚ ਇਕੁਅਲ ਗੁਣ ਆ, ਸਾਰਿਆਂ 'ਚ ਹੀ ਉਹਦੇ ਗੁਣ ਆ, ਉਹਦੀ ਜੋਤ ਆ, ਸੱਚ ਆ, ਸਦੀਮ ਕਾਲ ਆ, ਜੰਮਣ ਮਰਨ ਤੋਂ ਰਹਿਤ ਆ, ਏਡੇ ਸੋਹਣੇ ਪਰਮਾਤਮਾ ਨਾਲ ਮੇਰੀ ਸਾਂਝ ਕਿਵੇਂ ਬਣੇ? ਫਿਰ ਉਹੀ ਗੱਲ, ਅਹਿਸਾਸ ਕਿਵੇਂ ਹੋਵੇ, ਜਾ ਕਿੱਦਾਂ ਲੱਗੇ? ਬਾਬਾ ਜੀ ਕਹਿੰਦੇ, ਗੁਰਪ੍ਰਸਾਦ, ਗੁਰਪ੍ਰਸਾਦ, ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ। ਜਿਹਨੂੰ ਬਾਬੇ ਨੇ ਬਾਣੀ 'ਚ ਆਖਿਆ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਨਾਲ, ਔਰ ਸਿੱਖਿਆ ਹੀ ਸਿੱਖੀ ਆ। ਸਿੱਖੀ ਕੀ ਆ? ਬਾਬੇ ਨੇ ਆਖਿਆ, ਸ਼ਬਦ ਦੀ ਵਿਚਾਰ ਕਰਨੀ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਸਿੱਖੀ ਹੀ ਸਿੱਖਿਆ ਆ, ਬਸ ਉਹਨੂੰ ਸਿੱਖਣਾ ਆ, ਉਹਨੂੰ ਲਰਨ ਕਰਨਾ ਆ, ਐਜ਼ ਏ ਲਰਨਰ। ਤੋ ਸ਼ਬਦ ਬੜਾ ਪਿਆਰਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਇਹਦੇ ਕੋਲ 8 ਪਦੇ ਨੇ। ਰਹਾਉ ਦੇ ਬੰਦ ਵਿੱਚ ਬਾਬਾ ਜੀ ਬੇਨਤੀ ਕਰ ਰਹੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ, ਚਰਨ ਕਮਲ ਸ਼ਰਨਾਏ ਨਾਰਾਇਣ ਦੀਨਾ ਨਾਥ ਭਗਤ ਪਰਾਇਣ। ਵੇਖੋ, ਜਦੋਂ ਅਸੀਂ ਮੁਸ਼ਕਲ ਦੇ ਵਿੱਚ ਹੁੰਦੇ ਹਾਂ ਨਾ, ਅਸੀਂ ਟਰਬਲ ਦੇ ਵਿੱਚ ਹੋਈਏ, ਕੋਈ ਤਕਲੀਫ ਹੋਵੇ, ਕੋਈ ਆਪਦਾ ਹੋਵੇ, ਕੋਈ ਬਿਪਤਾ ਹੋਵੇ, ਸਾਨੂੰ ਕੋਈ ਐਸੀ ਮੁਸ਼ਕਲ ਦੀ ਘੜੀ ਵਿੱਚੋਂ ਗੁਜ਼ਰਨਾ ਪੈ ਰਿਹਾ, ਤੇ ਸਭ ਤੋਂ ਪਹਿਲਾਂ ਬੰਦਾ ਆਵਾਜ਼ ਕਿਹਨੂੰ ਮਾਰੇਗਾ? ਜਿਹੜਾ ਉਹਦੇ ਸਭ ਤੋਂ ਕਰੀਬ ਹੋਏਗਾ, ਕਲੋਜ਼ ਹੋਏਗਾ। ਤੁਸੀਂ ਕਦੇ ਵੇਖੋ, ਐਜ਼ ਏ ਹਿਊਮਨ ਬੀਇੰਗ, ਆਪਾਂ ਜਿੰਨੇ ਵੀ ਹਾਂ, ਬਚਪਨ ਵਿੱਚ ਹੋਈਏ, ਜਵਾਨੀ ਵਿੱਚ ਹੋਈਏ, ਕੋਲ ਹੋਈਏ ਜਾਂ ਮਾਂ ਬਾਪ ਤੋਂ ਦੂਰ ਹੋਈਏ, ਬੱਚੇ ਨੂੰ ਜਦੋਂ ਵੀ ਤਕਲੀਫ ਹੋਏਗੀ, ਧੀ ਨੂੰ ਪੁੱਤ ਨੂੰ ਜਦੋਂ ਵੀ ਟਰਬਲ ਹੋਏਗਾ, ਪੇਨ ਹੋਏਗਾ, ਦਰਦ ਹੋਏਗੀ, ਮੁਸ਼ਕਲ ਹੋਏਗੀ, ਤੇ ਉਹਦੇ ਮੂੰਹ ਵਿੱਚੋਂ ਪਹਿਲਾ ਸ਼ਬਦ ਨਿਕਲਦਾ, ਹਾਏ ਮਾਂ। ਕਿਉਂਕਿ ਮਾਂ ਬੱਚੇ ਦੇ ਸਭ ਤੋਂ ਕਲੋਜ਼ ਆ, ਭਾਵੇਂ ਉਹ ਵਤਨਾਂ 'ਚ ਬੈਠਾ ਹੋਵੇ, ਪ੍ਰਦੇਸਾਂ 'ਚ ਬੈਠਾ ਹੋਵੇ, ਉਹ ਸਭ ਤੋਂ ਕਲੋਜ਼ ਆ। ਤਾਂ ਸਭ ਤੋਂ ਪਹਿਲਾਂ ਆਵਾਜ਼ ਉਹਨੇ ਉਹਨੂੰ ਮਾਰੀ। ਭਗਤ ਨੂੰ ਵੀ ਜਦੋਂ ਦਰਦ ਹੁੰਦਾ ਆ, ਭਗਤ ਨੂੰ ਵੀ ਜਦੋਂ ਕੋਈ ਖਤਰਾ ਮਹਿਸੂਸ ਹੁੰਦਾ, ਤੇ ਭਗਤ ਵੀ ਸਭ ਤੋਂ ਪਹਿਲਾਂ ਆਵਾਜ਼ ਉਹਨੂੰ ਮਾਰਦਾ ਆ ਜਿਹੜਾ ਉਹਦੇ ਬਹੁਤ ਕਰੀਬ ਹੋਵੇ। ਉਹਦੇ ਕਰੀਬ ਕੌਣ ਆ? ਪਰਮੇਸ਼ਰ। ਖਤਰੇ ਭਗਤ ਨੂੰ ਵੀ ਹੈਗੇ ਆ, ਬਸ ਫਰਕ ਇਹਨਾਂ, ਸਾਨੂੰ ਸਰੀਰ ਦੇ ਖਤਰੇ ਆ, ਭਗਤ ਨੂੰ ਆਤਮਿਕ ਮਾਨਸਿਕ ਖਤਰੇ ਆ। ਉਹ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸ਼ਬਦ ਪੜ੍ਹੀਏ, ਬਾਬੇ ਨੇ ਆਖਿਆ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ
तेरे, महाराज मैनू मैनू रख लो, मैनू बचा लो। और जदों अपने आप नू महाराज ने प्रेजेंट किया गुरु के सामने, किहड़े रूप च किया, आख्या मोहे निर्गुण सब गुण तेरे। महाराज मैं ये नहीं कहिंदा मैं कर सकदा सी पर मैं जानबुझ के तेरे को आया, आख्या नहीं मैं कर ही नहीं सकदा, मेरे बस विच नहीं हैगा। कबीर ना हम किया ना करेंगे ना कर सके शरीर, क्या जानो किश हर किया पयो कबीर कबीर। इत जे मैनू इस मुश्किल की घड़ी विचों कढ़िया तो मेरे गुरु ने कढ़िया, मैं नहीं निकलिया। मैं भी आखी जावां जी मैं बच गया, मेरी किस्मत चंगी सी, मैं दिमाग लड़ाया, मैनू तरकीब आ गई। नहीं, तरकीबां धरियां दियां धरियां रह जांदियां जदों बुरा वक्त होवे ते। नहीं, मैनू मेरे गुरु ने बचाया, इहदा सारा क्रैडिट मेरे गुरु नूं जांदा। तो पंजवें पातशाह कहिंदे आ राख पिता प्रभ मेरे, मोहि निर्गुण सब गुण तेरे। महाराज की खतरा है तुहानूं? बाबा जी कहिंदे पंच बिखादी पंच विकार, एक गरीबा ते मैं एक मातड़िया, मेरी जिंद मासूम कली आ ते विकार पंज आ। पंच बिखादी एक गरीबा, राखो राखन हारे खेद करें। खेद शब्द हिंदी का, इहदा मतलब हुंदा तकलीफ देनी। महाराज बहुत तकलीफ देंदे आ। जदों मैं इन्हां दी वाशना का गुलाम होके कोई गलत स्टैप लै लेना है, इन्हों तो कोई नहीं पुछता। सजा आत्मिक मानसिक भी ते फिजिकली भी मैनू भुगतनी। लोग कहिंदे तैनू बोलण दी तमीज नहीं हैगी, तैनू किसे ने वेखना नहीं सिखाया, तैनू किसे ने बंदियां च बहना नहीं सिखाया, ये तकलीफ मैनू भुगतनी पैंदी। जिवें हजूर कहणगे ना ढा मड़ोली लूटिया देह दा साह तन पकड़ी, एक जना जम डंडा गल संगल पड़िया भाग गए से पंच जना। बंदा लालचवश होके चोरी कर लवे है तो विकार ही है ना, लोभ लोभ वस होके लालच वस होके बंदे ने चोरी कर ली, और चोरी भी छोटी मोटी नहीं की, प्रोफेशनल सी डॉक्टर सी, चोरी भी उन्हें किडनी की थी। कि सामने जज के सामने खलोता, जज नूं कहिंदा हाँ भाई तू अपने पक्ष विच अपने बचाव च अपने डिफेंस विच कुछ कहना चाहना। कहिंदा जी वेखो गल इदां दी आ, बंदे कोलों गलतियां हुंदियां, मेरे मन विच लोभ आ गया, मैं जानबुझ के नहीं की, मेरे मेरी माते पड़दा पै गया, लोभ इन्ना हावी हो गया, मैनू चोरी करनी पई। जज साहब कहिंदे लोभ नूं कौन जानदा, अहीं तां तैनूं जानदे आ, लालच पासी हो गया, बंदा फस गया। क्योंकि इस शरीर का इस बॉडी का ओनर जिहड़ा ना वह मैं हाँ। जदों मैं ये कहना मेरा शरीर आ, इहदा मतलब है मेरी मलकीयत आ, यह मेरी प्रॉपर्टी आ। ते किसी की प्रॉपर्टी के विचों बेसमेंट च रहिंदे मुंडे नशा करते फड़े जाण, नशा फड़िया जाए, हथियार फड़े जाण, पुलिस आ जाए, फौज आ जाए, तो लैंडलॉर्ड नूं सदके पुछदे आ भी हाँ जी तुहाडी बेसमेंट विचों इन्ना, वह कहण लगा जी मैनूं नहीं पता इत्थे ते मुंडे रहिंदे सी। कहिंदे मुंडिआं नूं कौन जाणदा, मालक तू आ, तेरी प्रॉपर्टी जो चीज बरामद हुई है, सानूं ते बंदा ही कोई नहीं लभिआ थले, बस समान पिआ कल्ला, ते जां तू इस घर च रहिंदा, थले ते रहिंदे कोई नहीं गा, बंदा फस गया। मेरा शरीर है, इस शरीर का दावेदार मैं हाँ, तो जे इस शरीर के विच कुछ गलत हरकत हो रही है तो जुर्माना मैनू भुगतना। ढा मड़ोली, ये मड़ोली मेरी है, लुटिया देहु रास सा धन पकड़ी, एक जना जम डंडा गल संगल पड़िया पा गए से पंज विकार, भज गए इस कोठड़ी च रहन वाले भज गए, तो कोठड़ी का मालक काबू आ गया। हजूर महाराज ने आख्या खेद करें, बहुत तकलीफ देंदे और बहुत संतावें, बड़ा परेशान, बहुत सताउंदे, इस करके महाराज आयो शरण तुहारे। पता क्यों तुहाडी शरण विच आया, क्योंकि पंजवें पातशाह दा एक होर शब्द आ 155 नंबर अंक ते, जिथे महाराज ने आख्या इनते राखे बाप नवाई, इना इना माड़ियां आदतों तो माड़े सुभा तो पंजां विकारां तो ना तुहानू मां बचा सकती है ना तुहानू मां किस, जे मेरे मन च लालच है तो मां कढ सकदी, जे मेरे मन च मैल आ तो मेरी मां कढ सकदी, नहीं मां सिखिया दे सकदी, कढ नहीं सकदी, वह कढ नहीं सकदी। बाबे ने कहा इनते राखे बाप ना माई, इनते राखे मीत ना पाई, दर्ब दौलत जिन्नी मर्जी दौलत होवे
ਤੋ ਆਖੇ ਜੀ ਮੈਂ ਇੰਨੇ ਕੁਕਰਮ ਕੀਤੇ ਆ, ਪੈਸੇ ਲੈ ਲਓ ਤੇ ਮੈਨੂੰ ਮੇਰੇ ਜੀਵਨ ਦੇ ਵਿੱਚੋਂ ਆਹ ਚੀਜ਼ ਜਿਹੜੀ ਆ ਉਹ ਕਲੀਅਰ ਕਰ ਦਿਓ, ਕਲੀਨ ਚਿੱਟ ਦੇ ਦਿਓ। ਬਾਬੇ ਨੇ ਆਖਿਆ ਬੰਦਾ ਆਪਣੇ ਮੂੰਹ ਚੋਂ ਬੋਲ ਕੇ ਤੇ ਕਹਿ ਸਕਦਾ ਵੀ ਤੁਸੀਂ ਬਹੁਤ ਗੁਰਮੁਖ ਹੋ, ਪਰ ਤੁਹਾਡੀ ਅੰਤਰਾਤਮਾ ਜਾਣਦੀ ਹੈ ਤੁਸੀਂ ਗੁਰਮੁਖ ਨਹੀਂ ਹੈਗੇ। ਅੰਤਰਾਤਮਾ ਨੂੰ ਕੌਣ ਸਮਝਾਵੇ? ਦੌਲਤ ਨਾਲ ਵੀ ਬੰਦਾ ਆਪਣੀ ਅੰਤਰਾਤਮਾ ਨੂੰ ਇਹ ਨਹੀਂ ਸਮਝਾ ਸਕਦਾ ਵੀ ਮੈਂ ਹੁਣ ਗੁਰਮੁਖ ਹੋ ਗਿਆ। ਦਰਬ ਸਿਆਣਪ ਨਾ ਹੋਏ ਰਹਿਤੇ। ਇੱਕ ਥਾਂ ਹੈ ਜਿੱਥੇ ਬਾਬੇ ਨੇ ਕਿਹਾ ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਗੁਰੂ ਦੀ ਸੋਭਤ ਵਿੱਚ ਆਣ ਕੇ ਬੰਦਾ ਆਪਣੇ ਮਨ ਦੇ ਉੱਤੇ ਲੱਦੇ ਹੋਏ ਭਾਰ ਨੂੰ ਹੌਲਾ ਕਰ ਸਕਦਾ ਜਦੋਂ ਗੁਰੂ ਅੱਗੇ ਆਣ ਕੇ ਢਹਿ ਪੈਂਦਾ। ਖੇਦ ਕਰੈ ਔਰ ਬਹੁਤ ਸੰਤਾਵੇ, ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ, ਅਨਕ ਬਹੁ ਭਾਂਤੀ ਛੋਡੈ ਕਤਹੂ ਨਾਹੀ। ਮਹਾਰਾਜ ਛੱਡਦੇ ਨੀ ਮੇਰਾ ਖੇੜਾ, ਖੇੜਾ ਨਹੀਂ ਛੱਡਦੇ। ਇੱਕ ਬਾਤ ਸੁਣ ਤਾਂ ਕਿ ਓਟਾ ਸਾਧ ਸੰਗ ਮਿਟ ਜਾਏ। ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੁਹਾਡੀ ਓਟ ਤੱਕੀ ਆ, ਮੈਨੂੰ ਯਕੀਨ ਹੈ ਤੁਸੀਂ ਮੈਨੂੰ ਬਚਾਓਗੇ, ਇਹ ਅਰਦਾਸ ਆ। ਇਹੀ ਅਰਦਾਸ ਅੱਜ ਦੇ ਸ਼ਬਦ ਵਿੱਚ ਬਾਬਾ ਗੁਰੂ ਅਰਜਨ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਅੱਗੇ ਕਰਦੇ, ਕਹਿੰਦੇ ਚਰਨ ਕਮਲ ਸ਼ਰਨਾਏ ਨਾਰਾਇਣ। ਚਰਨ ਦਾ ਮਤਲਬ ਹੁੰਦਾ ਆ ਸ਼ਬਦ। ਕਮਲ ਸ਼ਬਦ ਨੂੰ ਵਿਦਵਾਨਾਂ ਨੇ ਸੰਗਿਆ ਦਿੱਤੀ, ਆਖਿਆ ਜਿੱਦਾਂ ਚਿੱਕੜ ਵਿੱਚ ਰਹਿ ਕੇ ਵੀ ਕਮਲ ਦਾ ਫੁੱਲ ਚਿੱਕੜ ਤੋਂ ਨਿਰਲੇਪ ਰਹਿੰਦਾ ਆ, ਸੰਸਾਰ ਵਿੱਚ ਰਹਿੰਦਿਆਂ ਵੀ ਗੁਰੂ ਹਮੇਸ਼ਾ ਹੀ ਵਾਸ਼ਨਾਵਾਂ ਤੋਂ ਨਿਰਲੇਪ ਰਹਿੰਦਾ ਆ, ਇਸ ਕਰਕੇ ਗੁਰੂ ਨੂੰ ਤੇ ਕਮਲ ਦੇ ਫੁੱਲ ਨੂੰ ਕੰਪੇਅਰ ਕੀਤਾ ਗਿਆ। ਇਹ ਬੜਾ ਪਿਆਰਾ ਕੰਪੈਰੀਜ਼ਨ, ਜਿਵੇਂ ਕਮਲ ਦਾ ਫੁੱਲ ਚਿੱਕੜ 'ਚ ਰਹਿ ਕੇ ਨਿਰਲੇਪ ਆ, ਸ਼ਬਦ ਗੁਰੂ ਵੀ ਇੱਦਾਂ ਨਿਰਲੇਪ ਲੈਂਦਾ, ਉੱਥੇ ਕੋਈ ਮੈਲ ਨਹੀਂ। ਚਰਨ ਕਮਲ ਸ਼ਰਨਾਏ ਨਾਰਾਇਣ, ਹੇ ਗੁਰੂ ਮੈਂ ਤੇਰੇ ਸ਼ਬਦ ਦੀ ਸ਼ਰਨ ਵਿੱਚ ਆਇਆ। ਦੀਨਾ ਨਾਥ, ਹੇ ਦੀਨਾ ਦੇ ਨਾਥ, ਭਗਤ ਪਰਾਇਣ, ਭਗਤ ਨੂੰ ਹਮੇਸ਼ਾ ਤੇਰਾ ਹੀ ਆਸਰਾ ਹੈ, ਕਿਸੇ ਦਾ ਆਸਰਾ ਨਹੀਂ ਹੈਗਾ। ਭਗਤ ਜਦੋਂ ਵੀ ਆਸਰਾ ਤੱਕਦਾ ਆ ਉਹ ਆਪਣੇ ਗੁਰੂ ਦਾ ਤੱਕਦਾ, ਉਹ ਕਿਸੇ ਹੋਰ ਦਾ ਨਹੀਂ ਤੱਕਦਾ। ਕੋਈ ਕਿੱਡਾ ਮਹਾਨ ਹੋਵੇ, ਕਿੰਨੀ ਦੌਲਤ ਦਾ ਮਾਲਕ ਹੋਵੇ, ਕਿੰਨਾ ਮਰਜ਼ੀ ਸਰਮਾਏਦਾਰ ਹੋਵੇ, ਭਗਤ ਨੂੰ ਕੇਵਲ ਤੇ ਕੇਵਲ ਗੁਰੂ ਦਾ ਆਸਰਾ, ਬੰਦੇ ਦਾ ਆਸਰਾ ਨਹੀਂ ਹੈਗਾ। ਕਿੰਨੀਆਂ ਐਸੀਆਂ ਉਦਾਹਰਣਾਂ ਆਪਾਂ ਪੜ੍ਹਦੇ ਜਿੱਥੇ ਛੇਵੇਂ ਪਾਤਸ਼ਾਹ ਮਹਾਰਾਜ ਜਿਹੜੇ ਨੇ ਉਹ ਬਾਦਸ਼ਾਹ ਦੇ ਨਾਲ ਤੰਬੂ ਲਾ ਕੇ ਬੈਠੇ ਹੋਏ ਨੇ ਖੇਮੇ ਦੇ ਵਿੱਚ। ਇੱਕ ਬੜਾ ਬੜਾ ਮਾਮੂਲੀ ਜਿਹਾ ਸਿੱਖ ਜਿਹੜਾ ਆ, ਜਿਹਦੀ ਜਿਹੜਾ ਸਾਡੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਵੀ ਘਾਹ ਵੱਢਣ ਵਾਲਾ, ਕਿਰਤੀ ਕਿਰਸਾਨ, ਆਮ ਬੰਦੇ ਦੀ ਨਜ਼ਰ ਵਿੱਚ ਉਹ ਬਹੁਤ ਮਾਮੂਲੀ ਹੈ, ਉਹਨੇ ਸਿਰ 'ਤੇ ਘਾਹ ਦੀ ਪੰਡ ਰੱਖੀ ਹੈ ਅਤੇ ਬਾਹਰ ਖੜ੍ਹੇ ਦਰਬਾਰ ਨੂੰ ਪੁੱਛਦਾ ਮੈਂ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ, ਮੈਂ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ। ਦਰਬਾਰ ਨੂੰ ਲੱਗਾ ਵੀ ਇਹ ਬਾਦਸ਼ਾਹ ਦੀ ਗੱਲ ਕਰ ਰਿਹਾ, ਉਹਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਲੈ ਗਿਆ। ਉਹਨੇ ਘਾਹ ਦੀ ਪੰਡ ਰੱਖੀ ਅਤੇ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਮੈਨੂੰ ਜੰਮਣ ਮਰਨ ਤੋਂ ਮੁਕਤ ਕਰ ਦਿਓ। ਬਸ ਇੰਨੀ ਗੱਲ ਜੇ ਜ਼ੁਬਾਨ 'ਤੇ ਸੀ, ਮੂੰਹ ਦੇ ਵਿੱਚੋਂ ਨਿਕਲੀ ਅਤੇ ਬਾਦਸ਼ਾਹ ਨੂੰ ਸਮਝਣ ਲੱਗਿਆ ਦੇਰ ਨਾ ਲੱਗੀ ਵੀ ਇਹ ਛੇਵੇਂ ਪਾਤਸ਼ਾਹ ਮਹਾਰਾਜ ਦੇ ਭੁਲੇਖੇ ਮੇਰੇ ਕੋਲ ਆ ਗਿਆ। ਉਹਨੂੰ ਕਹਿਣ ਲੱਗਾ ਵੀ ਮੈਂ ਤੈਨੂੰ ਜੰਮਣ ਮਰਨ ਤੋਂ ਮੁਕਤ ਨਹੀਂ ਕਰ ਸਕਦਾ, ਇਹਦੇ ਬਦਲੇ ਵਿੱਚ ਹੋਰ ਤੈਨੂੰ ਜੇ ਕੋਈ ਚਾਹੀਦਾ ਤੇ ਉਹ ਮੰਗ ਲਾ। ਕਹਿਣ ਲੱਗਾ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਉਹ ਕਹਿੰਦਾ ਤੂੰ ਕਿਹਨੂੰ ਮਿਲਣਾ ਚਾਹੁੰਦਾ? ਕਹਿੰਦਾ ਜੀ ਮੈਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਮਿਲਣਾ ਚਾਹੁੰਦਾ। ਬਾਦਸ਼ਾਹ ਕਹਿੰਦਾ ਉਹ ਨਾਲ ਦੇ ਖੇਮੇ ਦੇ ਵਿੱਚ ਆ, ਉੱਥੇ ਚਲੇ ਜਾਓ। ਸੱਤ ਬਚਨ ਕਹਿ ਕੇ ਪੰਡ ਚੁੱਕਣ ਲੱਗਾ ਤੇ ਬਾਦਸ਼ਾਹ ਨੇ ਆਖਿਆ ਵੀ ਪੰਡ ਇੱਥੇ ਰਹਿਣ ਦਿਓ। ਨਹੀਂ ਜੀ ਇਹ ਤੇ ਮੈਂ ਆਪਣੇ ਗੁਰੂ ਲਈ ਵੱਢ ਕੇ ਲੈ ਕੇ ਆਇਆ। ਨਹੀਂ ਤੂੰ ਗੁਰੂ ਵਾਸਤੇ ਕੋਈ ਕੀਮਤੀ ਕੋਈ ਮਹਿੰਗੀ ਚੀਜ਼ ਲੈ ਕੇ ਜਾ, ਇਸ ਪੰਡ ਦੇ ਬਦਲੇ ਤੂੰ ਮੂੰਹ ਚੋਂ ਬੋਲ ਤੈਨੂੰ ਕੀ ਚਾਹੀਦਾ। ਬਾਦਸ਼ਾਹ ਨੂੰ ਲੱਗਾ ਇਹ ਮੇਰੀ ਹੇਠੀ ਹੋਏਗੀ, ਜੇ ਇੱਕ ਸ਼ਰਨਾਰਥੀ ਦਰਬਾਰ ਵਿੱਚ ਆਉਣ ਵਾਲਾ ਜਿਹੜੀ ਭੇਟਾ ਲੈ ਕੇ ਆਇਆ ਉਹ ਵਾਪਸ ਅੰਦਰ ਕੀ ਵਾਪਰਿਆ ਮੈਂ ਤੇ ਇਹ ਜਾਣਦੇ ਹਾਂ, ਪਰ ਜੇ ਪੰਡ ਲੈ ਕੇ ਇੱਦਾਂ ਗਿਆ ਤੇ ਚ ਮੇਰੀ ਹੇਠੀ ਹੋਏਗੀ। ਕਹਿਣ ਲੱਗਾ ਪੰਡ ਛੱਡ ਜਾ, ਇਹਦੇ ਇਵਜ਼ ਵਿੱਚ ਬਦਲੇ ਵਿੱਚ ਜੋ ਚਾਹੀਦਾ ਉਹ ਲੈ ਜਾ। ਕਹਿਣ ਲੱਗਾ ਜੀ ਨਹੀਂ, ਇਹਦਾ ਤੇ ਮੈਂ ਤੀਲਾ ਤੀਲਾ ਬੜੇ ਮਾਣ ਨਾਲ, ਬੜੀ ਸੇਵਾ ਨਾਲ, ਬੜੀ ਭਾਵਨਾ ਨਾਲ ਰੱਖ ਕੇ ਵੱਢਿਆ ਵੀ ਇਹ ਮੈਂ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਭੇਟ ਕਰਨੀ, ਇਹ ਮੈਂ ਉਹਨਾਂ ਵਾਸਤੇ ਵੱਢ, ਇਹਦੇ ਤੇ ਕੇਵਲ ਮੇਰੇ ਗੁਰੂ ਦਾ ਹੱਕ ਆ। ਮਸਲਾ ਘਾਹ ਦੀ ਪੰਡ ਦਾ ਨਹੀਂ ਹੈਗਾ, ਮਸਲਾ ਕੇਵਲ ਸਤ ਸੰਗਤ ਇਹ, ਜਿਹੜੀ ਸਿੱਖ ਦੀ ਸ਼ਰਧਾ ਹੈ ਨਾ, ਇਸ ਸ਼ਰਧਾ ਦਾ ਪਾਤਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਆ, ਹੋਰ ਕੋਈ ਨਹੀਂ ਹੋ ਸਕਦਾ। ਸ਼ਰਧਾ ਨਹੀਂ ਝੂਠੀ, ਸਾਡੀ ਤੇ ਸ਼ਰਧਾ ਝੂਠੀ ਹੈ। ਅਸੀਂ ਕਦੇ ਕਿਤੇ ਕਿਤੇ ਨੱਕ ਰਗੜਦੇ ਹਾਂ, ਕਦੇ ਕਿਤੇ ਨੱਕ ਰਗੜਦੇ ਹਾਂ, ਕਦੇ ਕਿਤੇ ਮੱਥਾ ਟੇਕਦੇ ਹਾਂ, ਕਦੇ ਕਿਤੇ ਮੱਥਾ ਟੇਕਦੇ ਹਾਂ, ਤੇ ਪੰਜਵੇਂ ਛੇਵੇਂ ਨੰਬਰ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਵਾਰੀ ਆਉਂਦੀ। ਜਿੰਨੀ ਦੇਰ ਨੂੰ ਮੈਂ ਆਪਣੀ ਸ਼ਰਧਾ ਦਾ ਭੋਗ ਗੁਰੂ ਗ੍ਰੰਥ ਸਾਹਿਬ ਨੂੰ ਲਵਾਂ ਨਾ, ਮੇਰੀ ਸ਼ਰਧਾ ਤੇ ਕਈ ਥਾਵਾਂ ਤੇ ਝੂਠੀ ਹੋ ਚੁੱਕੀ ਹੁੰਦੀ ਹੈ।
मैं झूठी श्रद्धा लैके गुरु कोलों नहीं, गुरु नूं अपनी सच्ची ते सुची श्रद्धा भेट करिए। महाराज ये सिर ना किसी पत्थर दे अगे, सिल दे अगे, निशानी दे अगे, सिंबोलिक चिन्ह अगे झुक सकदा, ये केवल तेरे चरणा च झुकेगा। ये बड़ी वड्डी गल सी। जदों अब्दुल समुद खान ने सब तो पहली बार सिखां दे सिरां दे मुल पाए, एवें नहीं पाए मुल उन्हां ने, होर भी तो बथेरे लोग हैगे आ, बथेरे कल्ट हैगे आ, बथेरे मजहब हैगे आ, सन्यासी आ, तपस्वी आ, उन्हां दे सिरां दे मुल क्यों नहीं पाए? क्योंकि सिख दे सिर विच गुरु की मत है, तो सिख दे सिर दे झुक जाण दा मतलब है अज गुरु की मत झुक गई। झुकाउणा तो गुरु नूं चाहुंदे सी, गुरु नहीं झुका सके, तो जिस जिस सिर विच गुरु की मत पई आ अगले उन्हें झुका के खुश हो जाते कि चलो गुरु ना सही, गुरु की मत झुका ही चुके हैं ना। इस गल नूं समझी, इस नुक्ते नूं समझी, नहीं अपने गुरु का मान ना तोड़िए, अपने गुरु का गरूर ना तोड़िए, भावें गुरुद्वारे

ਹੱਥ ਜੋੜ ਕੇ ਨਮਸਕਾਰ ਕੀਤੀ। ਕਹਿਣ ਲੱਗਾ, ਮਹਾਰਾਜ ਪਹਿਲੀ ਗੱਲ ਤਾਂ ਮੈਨੂੰ ਮਾਫ਼ ਕਰਿਓ, ਮੈਂ ਗਲਤ ਗਲਤ ਜਗ੍ਹਾ ਤੇ ਚਲਾ ਗਿਆ ਸੀ। ਹਜ਼ੂਰ ਕਹਿਣ ਲੱਗੇ, ਹੁਣ ਜਾਣ ਪੁਣੇ ਚ ਹੋਇਆ, ਜਾਣਦੇ ਸੀ ਮਹਾਰਾਜ ਵੀ ਕੀ ਵਾਪਰਿਆ, ਜਾਣਦੇ ਸੀ ਮਹਾਰਾਜ। ਹਜ਼ੂਰ ਮਹਾਰਾਜ ਦੇ ਅੱਗੇ ਖੜੇ ਹੋ ਕੇ ਨੇ ਆਖਿਆ, ਮਹਾਰਾਜ ਮੇਰਾ ਜੰਮਣ ਮਰਨ ਤੋਂ ਮੈਨੂੰ ਮੁਕਤ ਕਰ ਦਿਓ। ਹਜ਼ੂਰ ਮਹਾਰਾਜ ਨੇ ਘੁੱਟ ਕੇ ਗਲਵਕੜੀ ਚ ਲਿਆ, ਕਲਾਬੇ ਦੇ ਵਿੱਚ ਲਿਆ, ਸਿੱਖ ਨੂੰ ਅਸੀਸ ਦਿੱਤੀ। ਆਖਿਆ, ਜੰਮਣ ਮਰਨ ਤੋਂ ਤੂੰ ਉਦੋਂ ਹੀ ਮੁਕਤ ਹੋ ਗਿਆ ਸੀ ਜਿੱਦਣ ਤੂੰ ਆਪਣਾ ਆਪਾ ਗੁਰੂ ਨੂੰ ਭੇਟ ਕੀਤਾ ਸੀ, ਜਿੱਦਣ ਤੇਰੇ ਜੀਵਨ 'ਚ ਇਮਾਨਦਾਰੀ, ਜਿੱਦਣ ਤੇਰੇ ਜੀਵਨ ਦੇ ਵਿੱਚ ਹਲੀਮੀ, ਜਿੱਦਣ ਤੇਰੇ ਜੀਵਨ 'ਚ ਨਿਮਰਤਾ ਆਈ, ਤੇਰਾ ਤਾਂ ਜੰਮਣਾ ਮਰਨਾ ਉਸੇ ਦਿਨ ਮੁਕਤ ਹੋ ਗਿਆ। ਅਸਲ ਵਿੱਚ ਜੰਮਣ ਮਰਨ ਦਾ ਭਾਵ ਹੈ ਭਟਕਣਾ, ਤੇਰੀ ਭਟਕਣਾ ਤੇ ਉਦਨ ਹੀ ਮੁੱਕ ਗਈ ਸੀ ਜਿੱਦਣ ਤੂੰ ਬਾਦਸ਼ਾਹ ਦੇ ਅੱਗੋਂ ਘਾਹ ਦੀ ਪੰਡ ਚੁੱਕ ਕੇ ਤੇ ਆਪਣੇ ਸੱਚੇ ਪਾਤਸ਼ਾਹ ਦੇ ਅੱਗੇ ਲਿਆਣ ਕੇ ਰੱਖ ਦਿੱਤੀ ਸੀ। ਜੇ ਤੂੰ ਮੁਕਤ ਨਾ ਹੋਇਆ ਹੁੰਦਾ ਤੇ ਪੰਡ ਇੱਥੇ ਨਹੀਂ, ਬਾਦਸ਼ਾਹ ਦੇ ਕੋਲ ਹੀ ਪਈ ਹੋਣੀ ਸੀ। ਏਦਾਂ ਹੀ ਜਦੋਂ ਪੀਰ ਬੁੱਧੂ ਸ਼ਾਹ ਪਹਿਲੀ ਵਾਰੀ ਧੰਨ ਗੁਰੂ ਕਲਗੀਧਰ ਮਹਾਰਾਜ ਨੂੰ ਮਿਲਣ ਲਾਏ, ਉਮਰ ਦੇ ਵਿੱਚ ਵੱਡੇ ਸਨ, ਹਜ਼ੂਰ ਮਹਾਰਾਜ ਦੇ ਅੱਗੇ ਨਤਮਸਤਕ ਕਹਿਣ ਲੱਗੇ, ਮਹਾਰਾਜ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਕਰਨੀ ਚਾਹੁੰਦਾ, ਮੈਂ ਧਰਮ ਕਰਮ ਬਹੁਤ ਕਰਦਾ ਪਰ ਮੇਰਾ ਮਨ ਨਹੀਂ ਟਿਕਦਾ। ਬਾਬੇ ਨੇ ਆਖਿਆ, ਪੀਰ ਜੀ ਜਿੰਨੇ ਵੀ ਧਰਮ ਕਰਮ ਤੁਸੀਂ ਕਰਦੇ ਹੋ ਨਾ, ਉਹ ਸਰੀਰ ਨਾਲ ਕਰਦੇ ਹੋ, ਸਰੀਰ ਨੂੰ ਸ਼ਾਂਤ ਕਰਨ ਵਾਸਤੇ ਧਰਮ ਕਰਮ ਕੀਤੇ ਜਾ ਰਹੇ ਆ, ਚਲੀਏ ਕੱਟੇ ਜਾ ਰਹੇ ਆ, ਸਰੀਰ ਸ਼ਾਂਤ, ਤੁਸੀਂ ਮਨ ਲਈ ਕੋਈ ਕਾਰਜ ਨਹੀਂ ਕੀਤਾ ਇਸੇ ਕਰਕੇ ਤੁਹਾਡਾ ਮਨ ਸ਼ਾਂਤ। ਸਰੀਰ ਨੂੰ ਸਰੀਰ ਕਰਕੇ ਬਹੁਤ ਕੀਤੇ ਆ, ਸਰੀਰ ਤੁਹਾਡਾ ਬਿਲਕੁਲ ਸ਼ਾਂਤ, ਕੋਈ ਹਲਚਲ ਨਹੀਂ, ਪਰ ਮਨ ਕਰਕੇ ਕੋਈ ਧਰਮ ਕਰਮ ਨਹੀਂ ਕੀਤਾ, ਇਸ ਕਰਕੇ ਮਨ ਅਜੇ ਵੀ ਸ਼ਾਂਤ ਆ, ਮਨ ਦੇ ਉੱਤੇ ਕਰਮ ਕਰੋ। ਮਹਾਰਾਜ ਕੀ ਕਰੀਏ, ਹਜ਼ੂਰ ਨੇ ਕਿਹਾ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਤਦੋਂ ਪੀਰ ਬੁੱਧੂ ਕਲਗੀਧਰ ਮਹਾਰਾਜ ਦਾ ਅਨੰਨ ਸਿੱਖ ਬਣਿਆ, ਜਦੋਂ ਇਹਨੇ ਆਪਣੇ ਸ਼ਰਧਾ ਦੇ ਫੁੱਲ ਗੁਰੂ ਨੂੰ ਭੇਟ। ਭਗਤ ਨੂੰ ਕੇਵਲ ਤੇ ਕੇਵਲ ਗੁਰੂ ਦਾ ਆਸਰਾ, ਹੋਰ ਕਿਸੇ ਦਾ ਨਹੀਂ, ਹੋਰ ਕਿਸੇ ਦਾ ਨਹੀਂ। ਹਜ਼ੂਰ ਨੇ ਆਖਿਆ, ਦੀਨਾ ਨਾਥ, ਦੀਨਾ ਦੇ ਨਾਥ, ਦੀਨਾ ਤੇ ਦਇਆ ਕਰਨ ਵਾਲੇ ਭਗਤ ਪਰਾਇਣ, ਭਗਤ ਨੂੰ ਕੇਵਲ ਤੇਰਾ ਹੀ ਆਸਰਾ, ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੇ ਰੋਏ ਜਾ ਲੱਗ ਚੇਤਨ। ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਪਰ ਮਹਾਰਾਜ ਮੈਨੂੰ ਤੇਰਾ ਹੀ ਆਸਰਾ। ਹੁਣ ਇਸ ਬਾਤ ਨੂੰ ਸਮਝੇ ਵੀ ਇਹ ਜਿਹੜੀ ਇੰਨੀ ਭਾਵ ਪੂਰਤ ਸ਼ਬਦਾਂ ਦੇ ਵਿੱਚ ਦਇਆ ਦੇ ਭਾਵ ਦੇ ਵਿੱਚ ਆ ਕੇ, ਨਿਮਰਤਾ ਦੇ ਭਾਵ ਦੇ ਵਿੱਚ ਆ ਕੇ, ਤਰਸ ਦੇ ਰੂਪ ਦੇ ਵਿੱਚ ਆ ਕੇ ਅਰਦਾਸ ਕੀਤੀ ਜਾ ਰਹੀ, ਕਿਉਂ ਕੀਤੀ ਜਾ ਰਹੀ, ਕੀ ਮੁਸ਼ਕਲ ਆ? ਤੋ ਬਾਬਾ ਜੀ ਪਹਿਲੇ ਬੰਦ ਵਿੱਚ ਉਸ ਮੁਸ਼ਕਲ ਦਾ ਜ਼ਿਕਰ ਕਰਦੇ, ਕਹਿੰਦੇ ਮਹਾਰਾਜ ਮੁਸ਼ਕਲਾਂ ਮੇਰੇ ਜੀਵਨ 'ਚ ਤਿੰਨ ਹੀ ਆ, ਬਸ ਤਿੰਨ ਮੁਸ਼ਕਲਾਂ। ਪਹਿਲੀ ਮੁਸ਼ਕਲ ਕੀ ਆ? ਮਿਥਨ ਮੋਹ। ਮਿਥਨ ਕਹਿੰਦੇ ਨੇ ਝੂਠੇ ਨਾਸ਼ਵੰਤ ਪਦਾਰਥਾਂ ਨੂੰ, ਤੇ ਮੋਹ ਸ਼ਬਦ ਦਾ ਅਰਥ ਪਕੜ। ਮਹਾਰਾਜ ਪਹਿਲੀ ਗੱਲ ਤੇ ਇਹ ਹੈ ਵੀ ਮੇਰੇ ਮਨ ਵਿੱਚ ਝੂਠੇ ਨਾਸ਼ਵੰਤ ਪਦਾਰਥਾਂ ਦੀ ਪਕੜ ਬਹੁਤ ਹੈ। ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ, ਕਿਸੇ ਦੀ 20 ਸਾਲ ਉਮਰ ਹੈ, ਕਿਸੇ ਦੀ 30 ਸਾਲ ਹੈ, ਕਿਸੇ ਦੀ 40 ਹੈ, ਕਿਸੇ ਦੀ 60 ਹੈ, ਅੱਛਾ ਜਿੰਨੇ ਵੀ ਆਪਾਂ ਬੈਠੇ ਹਾਂ, ਸਾਨੂੰ ਕੋਈ ਪੁੱਛੇ ਵੀ ਤੁਸੀਂ ਇੰਨਾ ਕੰਮ ਕਰਦੇ ਜੇ, ਇੰਨਾ ਹਾਰਡ ਵਰਕ ਕਰਦੇ ਜੇ, ਕਿਉਂ ਕਰਦੇ ਜੇ? ਤੇ ਸਾਡੇ ਸਾਰਿਆਂ ਦੇ ਮਨ ਵਿੱਚ ਇੱਕੋ ਗੱਲ ਦਾ ਜਵਾਬ ਹੁੰਦਾ, ਸੁਖੀ ਹੋਣ ਵਾਸਤੇ, ਸੁਖੀ ਹੋਣ ਵਾਸਤੇ। ਅੱਛਾ ਜੇ ਸਾਨੂੰ ਕੋਈ 20 ਸਾਲ ਪਹਿਲਾਂ ਪੁੱਛੇ, ਹੋ ਸਕਦਾ ਕਿਸੇ ਨੂੰ ਇਹ ਗੱਲ ਇੰਡੀਆ ਦੇ ਵਿੱਚ ਕਿਸੇ ਨੇ ਪੁੱਛੇ ਵੀ ਤੁਸੀਂ ਇੰਨਾ ਕੰਮ ਕਰਦੇ ਜੀ ਕਿਉਂ, ਤੇ ਬੰਦਾ ਕਹਿੰਦਾ ਸੁਖੀ ਹੋਣ ਵਾਸਤੇ। ਅੱਜ ਇਸ ਗੱਲ ਨੂੰ 40 ਸਾਲ, 50 ਸਾਲ, 60 ਸਾਲ ਹੋ ਗਏ, ਅੱਜ ਸਾਨੂੰ ਜੇ ਖਿਲਾਰ ਕੇ ਕੋਈ ਪੁੱਛੇ ਵੀ ਸੁੱਖ ਮਿਲ ਗਿਆ, ਬੰਦਾ ਕਹਿੰਦਾ ਨਹੀਂ ਸੁੱਖ ਨਹੀਂ ਮਿਲਿਆ। ਅਜੇ ਵੀ ਲਗਾਤਾਰ ਸਪੀਡ ਅਪ ਆ ਕੰਮ, ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ, ਅਸੀਂ ਲੱਭ ਰਹੇ ਹਾਂ ਸੁੱਖ ਪਰ ਮਿਲਿਆ ਨਹੀਂ। ਉਹ ਮੁਲਕ ਛੱਡ ਕੇ ਇਸ ਮੁਲਕ ਵਿੱਚ ਆਏ ਸੀ ਵੀ ਚਲੋ ਜੀਵਨ ਸੁਖੀ ਹੋਏਗਾ, ਬਿਲਕੁਲ ਵੇਖਣ ਦਾ ਨਜ਼ਰੀਆ ਆਪੋ ਆਪਣਾ, ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਏਗਾ, ਬੱਚਿਆਂ ਦਾ ਭਵਿੱਖ ਬਣੇਗਾ। ਭਵਿੱਖ ਛੱਡੋ, ਕਿਸੇ ਨੂੰ ਇਹ ਪੁੱਛ ਕੇ ਵੇਖੋ ਬੱਚੇ ਕਿੱਥੇ ਰਹਿੰਦੇ ਆ, ਕਹਿੰਦਾ ਜੀ ਉਹ ਤਾਂ ਸਾਡੇ ਨਾਲ ਨਹੀਂ ਰਹਿੰਦੇ, ਮਿਲਣ ਗਿਲਣ ਆਉਂਦੇ ਆ। ਕਹਿੰਦਾ ਜੀ ਮਹੀਨੇ 'ਚ ਇੱਕ ਅੱਧਾ ਗੇੜਾ ਮਾਰ ਜਾਂਦੇ ਆ ਜਾਂ ਛਮਾਹੀ ਬਾਅਦ ਗੇੜਾ ਮਾਰ ਜਾਂਦੇ ਆ। ਉੱਦਾਂ ਕਹਿਣ ਲੱਗਾ ਜੀ ਬਸ ਆਪਣੇ ਵੇਖਣਾ ਪੈਂਦਾ, ਉਹ ਆਪਣੇ ਘਰ 'ਚ ਜਿੱਦਣ ਦਾ ਆਨੰਦ ਕਾਰਜ ਹੋਇਆ, ਵਿਆਹ ਹੋਇਆ, ਉਹ ਕਹਿੰਦੇ ਬਾਪੂ ਹੁਣ ਅਸੀਂ ਤੇਰੇ ਨਾਲ ਨਹੀਂ ਰਹਿ ਸਕਦੇ, ਸਾਨੂੰ ਪ੍ਰਾਈਵੇਸੀ ਚਾਹੀਦੀ ਹੈ, ਅੱਡ ਹੋ ਗਏ।

ਇੱਥੇ ਕਦੇ ਲਈ ਆਏ ਸੀ? ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ। ਪਰ ਬੱਚੇ ਤੇ ਹੱਥੋਂ ਨਿਕਲ ਗਏ। ਸਾਡੀ ਦੌਲਤ, ਸਾਡਾ ਦੌਲਤ ਉਹੀ ਹੁੰਦੀ ਹੈ ਜਿਹੜੀ ਬੰਦੇ ਦੇ ਕੋਲ ਹੋਵੇ। ਜਿਹੜੀ ਕੋਲ ਹੀ ਨਹੀਂ ਹੈਗੀ ਉਹ ਕਾਹਦੀ ਦੌਲਤ ਆ? ਅਸਲ ਦੌਲਤ ਸਾਡੇ ਧੀਆਂ ਪੁੱਤ ਸੀ। ਚਲੋ ਇਹ ਛੱਡੋ ਕਿ ਬੱਚਿਆਂ ਦਾ ਭਵਿੱਖ ਗੁਰਸਿੱਖੀ ਜੀਵਨ ਵਾਲਾ ਆ। ਨਹੀਂ ਜੀ, ਗੁਰਸਿੱਖੀ ਜੀਵਨ ਵਾਲਾ ਤੇ ਨਹੀਂ। ਫਿਰ ਕਿ ਉਹਦਾ ਉਹਦਾ ਕਾਰਨ ਕੀ? ਬੱਚਿਆਂ ਦਾ ਕਸੂਰ ਨਹੀਂ, ਮੇਰਾ ਕਸੂਰ ਆ ਉਹਦੇ ਵਿੱਚ। ਬੱਚੇ ਜੌਬ ਕਰਕੇ, ਕੰਮ ਕਰਕੇ ਦੂਰ ਵੀ ਰਹਿੰਦੇ ਹੋਣ, ਕੋਈ ਆਪੱਤੀ ਨਹੀਂ ਹੈਗੀ। ਗੱਲ ਕਰਦੇ ਆ, ਦੁੱਖ ਸੁੱਖ ਸਾਂਝਾ ਕਰਦੇ ਆ, ਗੁਰਸਿੱਖੀ ਜੀਵਨ ਦੇ ਵਿੱਚ ਹੈਗੇ ਆ, ਬਸ ਇੰਨਾ ਹੀ ਚਾਹੀਦਾ। ਰਹਿਣਾ ਤੇ ਹਰ ਇੱਕ ਨੇ ਆਪੋ ਆਪਣੇ ਘਰ ਦੇ ਵਿੱਚ ਹੀ, ਪਰ ਕੀ ਹਾਲ ਚਾਲ ਪੁੱਛਦੇ ਆ? ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਆ, ਮੁਸ਼ਕਿਲ ਦੇ ਸਮੇਂ ਭੱਜ ਕੇ ਦੌੜ ਕੇ ਜਿਵੇਂ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ, ਏਦਾਂ ਆਉਂਦੇ ਆ, ਫੋਨ ਕਰਦੇ ਆ। ਘਰ ਦੇ ਵਿੱਚ ਗੁਰਸਿੱਖੀ ਜੀਵਨ ਵਾਲਾ ਮਾਹੌਲ ਹੈਗਾ? ਜੇ ਨਹੀਂ ਹੈਗਾ ਤੇ ਫਿਰ ਸੋਚ ਕੇ ਵੇਖੋ, ਇੰਨੀ ਦੌੜ ਭੱਜ ਕੀਤੀ ਕਾਹਦੇ ਵਾਸਤੇ? ਇੰਨਾ ਬੋਝ, ਇੰਨਾ ਸਟ੍ਰੈਸ ਮੈਂ ਕਾਹਦੇ ਲਈ ਲੈ ਰਿਹਾ ਸੀ? ਔਰ ਵੇਖੋ, ਮੈਂ ਕਈ ਵਾਰੀ ਸੋਚਦਾ, ਦੁਨੀਆਂ ਦੇ ਵਿੱਚ ਬਹੁਤ ਘੱਟ ਲੋਕ ਆ ਜਿਹੜੇ ਜ਼ਿੰਦਗੀ ਜੀ ਕੇ ਜਾਂਦੇ ਆ, ਨਹੀਂ ਤੇ ਹਰ ਬੰਦੇ ਲਾਈਨ ਅਪ ਕੀਤੀ ਹੋਈ ਕੁਦਰਤ ਨੇ। ਮੇਰੇ ਮਾਂ ਬਾਪ ਇਹ ਸੋਚਦੇ ਮਰ ਗਏ ਵੀ ਮੇਰੇ ਪੁੱਤ ਦਾ ਭਵਿੱਖ ਬਣ ਜੇ, ਉਹਨਾਂ ਆਪਣੀ ਜ਼ਿੰਦਗੀ ਜੀ ਕੇ ਨਹੀਂ ਵੇਖੀ, ਤੇ ਮੈਂ ਇਹ ਸੋਚਦਾ ਮਰ ਚੱਲਿਆ ਮੇਰੇ ਬੱਚੇ ਦਾ ਭਵਿੱਖ ਬਣ ਜੇ, ਮੈਂ ਆਪਣੀ ਜੀ ਕੇ ਨਹੀਂ ਵੇਖੀ। ਏਦਾਂ ਹੀ ਗਾਂਹ ਤੁਰੇ ਜਾਂਦੇ ਲੋਕ, ਪੂਰਾ ਦੇ ਪੂਰ ਖਤਮ ਹੋਈ ਜਾਂਦੇ। ਬੰਦਾ ਪਦਾਰਥ ਉੱਤੇ ਇੰਨਾ ਡਿਪੈਂਡ ਹੋ ਗਿਆ ਆ, ਇੰਨਾ ਡਿਪੈਂਡ ਹੋ ਗਿਆ ਵੀ ਉਹ ਭੁੱਲ ਗਿਆ ਆ ਵੀ ਅਸੀਂ ਜੀਣ ਵਾਸਤੇ ਖਾਂਦੇ ਹਾਂ, ਖਾਣ ਵਾਸਤੇ ਨਹੀਂ ਜੀਂਦੇ। ਬਸ ਇੰਨਾ ਸਮਝੋ, ਇਹ ਇਹਤੋਂ ਉੱਤੇ ਕੁਝ ਨਹੀਂ। ਅਸੀਂ ਹਮੇਸ਼ਾ ਹੀ ਜੀਣ ਵਾਸਤੇ ਖਾਂਦੇ ਹਾਂ, ਖਾਣ ਵਾਸਤੇ ਨਹੀਂ ਜੀਂਦੇ। ਪਦਾਰਥ ਬੰਦਿਆਂ ਲਈ ਬਣਿਆ, ਬੰਦੇ ਪਦਾਰਥਾਂ ਲਈ ਨਹੀਂ ਬਣੇ। ਅਸੀਂ ਲੱਦ ਲਿਆ, ਇਹ ਸਾਧਨ ਸਨ। ਸਾਧਨ ਜਿਵੇਂ ਸਾਧਨ ਦਾ ਕੰਮ ਹੁੰਦਾ ਆ ਵੀ ਉਹ ਸਾਨੂੰ ਸਹੂਲਤ ਦਿੰਦਾ। ਸਾਡੇ ਕੋਲ ਸਾਈਕਲ ਆ, ਸਾਡੇ ਕੋਲ ਮੋਟਰਸਾਈਕਲ ਆ, ਤੇ ਆਪਾਂ ਪੈਂਡਲ ਮਾਰਿਆ ਤੇ ਚਲੇ ਗਏ ਜਿੱਥੇ ਆਪਾਂ ਇੱਕ ਘੰਟੇ 'ਚ ਪਹੁੰਚਣਾ ਸੀ, 20 ਮਿੰਟਾਂ 'ਚ ਪਹੁੰਚ ਗਏ। ਸਾਧਨ ਆ ਨਾ, ਤੁਰਨਾ ਨਹੀਂ ਪਿਆ, ਥਕਾਵਟ ਨਹੀਂ ਹੋਈ, ਪਸੀਨਾ ਨਹੀਂ ਆਇਆ, ਆਰਾਮ ਨਾਲ ਚਲੇ ਗਏ। ਪਰ ਜੇ ਅੱਧ ਰਸਤੇ ਜਾ ਕੇ ਸਾਧਨ ਖਰਾਬ ਹੋ ਜਾਏ ਤੇ ਆਪਾਂ ਨੂੰ ਉਹਨੂੰ ਮੋਢਿਆਂ ਤੇ ਚੁੱਕ ਕੇ ਖੜਨਾ ਪਵੇ ਤੇ ਫਿਰ ਮੁਸ਼ਕਲ ਆ ਨਾ। ਸਾਧਨ ਨੇ ਕਿੱਥੇ ਸਾਡਾ ਭਾਰ ਚੁੱਕਣਾ ਸੀ, ਅਸੀਂ ਸਾਧਨਾਂ ਦਾ ਭਾਰ ਚੁੱਕ ਕੇ ਬੈਠੇ ਹੋਏ ਤੇ ਦੁਖੀ ਹੋ ਰਹੇ। ਪਦਾਰਥ ਨੇ ਬੰਦੇ ਦਾ ਭਾਰ ਚੁੱਕਣਾ ਸੀ ਤਾਂ ਕਿ ਬੰਦੇ ਦੀ ਜ਼ਿੰਦਗੀ ਸੁਖੀ ਹੋਵੇ, ਬੰਦੇ ਨੇ ਪਦਾਰਥ ਦਾ ਭਾਰ ਆਪਣੀ ਸੁਰਤ ਵਿੱਚ ਚੁੱਕ ਕੇ ਰੱਖਿਆ। ਆਹ ਕਦੋਂ ਮਿਲੂਗਾ, ਘਰ ਕਦੋਂ ਬਣੂਗਾ, ਆਹ ਚੀਜ਼ ਕਦੋਂ ਮਿਲੂਗੀ, ਆਹ ਚੀਜ਼ ਕਦੋਂ, ਤੋ ਇੱਦਾਂ ਹੀ ਜ਼ਿੰਦਗੀ ਹੌਲੀ ਹੌਲੀ ਬੀਤਦੀ ਜਾਂਦੀ। ਇਹ ਕੀ ਆ? ਮਿਥਨ, ਮੋਹ, ਪਕੜ। ਚੀਜ਼ਾਂ ਹੋਣੀਆਂ ਚਾਹੀਦੀਆਂ ਪਰ ਚੀਜ਼ਾਂ ਦੀ ਪਕੜ ਨਹੀਂ ਹੋਣੀ ਚਾਹੀਦੀ। ਬਾਬਾ ਜੀ ਕਹਿੰਦੇ ਪਹਿਲੀ ਤੇ ਮੁਸ਼ਕਿਲ ਆ ਵਾ ਮੈਨੂੰ, ਦੂਜੀ ਮੁਸ਼ਕਿਲ ਹੈ ਅਗਨ, ਈਰਖਾ ਦੀ ਅੱਗ, ਤ੍ਰਿਸ਼ਨਾ ਦੀ ਅੱਗ ਬਹੁਤ ਆ ਮੇਰੇ ਅੰਦਰ। ਪਤਾ ਨਹੀਂ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ। ਉਦਾਂ ਮੈਂ ਸਾਰਿਆਂ ਦੀ ਰੀਸ ਕਰਦਾ ਵੀ ਮਹਾਰਾਜ ਇਹਨੂੰ ਵੱਡਾ ਘਰ ਦਿੱਤਾ ਮੈਨੂੰ ਵੀ ਦਿਓ, ਇਹਨੂੰ ਵੱਡੀ ਕਾਰ ਦਿੱਤੀ ਆ ਮੈਨੂੰ ਵੀ ਵੱਡੀ ਕਾਰ ਦਿਓ, ਰੀਸ ਕਰਦਾ। ਬਾਬਾ ਜੀ ਕਹਿੰਦੇ ਇੱਕ ਹੋਰ ਕੰਮ ਦੀ ਰੀਸ ਕਰਿਆ ਕਰ, ਗੁਰੂ ਨੂੰ ਆਣ ਕੇ ਕਰ, ਮਹਾਰਾਜ ਜਿਹੜਾ ਮੇਰਾ ਗੁਆਂਢੀ ਆ ਨਾ ਉਹ ਬਹੁਤ ਮਿੱਠੀ ਬਾਣੀ ਬੋਲਦਾ, ਕਿਰਪਾ ਕਰੋ ਮੈਂ ਵੀ ਮਿੱਠਾ ਬੋਲਿਆ ਕਰਾਂ, ਏਦਾਂ ਵੀ ਰੀਸ ਕਰਿਆ ਕਰ, ਏਦਾਂ ਆਣ ਕੇ ਕਰ। ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਵਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਜਿਹੜਾ ਮੇਰਾ ਗੁਆਂਢੀ ਆ ਨਾ ਮੈਨੂੰ 20 ਸਾਲ ਹੋ ਗਏ ਉਹਦੇ ਨਾਲ ਰਹਿੰਦਿਆਂ। ਮਜ਼ਾ ਲਾ, ਬੰਦਾ ਕਦੀ ਕਹਿੰਦਾ ਈਰਖਾ ਵੀ ਕਰ ਜੇ, ਜੈਲਸੀ ਵੀ ਕਰੇ, ਉਹਦੇ ਮਨ 'ਚ ਸਾੜਾ ਵੀ ਹੋਵੇ, ਉਹ ਹਮੇਸ਼ਾ ਹੀ ਇਹ ਕਹਿੰਦਾ ਮਹਾਰਾਜ ਤੁਹਾਨੂੰ ਹੋਰ ਦੇਵੇ, ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਐਂ ਖੁਸ਼। ਉਹ ਹਮੇਸ਼ਾ ਕਹਿੰਦਾ ਜੇ ਆਪਣਾ ਕੋਈ ਭੈਣ ਭਰਾ ਖਾਊਗਾ, ਬੁਰਕੀ ਡਿੱਗੂਗੀ ਤੇ ਸਾਡੇ ਮੂੰਹ 'ਚ ਵੀ ਪਊਗੀ, ਉਹ ਇੱਦਾਂ ਕਹਿੰਦਾ। ਮਹਾਰਾਜ ਮੇਰੇ ਜੀਵਨ 'ਚ ਵੀ ਇਹ ਜਾਚ ਆਵੇ, ਇੱਕ ਤਾਂ ਮੈਨੂੰ ਇਹਦੇ ਵਿੱਚੋਂ ਕੱਢੋ, ਦੋ ਚੀਜ਼ਾਂ ਹੋ ਗਈਆਂ, ਤੇ ਤੀਜੀ ਆ ਸੋਕ ਸਾਗਰ, ਚਿੰਤਾ ਦਾ ਸਮੁੰਦਰ। ਚਿੰਤਾ ਨੂੰ ਗੁਰਬਾਣੀ ਨੇ ਆਖਿਆ ਇਹ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੀ ਆ, ਸੋਕ ਸਾਗਰ ਆ ਇਹ ਬੰਦੇ ਨੂੰ ਖਤਮ। ਜਿਵੇਂ ਲੱਕੜ ਨੂੰ ਘੁਣ ਲੱਗ ਜਾਂਦਾ ਨਾ, ਆਪਾਂ ਕਾਰੀਗਰ ਲੈ ਕੇ ਆਉਂਦੇ ਹਾਂ, ਤਰਖਾਣ ਲੈ ਕੇ ਆਉਂਦੇ ਹਾਂ, ਆਪਾਂ ਨੂੰ ਆਖਿਆ ਜੀ ਆਹ ਸਾਡੇ ਕੋਲ ਮੋਛਾ ਪਿਆ ਬੜਾ ਵਧੀਆ, ਅਸੀਂ ਚਾਹੁੰਦੇ ਹਾਂ ਵੀ ਨਵਾਂ ਘਰ ਬਣਾਇਆ, ਸਾਰਾ ਫਰਨੀਚਰ ਇਹਦੇ ਵਿੱਚੋਂ ਕੱਢ ਲਈਏ। ਕਹਿੰਦਾ ਜੀ ਬੜੀ ਚੰਗੀ ਸੋਚ ਆ, ਚਲੋ ਆਓ ਮੈਨੂੰ ਵਿਖਾਓ ਭਲਾ ਕਿੱਥੇ ਪਿਆ। ਤੇ ਤੂੜੀ ਵਾਲੇ ਕਮਰੇ 'ਚ ਲੈ ਗਏ, ਸੰਭਾਲ ਕੇ ਰੱਖਿਆ ਸੀ, ਐਂ ਖੜਾ ਕੀਤਾ ਕੰਧ ਨਾਲ, ਉੱਚਾ ਲੰਮਾ ਜਵਾਨ। ਉਹਨੇ ਜਦੋਂ ਆਪਣੀ ਵਸੂਲੀ ਮਾਰ ਕੇ ਉੱਤੇ ਵੇਖਿਆ ਨਾ, ਕਹਿੰਦਾ ਸਰਦਾਰ ਸਾਹਿਬ ਇੱਥੇ ਖੋਖਲਾ ਹੋ ਗਿਆ, ਖੋਖਲਾ ਹੋ ਗਿਆ। ਇੱਥੇ ਹੈ ਸੋਹਣਾ ਵਾ, ਉੱਚਾ ਵਾ, ਵਧੀਆ ਵਾ, ਮੋਟਾ ਤਾਜ਼ਾ ਵਾ,
ਪਰ ਇਹਨੂੰ ਘੁਣ ਨੇ ਅੰਦਰੋਂ ਅੰਦਰ ਹੀ ਖਾ ਲਿਆ। ਏਦਾਂ ਹੀ ਆ ਨਾ ਸਾਰਾ ਕੁਝ। ਮੈਂ ਤੁਹਾਨੂੰ ਬੈਠਿਆ ਵੇਖਦਾ ਤੇ ਮੈਂ ਕਹਿੰਦਾ ਵੀ ਆਹ ਭਾਈ ਸਾਹਿਬ ਬੜੇ ਸੁਖੀ ਹੈ, ਪਰ ਭਾਈ ਸਾਹਿਬ ਦੇ ਅੰਦਰ ਕੀ ਚੱਲ ਰਿਹਾ? ਪਾਪੀ ਕਰਮ ਕਮਾਵਦੇ ਕਰਦੇ, ਹਾਏ ਹਾਏ ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ। ਜਦੋਂ ਮਧਾਣੀ ਦਹੀਂ ਚ ਚੱਲਦੀ ਹੈ ਨਾ ਤੇ ਵੇਖਣ ਵਾਲਾ ਕਹਿੰਦਾ ਵੇਖਿਓ ਹੁਣੇ 10 ਮਿੰਟਾਂ ਚ ਮੱਖਣ ਨਿਕਲ ਕੇ ਤੇ ਬਾਹਰ ਆ ਜਾਣਾ, ਪਰ ਦਹੀਂ ਨੂੰ ਵੀ ਤੇ ਪੁੱਛ ਕੇ ਵੇਖੋ ਉੱਥੇ ਕਿਹੜੇ ਭਾਬੀ ਤਿੰਨ ਰਹੀ ਹੈ। ਰਾਤੀ ਸਾਨੂੰ ਬੰਦਾ ਮਿਲਦਾ ਚੰਗਾ ਭਲਾ ਹੁੰਦਾ, ਸਵੇਰੇ ਕੋਈ ਆਣ ਕੇ ਕਹਿੰਦਾ ਜੀ ਫਲਾਣਾ ਬੰਦਾ ਤੇ ਫੌਤ ਹੋ ਗਿਆ ਚੜ੍ਹਾਈ ਕਰਕੇ। ਆਪਾਂ ਕਹਿੰਦੇ ਅੱਛਾ, ਰਾਤੀ ਤੇ ਚੰਗਾ ਭਲਾ ਸੀ, ਮੇਰੀਆਂ ਅੱਖਾਂ ਨੂੰ ਚੰਗਾ ਭਲਾ ਲੱਗਦਾ ਸੀ, ਪਰ ਬੰਦੇ ਦੇ ਅੰਦਰ ਕੀ ਚੱਲ ਰਿਹਾ ਇਹ ਸਾਡੇ ਚ ਕੋਈ ਨੀ। ਬਾਬੇ ਨੇ ਬਾਣੀ ਚ ਆਖਿਆ ਅੰਤਰ ਚਿੰਤਾ, ਚਿੰਤਾ ਕਿੱਥੇ ਆ? ਇੱਥੇ। ਤੇ ਅੱਖਾਂ ਕੀ ਵੇਖਣ ਡੀਆਂ? ਨੈਣੀ ਸੁਖੀ, ਵੀ ਬੰਦਾ ਸੁਖੀ ਬਹੁਤ ਆ। ਵੇਖੋ ਮਰਸੀਡੀ ਕਾਰ ਜਾਣ ਡਿਆ, ਇਹ ਤੇ ਬਹੁਤ ਸੁਖੀ ਹੋਣਾ, ਭਾਵੇਂ ਉਹ ਕੈਂਸਰ ਦਾ ਰਾਜ ਕਰਾਉਣ ਜਾਣ ਡਿਆ ਹੋਵੇ, ਪਰ ਸਾਡੀਆਂ ਅੱਖਾਂ ਨੇ ਵੇਖ ਕੇ ਜਜਮੈਂਟ ਦਿੱਤੀ ਵੀ ਆਹ ਬੰਦਾ ਤੇ ਬਹੁਤ ਖੁਸ਼ ਹੋਣਾ। ਨਹੀਂ, ਅਸੀਂ ਨੇੜੇ ਹੋ ਕੇ ਨਹੀਂ ਵੇਖਦੇ। ਸਾਡੇ ਮਨ ਵਿੱਚ ਇੰਨੀ ਈਰਖਾ, ਇੰਨਾ ਸਾੜਾ, ਇੰਨੀ ਨਫ਼ਰਤ ਭਰੀ ਪਈ, ਅਸੀਂ ਹਰ ਬੰਦੇ ਨੂੰ ਵੇਖਦੇ, ਫਲਾਣਾ ਜੀ ਮੇਰੇ ਨਾਲ ਬੋਲਿਆ ਨਹੀਂ, ਫਲਾਣੇ ਨੇ ਨਾ ਮੇਰੀ ਫਤਿਹ ਦਾ ਜਵਾਬ ਨਹੀਂ ਦਿੱਤਾ, ਫਲਾਣੇ ਨੇ ਮੇਰੇ ਵੱਲ ਹੱਸ ਕੇ ਨਹੀਂ ਵੇਖਿਆ। ਜਿਹਨੇ ਨਹੀਂ ਵੇਖਿਆ ਨਾ, ਮੈਂ ਇੱਦਾਂ ਕਹਿੰਦਾ ਉਸ ਨਾਲ ਸ਼ਿਕਵਾ ਨਾ ਕਰੋ ਕਦੇ ਵੀ। ਤੁਹਾਡੇ ਮਨ 'ਚ ਸ਼ਿਕਵਾ ਜੋ ਆ ਰਿਹਾ, ਤੁਸੀਂ ਉਹਦੀ ਗੱਲ ਨੂੰ ਦੂਜੇ ਨੂੰ ਜੋ ਦੱਸ ਰਹੇ ਜੇ, ਪਾਸ ਕਰ ਰਹੇ ਜੀ, ਜੀ ਫਤਿਹ ਦਾ ਜਵਾਬ ਨਹੀਂ ਦਿੰਦਾ, ਇਹ ਮੇਰੇ ਨਾਲ ਗੱਲ ਨਹੀਂ ਕਰਦਾ, ਇਹ ਮੇਰੇ ਨਾਲ ਬੋਲਦਾ ਨਹੀਂ, ਸ਼ਿਕਾਇਤ ਨਾ ਕਰੋ ਕਿਸੇ ਨੂੰ, ਉਸੇ ਬੰਦੇ ਦੇ ਕੋਲ ਤੁਰੰਤ ਪਹੁੰਚ ਕੇ ਜਾਓ ਤੇ ਜਾ ਕੇ ਪੁੱਛੋ ਭਾਈ ਸਾਹਿਬ ਤੁਸੀਂ ਠੀਕ ਜੀ, ਤੁਹਾਡਾ ਪਰਿਵਾਰ ਦਾ ਮਾਹੌਲ ਕਿੱਦਾਂ ਦਾ, ਤੁਹਾਡਾ ਘਰ ਠੀਕ ਚੱਲ ਰਿਹਾ, ਸਭ ਪਰਿਵਾਰ ਚੜ੍ਹਦੀ ਕਲਾ। ਤੁਹਾਨੂੰ 2-4 ਮਿੰਟ ਗੱਲ ਕਰਨ ਤੋਂ ਬਾਅਦ ਪਤਾ ਲੱਗ ਜਾਣਾ ਵੀ ਜਿਸ ਬੰਦੇ ਨਾਲ ਅਸੀਂ ਇੰਨੀ ਨਫ਼ਰਤ ਕਰ ਰਹੇ ਸੀ ਵੀ ਸਾਡੀ ਗੱਲ ਦਾ ਜਵਾਬ ਨਹੀਂ ਦਿੰਦਾ, ਉਹ ਬੰਦਾ ਆਤਮਿਕ ਮਾਨਸਿਕ ਤੌਰ 'ਤੇ ਠੀਕ ਨਹੀਂ ਹੈਗਾ, ਕਿਉਂਕਿ ਉਹਦੇ ਪਰਿਵਾਰ 'ਚ ਉਹਦੀ ਜ਼ਿੰਦਗੀ 'ਚ ਬਹੁਤ ਕੁਝ ਚੱਲ ਰਿਹਾ। ਐਡੀ ਛੇਤੀ ਫੈਸਲਾ ਨਾ ਦਿਆ ਕਰੀ ਝਾਟੀ ਵੇਖ ਕੇ, ਇਹ ਚਿੰਤਾ ਦਾ ਖਾਰਾ ਸਮੁੰਦਰ ਆ। ਬਾਬੇ ਨੇ ਇਹਨੂੰ ਰੋਗ ਆਖਿਆ, ਵੱਡੇ ਵੱਡੇ ਜੋ ਦੀਸੈ ਲੋਕ ਤਿਨਕੋ ਵਿਆਪੇ, ਇਹ ਬਿਮਾਰੀ ਆ। ਜਿਵੇਂ ਬੰਦੇ ਬਿਮਾਰੀਆਂ ਨਾ, ਕੋੜ ਨਾ, ਕੈਂਸਰ ਨਾ ਜੂਝਦੇ, ਬਾਬੇ ਨੇ ਆਖਿਆ ਇਹ ਉਹਨਾਂ ਤੋਂ ਵੀ ਮਾੜੀ ਬਿਮਾਰੀ ਆ ਜਿਹੜੀ ਦਿਸ ਹੀ ਨਹੀਂ ਰਹੀ। ਕਿਸੇ ਨੂੰ ਕੋਈ ਫਿਜੀਕਲੀ ਬਿਮਾਰੀ, ਉਹ 10 ਬੰਦੇ ਉਹਨੂੰ ਦੱਸਦੇ ਆ ਤੂੰ ਆਹ ਮੈਡੀਸਿਨ ਲੈ ਲਿਆ ਕਰ, ਤੂੰ ਆਹ ਪਰਹੇਜ ਕਰ ਲਿਆ ਕਰ, ਆਹ ਨੁਕਤਾ ਅਪਣਾ ਲਾ, ਆਹ ਯੋਗਾ ਕਰ ਲਾ, ਪਰ ਤੁਸੀਂ ਕਿਹਨੂੰ ਆਖੋ ਜੀ ਮੈਨੂੰ ਚਿੰਤਾ ਦੀ ਬਿਮਾਰੀ ਆ? ਉਹ ਕਹਿੰਦੇ ਬਿਮਾਰੀ ਨਹੀਂ ਹੈਗੀ, ਬਹੁਤੇ ਬੰਦੇ ਨੂੰ ਬਿਮਾਰੀ ਮੰਨਣ ਨੂੰ ਤਿਆਰ ਨਹੀਂ ਹੈਗੀ। ਕੋਈ ਆਖਿਆ ਜੀ ਮੈਨੂੰ, ਮੇਰੇ ਮਨ 'ਚ ਈਰਖਾ ਬੜੀ, ਮੈਨੂੰ ਰੋਗ ਆ, ਮੈਨੂੰ ਬਿਮਾਰੀ ਆ, ਲੋਕ ਇਹਨੂੰ ਬਿਮਾਰੀ ਨਹੀਂ ਮੰਨਦੇ। ਪਰ ਗੁਰੂ ਨਾਨਕ ਕੀ ਕਹਿੰਦੇ ਆ? ਵੈਦ ਬੁਲਾਇਆ ਵੈਦ ਕੀ ਪਕੜ, ਢੰਡੋਲੇ ਬਾਂਹ ਭੋਲਾ ਵੈਦ ਨਾ ਜਾਣੇ ਕਰਕ, ਬਿਮਾਰੀ ਤੇ ਅੰਦਰ ਆ। ਇਹਨਾਂ ਰੋਗਾਂ ਦੀ ਗੱਲ ਨਾ ਕਰ, ਜਿਹੜਾ ਰੋਗ ਮੇਰੇ ਮਨ ਨੂੰ ਲੱਗਾ ਵਿਛੋੜੇ ਦਾ, ਉਹਦਾ ਹੱਲ ਲੱਭ। ਮਿਥਨ ਮੋਹ ਅਗਨ ਸੋਕ ਸਾਗਰ, ਬਾਬੇ ਨੇ ਅਰਦਾਸ ਕੀ ਕੀਤੀ? ਕਰ ਕਿਰਪਾ ਉਧਾਰ ਹਰ ਨਾਗਰ। ਮਹਾਰਾਜ ਜਿੱਥੇ ਲੋਕ ਇਹ ਅਰਦਾਸ ਕਰਾਉਂਦੇ ਨਾ, ਮੈਨੂੰ ਸੁੱਖ ਸ਼ਾਂਤੀ ਬਖਸ਼ੋ, ਦੇਹ ਰੋਗਤਾ ਬਖਸ਼ੋ, ਚੜ੍ਹਦੀ ਕਲਾ ਬਖਸ਼ੋ, ਮੈਂ ਅਰਦਾਸ ਕਰਦਾ ਮਹਾਰਾਜ ਮੇਰੇ 'ਚ ਈਰਖਾ ਬਹੁਤ ਆ, ਇਹਦਾ ਹੱਲ ਕਰੋ। ਮੇਰੇ 'ਚ ਹਉਮੈ ਬਹੁਤ ਆ, ਸਰੀਰ ਦੇ ਰੋਗਾਂ ਤੋਂ ਮੈਂ ਮੁਕਤੀ ਪਾ ਲੂੰਗਾ, ਪਰ ਮਹਾਰਾਜ ਹਉਮੈ ਦਾ ਇਲਾਜ ਤੁਹਾਡੇ ਤੋਂ ਬਿਨਾਂ ਕਿਸੇ ਨੇ ਨਹੀਂ ਕਰਨਾ, ਇਹ 'ਚੋਂ ਬਾਹਰ ਕੱਢੋ। ਕਰ ਕਿਰਪਾ ਉਧਾਰ ਹਰ ਨਾਗਰ, ਚਰਨ ਕਮਲ ਸ਼ਰਨਾਏ ਨਰਾਇਣ, ਦੀਨਾ ਨਾਥ ਭਗਤ ਪਰਾਇਣ। ਅਨਾਥਾ ਨਾਥ ਭਗਤ ਪੈ ਮੇਟਨ, ਹੇ ਅਨਾਥਾ ਦੇ ਨਾਥ ਮੇਰੇ ਜੀਵਨ ਦੇ ਭੈ ਦੂਰ ਕਰ, ਸਾਧ ਸੰਗ ਤੇਰੀ ਸੰਗਤ ਕੀਤਿਆਂ ਜਮਦੂਤ ਨਾ ਭੇਟਣ। ਜੀਵਨ ਰੂਪ ਅਨੂਪ ਦਿਆਲਾ, ਰਵਣ ਗੁਣਾ ਕੱਟੀਏ ਜਮਜਾਲਾ, ਤੇਰੇ ਗੁਣਾਂ ਦਾ ਰਵਣ ਸਿਮਰਨ ਕਰਦਿਆਂ ਜਮਾਂ ਦੀ ਫਾਈ ਕੱਟੀ ਜਾਂਦੀ। ਫਿਰ ਆਖਿਆ ਅੰਮ੍ਰਿਤ ਨਾਮ ਰਸਨ ਨਿਤ ਜਾਪੇ, ਰੋਗ ਰੂਪ ਮਾਇਆ ਨਾ ਵਿਆਪੇ। ਜਿਹੜਾ ਜਿਹੜੇ ਤੇਰਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦੇ ਆ, ਉਹਨਾਂ ਨੂੰ ਮਾਇਆ ਰੋਗ ਰੂਪ ਹੋ ਕੇ ਨਹੀਂ ਵਿਆਪਦੀ। ਮਾਇਆ ਰਹਿੰਦੀ ਹੈ ਜੀਵਨ ਦੇ ਵਿੱਚ, ਪਰ ਉਹਨਾਂ ਦਾ ਨੁਕਸਾਨ ਨਹੀਂ ਕਰਦੀ, ਰੋਗ ਰੂਪ ਹੋ ਕੇ ਨਹੀਂ ਵਿਆਪਦੀ, ਰੋਗ ਰੂਪ ਮਾਇਆ ਨਾ ਵਿਆਪੇ। ਆਖਿਆ ਮਨ ਬਚ ਕਰਮ ਪ੍ਰਭੇਗ ਧਿਆਏ, ਜਿਹਨਾਂ ਨੇ ਮਨ ਕਰਕੇ ਬਚਨਾ ਕਰਕੇ ਤੇਰੇ ਨਾਲ ਸਾਂਝ ਬਣਾਈ ਹੈ, ਸਰਬ ਫਲਾ ਸੋਈ ਚਨ ਪਾਏ, ਤਾਰ ਅਨੁਗ੍ਰਹਿ ਆਪਣਾ ਪ੍ਰਭ ਕੀਨਾ, ਜਿਨ੍ਹਾਂ ਤੇ ਕਿਰਪਾ ਕਰਕੇ ਮਹਾਰਾਜ ਨੇ ਉਹਨਾਂ ਨੂੰ ਆਪਣੇ ਬਣਾ ਲਿਆ। ਕੇਵਲ ਨਾਮ ਸਿਰਫ ਪਰਮੇਸ਼ਰ ਦੀ ਬੰਦਗੀ ਦੀ ਦਾਤ ਭਗਤ ਰਸਦੀਨਾ, ਆਪਣੇ ਭਗਤਾਂ ਨੂੰ ਬਖਸ਼ੀ ਆ, ਆਦਿ ਪਹਿਲਾਂ ਵੀ, ਮੱਧ ਹੁਣ ਵੀ, ਅੰਤ ਅਖੀਰ ਵਿੱਚ ਵੀ, ਪ੍ਰਭ ਸੋਈ ਉਹ ਪਰਮੇਸ਼ਰ ਦੀ ਹੋਂਦ ਕਾਇਮ ਰਹਿੰਦੀ ਆ। ਨਾਨਕ ਤਿਸ ਬਿਨਾਂ ਵਰਨਾ ਕੋਈ, ਹੈ ਨਾਨਕ ਆਖ ਉਹ ਤੋਂ ਬਿਨਾਂ ਹੋਰ ਕੋਈ ਵੀ ਇਸ ਸੰਸਾਰ ਨੂੰ ਚਲਾਉਣ ਵਾਲਾ ਨਹੀਂ ਆ, ਉਹਦੇ ਅੱਗੇ ਅਰਦਾਸ ਕਰਿਆ ਕਰੋ। ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਜੋ ਉਪਦੇਸ਼ ਸਤਿਗੁਰਾਂ ਨੇ ਪਾਵਨ ਮੁੱਖ ਵਾਕ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰੀਏ।
ਹੋਈਆਂ ਬੇਨਤ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਕਾਰਯੋਗ ਸਤਿ ਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਹਨਾਂ ਨੇ ਆਪ ਜੀ ਨੂੰ ਅਲਾਹੀ ਬਾਣੀ ਦੇ ਮਨੋਹ ਕੀਰਤਨ ਸਰਵਣ ਕਰਾਏ ਨੇ, ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਅੱਜ ਗੁਰਦੁਆਰਾ ਸਾਹਿਬ ਵਿਖੇ ਦੋ ਨਗਰ ਕਲਸੀਆਂ, ਲੁਧਿਆਣਾ ਅਤੇ ਭੈਣੀ ਬਣੇਗਾ, ਇਹਨਾਂ ਵੱਲੋਂ ਇੱਕ ਅਖੰਡ ਪਾਠ ਸਾਹਿਬ ਦੀ ਸੇਵਾ ਹਾਲ ਨੰਬਰ 2 'ਚ ਆਰੰਭ ਹੋ ਰਹੀ ਹੈ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪਾਏ ਜਾਣਗੇ। ਔਰ ਪਰਿਵਾਰਾਂ ਵੱਲੋਂ ਬੇਨਤੀ ਹੈ ਕਿ ਆਪ ਜੀ ਨੇ 3 ਦਿਨ ਦਰਸ਼ਨ ਦੇਣੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਸਮਾਂ ਬਣੇ, ਅਤੇ ਅਖੰਡ ਪਾਠ ਸਾਹਿਬ ਦੀ ਹਾਲ ਵਿੱਚ ਜਾ ਕੇ ਵੀ ਸਮੇਂ ਮੁਤਾਬਕ ਬੈਠ ਕੇ ਥੋੜ੍ਹਾ ਸਮਾਂ ਬਾਣੀ ਸਰਵਣ ਕਰਿਆ ਕਰੀਏ। ਸੋ ਹੁਣ ਭਾਈ ਸਾਹਿਬ ਭਾਈ ਗਿਆਨੀ ਨਿਸ਼ਾਨ ਸਿੰਘ ਜੀ ਕਥਾ ਸਰਵਣ ਕਰਾਉਣਗੇ, ਔਰ ਪਰਿਵਾਰਾਂ ਵੱਲੋਂ 3 ਦਿਨ ਗੁਰੂ ਕੇ ਲੰਗਰਾਂ ਦੀ ਸੇਵਾ ਕੀਰਤਨ ਦੀ ਸੇਵਾ ਹੈ, ਔਰ ਸਭ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸਰਵਣ ਕਰੀਏ ਕਥਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਵਾਹਿਗੁਰੂ ਸਾਹਿਬ ਜੀ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ ਕੇਤੇ ਕਨੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ

ਡਖਣਾ ਮਹੱਲਾ ਪੰਜਵਾਂ ਭੋਰੀ ਭਰਮ ਵਣਜਾਏ ਪਿਰੀ ਮੁਹੱਬਤ ਹਿੱਕ ਤੂੰ ਜਿੱਥੋਂ ਵਣੈ ਜਾਏ ਤਿਥਾਉਂ ਮੌਜੂਦ ਸੋਏ ਭੋਰੀ ਭਰਮ ਵਣਜਾਏ ਪਿਰੀ ਮੁਹੱਬਤ

ਪ੍ਰਚਾਰ ਦਾ ਕੇਂਦਰ ਜਿਹੜਾ ਆਲਰੇਡੀ ਦਰਬਾਰ ਸਾਹਿਬ ਹੈ, ਅੰਮ੍ਰਿਤਸਰ ਸਾਹਿਬ ਹੈ, ਇੱਥੇ ਬੈਠਣੇ ਹੋਣ ਦੇ ਬਾਵਜੂਦ ਵੀ ਮਹਾਰਾਜ ਨੇ ਯਕਦਮ ਇਹ ਫੈਸਲਾ ਲੈਣਾ ਅਤੇ ਪ੍ਰਚਾਰ ਦਾ ਦੂਜਾ ਕੇਂਦਰ ਜਿਹੜਾ ਹੈ ਉਹ ਤਰਨ ਤਾਰਨ ਸਾਹਿਬ ਸਥਾਪਿਤ ਕਰਨਾ, ਉਹਦੇ ਪਿੱਛੇ ਵੀ ਬੜੇ ਵੱਡੇ ਕਾਰਨ ਸਨ। ਦਰਾਏ ਖੈਬਰ ਥਾਣੀ, ਦਰਾਏ ਖੈਬਰ ਦਰਾ ਦਰਵਾਜ਼ੇ ਨੂੰ ਕਿਹਾ ਜਾਂਦਾ। ਪਹਾੜ ਦੀ ਬਾਈ ਦੇ ਵਿੱਚ ਉਹਨਾਂ ਕੁ ਥਾਂ ਜਿਹਦੇ ਵਿੱਚੋਂ ਇੱਕ ਵਕਤ ਉੱਤੇ ਕੇਵਲ ਇੱਕ ਹਾਥੀ ਲੰਘ ਸਕਦਾ, ਕੇਵਲ ਇੰਨਾ ਦਰਵਾਜ਼ਾ। ਔਰ ਵੇਖੋ, ਭਾਰਤ ਲੰਮੇ ਸਦੀਆਂ ਤੋਂ ਲੁੱਟਦਾ ਚੱਲਿਆ ਆ ਰਿਹਾ, ਬੇਪੱਤ ਹੁੰਦਾ ਆ ਰਿਹਾ, ਪਰ ਕਿਸੇ ਦੀ ਇੰਨੀ ਜ਼ੁਰਤ ਨਹੀਂ ਹੋਈ ਵੀ ਉਹ ਇੰਨੇ ਕੁ ਛੋਟੇ ਦਰਵਾਜ਼ੇ ਨੂੰ, ਦਰਾਏ ਖੈਬਰ ਨੂੰ, ਇੱਧਰ ਵੀ ਪਹਾੜ ਹੈ, ਇੱਧਰ ਵੀ ਪਹਾੜ ਹੈ, ਬਸ ਹਾਥੀ ਤੇ ਲਿਕਣ ਜੋਗੀ ਰਾਹ ਹੈ, ਉਹਨੂੰ ਬੰਦ ਕਰ ਸਕੇ, ਕਿਸੇ ਨੇ ਕੀਤਾ। ਜਿੱਥੇ ਧਾੜ ਵੀ ਆ ਰਹੇ ਸਨ, ਉਹਨਾਂ ਦੇ ਨਾਲ ਉਹਨਾਂ ਦੇ ਧਰਮ ਪ੍ਰਚਾਰਕ ਜਿਹੜੇ ਹਲਾਕੂ, ਚੰਗੇਜ਼ ਖਾਨ, ਇਹਨਾਂ ਕਬੀਲਿਆਂ ਦੇ ਲੋਕ ਸਨ, ਸਖੀ ਸਰਵਰੀਏ ਲੋਕ ਸਨ, ਉਹ ਵੀ ਇਸੇ ਦਰਵਾਜ਼ੇ ਥਾਣੀ ਲੰਘ ਕੇ ਇੱਧਰ ਆਉਂਦੇ, ਲੋਕਾਂ ਨੂੰ ਕਰਮ ਕਾਂਡਾਂ ਦੇ ਲਈ ਪ੍ਰੇਰਿਤ ਕਰਦੇ, ਗੁੰਮਰਾਹ ਕਰਦੇ, ਆਤਮਿਕ ਮਾਨਸਿਕ ਸ਼ੋਸ਼ਣ ਹੁੰਦਾ। ਇਸ ਸ਼ੋਸ਼ਣ ਨੂੰ ਰੋਕਣ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪ੍ਰਚਾਰ ਦਾ ਕੇਂਦਰ ਤਰਨ ਤਾਰਨ ਦੇ ਵਿੱਚ ਸਥਾਪਿਤ ਕੀਤਾ। ਹਜ਼ੂਰ ਮਹਾਰਾਜ ਦਾ ਅਨਿੰਨ ਸਿੱਖ ਪਹਿਲਾ ਬਣਿਆ ਮਾਝੇ ਦੇ ਵਿੱਚੋਂ ਭਾਈ ਲੰਗਾਹ। ਇਹ ਐਸਾ ਜੱਟ ਹੈ, ਆਪਣੀ ਆਈ ਤੇ ਆਵੇ ਤੇ ਗੁਰੂ ਲਈ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਦੇਵੇ, ਪਰ ਗੁਰੂ ਤੋਂ ਇਲਾਵਾ ਜਦੋਂ ਕਿਸੇ ਵੀ ਬੰਦੇ ਦੀ ਵਾਰੀ ਆਵੇ, ਭਾਵੇਂ ਉਹ ਗੁਰੂ ਦਾ ਸਿੱਖ ਹੀ ਕਿਉਂ ਨਾ ਹੋਵੇ, ਨਹੀਂ ਮਹਾਰਾਜ ਕਹਿਣ ਲੱਗਾ ਇਹਦਾ ਸੰਸਕਾਰ ਮੇਰੀ ਜ਼ਮੀਨ ਤੇ ਨਹੀਂ ਹੋ ਸਕਦਾ। ਹਰ ਜਣੇ ਖਣੇ ਲਈ ਦਰਵਾਜ਼ੇ ਥੋੜ੍ਹੀ ਖੋਲ੍ਹੇ ਆ ਮੈਂ, ਤੁਹਾਡੇ ਲਈ ਖੋਲ੍ਹੇ, ਤੁਸੀਂ ਜੀ ਸਦਕੇ ਆਓ। ਹਜ਼ੂਰ ਮਹਾਰਾਜ ਦੇ ਉੱਤੇ ਭੀੜ ਦਾ ਵਕਤ ਆਇਆ ਅਤੇ ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਵੀ ਚੌਧਰੀ ਲੰਗਾਹ ਨੇ ਆਪਣੇ ਘਰ ਵਿੱਚ ਕਰਵਾਇਆ। ਪਰ ਜਦੋਂ ਹਜ਼ੂਰ ਮਹਾਰਾਜ ਨੇ ਹੁਕਮ ਕੀਤਾ ਫਲਾਂ ਬੰਦਾ ਚਲਾਣਾ ਕਰ ਗਿਆ, ਆਖਿਆ ਮਹਾਰਾਜ ਨਹੀਂ, ਸੰਸਕਾਰ ਨਹੀਂ ਕਰਨ ਦੇਣਾ ਮੈਂ ਆਪਣੇ ਖੇਤਾਂ ਦੇ ਵਿੱਚ ਕਿਸੇ ਨੂੰ। ਇੱਦਾਂ ਦੇ ਲੋਕ ਵੀ ਹੈਗੇ ਸਨ। ਗੜ੍ਹ ਸ਼ੰਕਰ ਦਾ ਰਹਿਣ ਵਾਲਾ ਭਾਈ ਮਾਂਝ ਤੇ ਮਾਲਵੇ ਦੇ ਜੋਨ ਦਾ ਰਹਿਣ ਵਾਲਾ ਹੈ ਭਾਈ ਬੇਲੂ, ਤਿੰਨੇ ਹੀ ਚੌਧਰੀ ਤੇ ਤਿੰਨੇ ਹੀ ਸਖੀ ਸਰਵਰੀਆਂ ਦੇ ਪੁਜਾਰੀ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਚਾਰ ਦੇ ਪ੍ਰਭਾਵ ਨੂੰ ਕਬੂਲਦੇ। ਮਹਾਰਾਜ ਨੇ ਕਨਵਰਟ ਨਹੀਂ ਕੀਤਾ। ਇੱਕ ਹੁੰਦਾ ਕਿਸੇ ਨੂੰ ਕਨਵਰਟ ਕਰਨਾ, ਇੱਕ ਹੁੰਦਾ ਆਪਣੇ ਆਪ ਹੀ ਪ੍ਰਭਾਵ ਨੂੰ ਕਬੂਲਣਾ। ਸਿੱਖੀ ਦੇ ਪ੍ਰਭਾਵ ਨੂੰ ਕਬੂਲਿਆ ਤੇ ਆਪਣੀ ਮਨਮਰਜ਼ੀ ਨਾਲ ਸਿੱਖ ਬਣੇ, ਮਹਾਰਾਜ ਨੇ ਫੋਰਸ ਨਹੀਂ ਕੀਤਾ। ਇਹ ਪ੍ਰਭਾਵ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦਾ। ਮੈਂ ਐਤਵਾਰ ਦੇ ਦੀਵਾਨ ਵਿੱਚ ਵੀ ਇਹ ਗੱਲ ਸਾਂਝੀ ਕਰ ਰਿਹਾ ਸਾਂ, ਨਿੱਕੀਆਂ ਨਿੱਕੀਆਂ ਗੱਲਾਂ ਅਸੀਂ ਗੁਰੂ ਦੇ ਜੀਵਨ ਦੇ ਨਾਲ ਜੋੜ ਕੇ ਗੁਰੂ ਦੀ ਆਭਾ ਨੂੰ ਵਧਾਉਂਦੇ ਨਹੀਂ ਬਲਕਿ ਘਟਾ ਦਿੰਦੇ ਹਾਂ। ਮੈਂ ਚਿੱਠੀਆਂ ਦੀ ਬਾਤ ਉਹਨੂੰ ਸਾਂਝੀ ਕਰ ਰਿਹਾ ਸਾਂ, ਜਿਹੜਾ ਉਹ ਸ਼ਬਦ ਹੈ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰਿਕੀ ਨਿਆਈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਬਰੇ ਤੁਧ ਭਗਵੰਤਾ, ਤੇ ਅਖੀਰ ਵਾਲਾ ਬੰਦ ਹੈ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ। ਲਿਖਣ ਵਾਲਿਆਂ ਨੇ ਲਿਖਿਆ, ਹਜ਼ੂਰ ਮਹਾਰਾਜ ਦਾ ਚਾਚਾ ਲੱਗਦਾ ਹੈ ਜਿਸ ਦੇ ਬੇਟੇ ਦਾ ਆਨੰਦ ਕਾਰਜ ਹੈ, ਅਤੇ ਲਾਹੌਰ ਦੇ ਵਿੱਚ ਮਹਾਰਾਜ ਨੇ ਬਾਬਾ ਅਰਜਨ ਜੀ ਨੂੰ ਭੇਜਿਆ, ਅਜੇ ਉਹ ਗੁਰੂ ਨਹੀਂ ਬਣੇ। ਪਹਿਲੀ ਚਿੱਠੀ ਲਿਖੀ, ਪ੍ਰਿਥੀ ਚੰਦ ਦੇ ਹੱਥ ਲੱਗੀ, ਦੂਜੀ ਲਿਖੀ, ਪ੍ਰਿਥੀ ਚੰਦ ਦੇ ਹੱਥ ਲੱਗੀ, ਤੀਜੀ ਚਿੱਠੀ ਮਹਾਰਾਜ ਨੂੰ ਮਿਲੀ, ਅਤੇ ਚੌਥੀ ਜਦੋਂ ਮਿਲਾਪ ਹੋਇਆ ਤਾਂ ਉਹਨਾਂ ਨੇ ਉਹ ਪਦਾ ਉਚਾਰਨ ਕੀਤਾ। ਤੋ ਸਾਹਮਣੇ ਬੈਠੇ ਕੋਈ ਸੱਜਣ ਸੁਣ ਰਹੇ ਸਨ ਉਦਨ, ਉਹ ਬਾਹਰ ਨਿਕਲੇ ਅਤੇ ਮੈਨੂੰ ਕਹਿੰਦੇ ਵੀ ਬਾਕੀ ਤੁਹਾਡੀ ਗੱਲ ਤਾਂ ਠੀਕ ਆ, ਪਰ ਇਤਿਹਾਸਕ ਹਵਾਲਿਆਂ ਨੂੰ ਵੇਖ ਕੇ ਇਹਦੀ ਚਿੱਠੀਆਂ ਆਪਾਂ ਨੂੰ ਮਿਲਦੀਆਂ। ਜਿਹੜੀ ਗੱਲ ਤੁਸੀਂ ਕੀਤੀ ਨਾ ਵੀ ਨਾਨਕ ਨਾਮ ਦੀ ਮੋਹਰ ਦੀ ਵਰਤੋਂ ਨਹੀਂ ਕਰ ਸਕਦੇ, ਉਹ ਪਦਾ ਆਖਰੀ ਪਦਾ ਹੈ ਅਤੇ ਇਹ ਪਦਾ ਮਹਾਰਾਜ ਨੇ ਗੁਰੂ ਬਣਨ ਤੋਂ ਬਾਅਦ ਵਿੱਚ ਉਚਾਰਨ ਕੀਤਾ, ਬਾਕੀ ਜਿਹੜੇ ਤਿੰਨ ਪਦੇ ਆ ਉਹ ਚਿੱਠੀਆਂ ਦੇ ਰੂਪ 'ਚ ਉਚਾਰਨ ਕੀਤੇ। ਮੰਨ ਲਈ ਤੁਹਾਡੀ ਗੱਲ ਵੀ ਜਿਹੜਾ ਉਹ ਆਖਰੀ ਪਦਾ ਹੈ ਉਹ ਹਜ਼ੂਰ ਮਹਾਰਾਜ ਨੇ ਗੁਰਤਾ ਗੱਦੀ 'ਤੇ ਬੈਠਣ ਤੋਂ ਬਾਅਦ ਵਿੱਚ, ਗੁਰੂ ਬਣਨ ਤੋਂ ਬਾਅਦ ਵਿੱਚ ਉਚਾਰਿਆ, ਇਸ ਲਈ ਨਾਨਕ ਨਾਮ ਦੀ ਮੋਹਰ ਛਾਪ ਵਰਤੀ, ਅਤੇ ਬਾਕੀ ਦੇ ਤਿੰਨ ਪਦੇ ਚਿੱਠੀਆਂ ਦਾ ਰੂਪ ਨੇ, ਜਦੋਂ ਆਪਣੇ ਪਿਤਾ ਲਈ, ਆਪਣੇ ਬਾਪ ਲਈ ਵਿਛੋੜੇ ਦੀ ਅੱਗ ਵਿੱਚ ਸੜਦੇ ਆ, ਉਹ ਸੱਲ ਉਹਨਾਂ ਦੇ ਮਨ ਵਿੱਚ ਉੱਠਦਾ, ਉਹ ਚਿੱਠੀ ਲਿਖ ਦਿੰਦੇ ਆ। ਪਰ ਸਵਾਲ ਇਹ ਆ ਕਿ ਗੁਰਬਾਣੀ ਕੋਈ ਚਿੱਠੀ ਹੈ? ਗੁਰਬਾਣੀ ਕੋਈ ਖਤ ਹੈ? ਇੱਕ ਪੁੱਤ ਆਪਣੇ ਬਾਪ ਨੂੰ ਮਿਲਣਾ ਚਾਹੁੰਦਾ, ਉਹ ਚਿੱਠੀ ਲਿਖ ਰਿਹਾ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਕਾਨ੍ਹਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਆਏ ਤਾਂ ਹਜ਼ੂਰ ਨੇ ਇਹ ਕਹਿ ਕੇ ਲਿਖਤ ਪ੍ਰਵਾਨ ਨਹੀਂ ਕੀਤੀ, ਅਸੀਂ ਅਕਾਲ ਦੀ ਉਸਤ ਤੋਂ ਇਲਾਵਾ ਕਿਸੇ ਦੀ ਲਿਖਤ ਨਹੀਂ ਲਿਖਣੀ। ਜਦੋਂ ਇੱਕ ਪੁੱਤ ਆਪਣੇ ਬਾਪ ਦੀ ਸਿਫਤ ਕਰਦਾ, ਉਹਨੂੰ ਮਿਲਣ ਵਾਸਤੇ ਤੜਫ ਰਿਹਾ, ਉਹ ਤਿੰਨ ਚਿੱਠੀਆਂ ਮਹਾਰਾਜ ਨੇ ਗੁਰਬਾਣੀ 'ਚ ਲਿਖ ਲਈਆਂ। ਅਤੇ ਮਹਾਰਾਜ ਇਹ ਵੀ ਕਹੀ ਜਾਂਦੇ ਆ, ਵਾਹ ਵਾਹ ਬਾਣੇ ਨਿਰੰਕਾਰ ਤਿਸ ਜੇਵਰ ਡਵਰ ਨਾ ਕੋਈ ਨਹੀਂ, ਇਹਨਾਂ ਚੀਜ਼ਾਂ ਤੋਂ ਦਰਕਿਨਾਰ ਹੋਈਏ।
ਉਹ ਸਾਰੇ ਸ਼ਬਦ ਦਾ ਭਾਵ ਵੇਖੋ ਤੁਸੀਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਡਾਕਟਰ ਸਾਹਿਬ ਸਿੰਘ ਦੀ ਕਿਤਾਬ ਪੜ੍ਹੋ ਆਦਿਬੀੜ ਬਾਰੇ, ਉਹਨਾਂ ਦੀ ਕਿਤਾਬ ਪੜ੍ਹੋ ਸਦਾਚਾਰਕ ਲੇਖ, ਜਿੱਥੇ ਉਹਨਾਂ ਨੇ ਉਹਨਾਂ ਦੀ ਇੱਕ ਹੋਰ ਕਿਤਾਬ ਹੈ ਰਾਮਕਲੀ ਕੀ ਵਾਰ, ਸੱਤੇ ਬਲਵੰਡ ਬਾਰੇ, ਰਾਮਕਲੀ ਕੀ ਵਾਰ ਬਾਰੇ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਮਹਿਲ ਮਾਤਾ ਖੀਵੀ ਜੀ ਬਾਰੇ, ਵਾਰਾਂ ਦੇ ਬਾਰੇ, ਜਿੰਨੇ ਵੀ ਭਰਮ ਭੁਲੇਖੇ ਗੁਰਬਾਣੀ ਦੇ ਸ਼ਬਦਾਂ ਨੂੰ ਟੋਟਕੇ ਬਣਾ ਕੇ ਲਿਖੇ ਸਨ, ਡਾਕਟਰ ਸਾਹਿਬ ਨੇ ਇਕੱਲੇ ਇਕੱਲੇ ਦੇ ਨਾਲ ਫੁੱਟਨੋਟ ਦੇ ਕੇ ਸਪਸ਼ਟ ਕੀਤਾ ਅਸਲੀ ਕਹਾਣੀ ਇਉਂ ਨਹੀਂ ਇਉਂ ਵਾਪਰੀ। ਨਹੀਂ ਤੇ ਵੇਖੋ ਸੋਚਣ ਵਾਲੀ ਗੱਲ ਸੀ, ਕਿੰਨੇ ਲੰਮੇ ਸਮੇਂ ਤੋਂ ਮੋਹਣ ਤੇ ਮੋਰੀ ਦੀਆਂ ਪੋਥੀਆਂ ਦਾ ਜ਼ਿਕਰ ਜਿਹੜਾ ਉਹ ਅਸੀਂ ਕਰਦੇ ਆ ਰਹੇ ਹਾਂ ਔਰ ਮੱਖੀ ਤੇ ਮੱਖੀ ਮਾਰਦੇ ਤੁਰੇ ਆ ਰਹੇ ਹਾਂ, ਪਰ ਡਾਕਟਰ ਸਾਹਿਬ ਦੀ ਲੇਖਣੀ, ਉਹਨਾਂ ਦੇ ਸੋਚਣ ਦਾ ਅੰਦਾਜ਼ ਵੇਖੋ, ਜਿੱਥੇ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਸਪਸ਼ਟ ਕੀਤਾ ਇਹ ਸਾਬਤ ਕਰਕੇ ਵੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜਾਂ ਗੁਰੂ ਰਾਮਦਾਸ ਮਹਾਰਾਜ ਬਾਣੀ ਉਚਾਰਦੇ ਆ ਤੇ ਉਹਨਾਂ ਦੇ ਸਾਹਮਣੇ ਭਗਤਾਂ ਦੀ ਬਾਣੀ ਮੌਜੂਦ ਆ, ਔਰ ਇਹਦਾ ਪ੍ਰਤੱਖ ਹਵਾਲਾ ਇਹ ਗੱਲ ਤੋਂ ਮਿਲਦਾ ਵੀ ਜਿੱਥੇ ਹਜ਼ੂਰ ਮਹਾਰਾਜ ਨੇ ਸ਼ਬਦ ਉਚਾਰਿਆ ਵਰਤ ਨਾ ਰਹੂ ਨਾ ਮਾਹ ਰਮਦਾਨਾ, ਇਸ ਸ਼ਬਦ ਦਾ ਸਿਰਲੇਖ ਹੈ ਮਹਲਾ ਪੰਜਵਾਂ। ਵਰਤ ਨਾ ਰਹੂ ਨਾ ਮਾਹ ਰਮਦਾਨਾ, ਤਿਸ ਸੇਵੀ ਜੋ ਰੱਖਿਆ ਨਿਦਾਨਾ, ਏਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨੇ ਬੇਰਾ। ਲਮੇਰਾ ਸ਼ਬਦ ਹੈ, ਹਜ ਕਾਬੇ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਜਾ ਕਰੋ ਨਾ ਨਿਵਾਜ ਗੁਜਾਰੋ, ਏਕ ਨਿਰੰਕਾਰ ਲੇ ਰਿਧੇ ਨਮਸਕਾਰੋ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਨ। ਫਿਰ ਆਖਿਆ ਕਹੋ ਕਬੀਰ ਇਹ ਕੀ ਆ ਵਖਾਨਾ, ਸ਼ਬਦ ਗੁਰੂ ਅਰਜਨ ਸਾਹਿਬ ਦਾ, ਨਾਮ ਕਬੀਰ ਜੀ ਦਾ। ਕਾਰਨ ਡਾਕਟਰ ਸਾਹਿਬ ਸਿੰਘ ਲਿਖਦੇ ਆ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਉਹਨਾਂ ਦੇ ਸਾਹਮਣੇ ਭਗਤ ਕਬੀਰ ਜੀ ਦਾ ਇਹ ਸ਼ਬਦ ਮੌਜੂਦ ਸੀ, ਉਲਟ ਜਾਤ ਕੁਲ ਦੋ ਵਿਸਾਰੀ, ਸ਼ੁਨ ਸਹਿਜ ਮੈਂ ਬੁਣਤ ਹਮਾਰੀ, ਹਮਰਾ ਝਗੜਾ ਰਹਾ ਨਾ ਕਹੂ ਪੰਡਿਤ ਮੁੱਲਾ ਸਾਡੇ ਤੋਂ, ਇਹ ਸ਼ਬਦ ਉਹਦੀ ਵਿਆਖਿਆ ਕਰਦਾ ਆ। ਇਸ ਕਰਕੇ ਭਾਵੇਂ ਕਿ ਸ਼ਬਦ ਗੁਰੂ ਅਰਜਨ ਸਾਹਿਬ ਦਾ, ਪਰ ਨਾਮ ਕਬੀਰ ਜੀ ਦੇ ਵਰਤਿਆ ਗਿਆ। ਅਜੇ ਵੀ ਅਸੀਂ ਕਹਾਂਗੇ ਵੀ ਮਹਾਰਾਜ ਕੋਲ ਬਾਣੀ ਦੀਆਂ ਪੋਥੀਆਂ ਮੌਜੂਦ ਨਹੀਂ ਸਨ। ਇੱਕ ਬਣੇ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਆ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਉਹਨਾਂ ਦੇ ਸ਼ਬਦ ਨੂੰ ਸਾਹਮਣੇ ਰੱਖ ਕੇ ਗੁਰੂ ਨਾਨਕ ਕਹਿੰਦੇ ਆ, ਜਪ ਤਪ ਕਾ ਬੰਧ ਬੇੜਲਾ, ਜਿਤ ਲੰਘੇ ਵਿਹੇਲਾ, ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ। ਰਲਵੇਂ ਮਿਲਵੇਂ ਸ਼ਬਦ, ਸੂਰਦਾਸ ਦੀ ਪੰਕਤੀ ਆ ਤੇ ਮਹਾਰਾਜ ਉਹਨੂੰ ਡੈਡੀਕੇਟ ਕਰਕੇ ਸ਼ਬਦ ਲਿਖ ਰਹੇ ਆ, ਹਰ ਕੇ ਸੰਗ ਬਸੇ ਹਰ ਲੋਕ, ਤਨ ਮਨ ਅਰਪ ਸਰਬੱਤ ਸਭ ਅਰਪਿਓ, ਆਨੰਦ ਸਹਿਜ ਤਨ ਚੋਕ। ਇਹ ਸ਼ਬਦਾਂ ਦਾ ਰਲਵਾਂ ਮਿਲਵਾਂ ਭਾਵ ਦੱਸਦਾ ਆ, ਜਦੋਂ ਹਜ਼ੂਰ ਨੇ ਬਾਣੀ ਅੰਕਿਤ ਕੀਤੀ ਉਹਨਾਂ ਦੇ ਸਾਹਮਣੇ ਭਗਤ ਬਾਣੀ ਦੀਆਂ ਪੋਥੀਆਂ ਮੌਜੂਦ ਸਨ, ਪੋਥੀਆਂ। ਤੋ ਜਦੋਂ ਅਸੀਂ ਗੁਰੂ ਦੇ ਕੱਦ ਨੂੰ ਵੱਡਾ ਕਰਨਾ ਨਾ, ਉਹਦੇ ਨਾਲ ਏਦਾਂ ਦੀ ਸਾਖੀ ਜੋੜੀਏ ਜਿਹਦੇ ਨਾਲ ਹਜ਼ੂਰ ਦਾ ਪ੍ਰਭਾਵ ਤੇਜ ਸੱਚਮੁੱਚ ਹੀ ਉੱਚਾ ਹੋਵੇ, ਐਸੀ ਮਨੋਕਲਪਿਤ ਗਾਥਾ ਨਾ ਜੋੜੀਏ ਵੀ ਚਿੱਠੀਆਂ ਨੂੰ ਮਹਾਰਾਜ ਨੇ ਪ੍ਰਵਾਨ ਕਰਕੇ ਤੇ ਗੁਰਬਾਣੀ ਦਾ ਰੂਪ ਦੇ ਦਿੱਤਾ। ਹਜ਼ੂਰ ਮਹਾਰਾਜ ਦੇ 30 ਰਾਗਾਂ ਦੇ ਵਿੱਚ ਸ਼ਬਦ ਨੇ, ਸਭ ਤੋਂ ਵਧੀਕ ਬਾਣੀ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਗੁਰੂ ਅਰਜਨ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੁਬਾਬੇ ਦਾ ਸ਼ਬਦ ਹੈ ਅੱਜ ਦਾ ਦੱਖਣੀ ਭਾਸ਼ਾ ਦੇ ਵਿੱਚ। ਇਹਦੇ ਵਿੱਚ ਜਦੋਂ ਅਸੀਂ ਦੱਦਾ ਸ਼ਬਦ ਜਿੱਥੇ ਬੋਲਦੇ ਹਾਂ ਉੱਥੇ ਡੱਡਾ ਬੋਲਦੇ ਹਾਂ, ਜਿੱਥੇ ਅਸੀਂ ਈੜੀ ਸ਼ਬਦ ਦੀ ਵਰਤੋਂ ਕਰਦੇ ਹਾਂ ਉੱਥੇ ਹਾਹੇ ਸ਼ਬਦ ਦੀ ਵਰਤੋਂ ਕਰਦੇ ਹਾਂ। ਇੱਦਾਂ ਦੀ ਰਲਵੀਂ ਮਿਲਵੀਂ ਭਾਸ਼ਾ ਜੇ ਤੁਹਾਨੂੰ ਮਿਲੇਗੀ ਤੇ ਸਿੰਧੀ ਭਾਸ਼ਾ ਮਿਲੇਗੀ, ਸਿੰਧੀ ਭਾਸ਼ਾ ਦੇ ਵਿੱਚ ਵੀ ਸੱਸੇ ਸ਼ਬਦ ਦੀ ਥਾਂ ਤੇ ਉੱਤੇ ਹਾਹੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ। ਇਸੇ ਕਰਕੇ ਜਿਹੜੇ ਡਾਕਟਰ ਗੁਰਨਾਮ ਸਿੰਘ ਮੁਕਤਸਰ ਲਿਖਦੇ, ਜਿਹੜੇ ਲੋਕ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਉੱਠ ਕੇ ਆਏ ਸਨ, ਐਕਚੁਅਲ ਲੈਵਲ ਦੇ ਵਿੱਚ ਉਹ ਲੋਕ ਸਿੰਧੂ ਸਨ, ਪਰ ਕਿਉਂਕਿ ਸਿੰਧਵੀ ਭਾਸ਼ਾ ਦੇ ਵਿੱਚ ਸੱਸਾ ਸ਼ਬਦ ਨਹੀਂ ਹੈਗਾ, ਉਹਨਾਂ ਨੂੰ ਸ਼ਬਦ ਹਿੰਦੂ ਮਿਲਿਆ। ਇਹ ਜਿਹੜੇ ਲੋਕ ਆ, ਇਹ ਜਿਹੜੀ ਬਰਾਦਰੀ ਆ, ਇਹ ਜਿਹੜਾ ਮਜ਼ਹਬ ਆ ਹਿੰਦੂ, ਇਹ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਉੱਠ ਕੇ ਆਏ। ਤੋ ਦੱਖਣੇ ਦੇ ਵਿੱਚ ਵੀ ਅਸਲ ਦੇ ਵਿੱਚ ਸ਼ਬਦ ਹੈਗਾ ਆ ਦੱਖਣਾ, ਦੱਖਣੀ ਭਾਸ਼ਾ ਯਾਨੀ ਕਿ ਮੁਲਤਾਨੀ, ਪਰ ਕਿਉਂਕਿ ਉੱਥੇ ਦੱਦਾ ਸ਼ਬਦ ਨਹੀਂ ਹੈਗਾ, ਸ਼ਬਦ ਵਰਤਿਆ ਡੱਡਾ ਦੱਖਣੇ। ਹੁਣ ਅੱਗੇ ਹਜ਼ੂਰ ਕਹਿਣਗੇ, ਭੋਰੀ ਭਰਮ ਮੰਝਾਏ ਪਿਰੀ ਮੁਹੱਬਤ ਹਿੱਕ ਤੂੰ, ਹਿੱਕ ਸ਼ਬਦ ਹਾਹੇ ਦੀ ਥਾਂ ਤੇ ਈੜੀ ਆ ਜਾਏਗਾ ਤੇ ਸ਼ਬਦ ਆਏਗਾ ਪਿਰੀ ਮੁਹੱਬਤ ਇੱਕ ਤੂੰ, ਮੇਰੀ ਤੇਰੇ ਇੱਕ ਨਾਲ ਸਾਂਝ, ਪਰ ਕਿਉਂਕਿ ਉੱਥੇ ਹਿੱਕ ਵਰਤਿਆ। ਜਿਵੇਂ ਗੁਰੂ ਨਾਨਕ ਮਹਾਰਾਜ ਫਾਰਸੀ ਦਾ ਸ਼ਬਦ ਹੈ, ਬਾਬਾ ਜੀ ਕਹਿਣਗੇ ਯਕ ਅਰਜ ਗੁਫਤਮ ਪੇਸ਼ ਤੋ ਦਰ ਯਕ, ਆਪਾਂ ਕੀ ਕਹਿ ਦਿੰਦੇ ਹਾਂ ਇੱਕ, ਮਹਾਰਾਜ ਮੇਰੀ ਤੇਰੇ ਅੱਗੇ ਯਕ ਅਰਦਾਸ ਹੈ, ਆਪਾਂ ਕਹਾਂਗੇ ਇੱਕ ਅਰਦਾਸ ਹੈ। ਉੱਥੇ ਜਈਆ ਆ ਗਿਆ, ਸਾਡੀ ਈੜੀ ਆ ਗਈ ਤੇ ਦੱਖਣੀ ਵਾਲਿਆਂ ਦਾ ਹਾਹਾ ਆ ਗਿਆ। ਤੋ ਹਜ਼ੂਰ ਕਹਿੰਦੇ ਨੇ ਭੋਰੀ ਭਰਮ ਮੰਜਾਏ, ਜਿੰਨੇ ਵੀ ਅਸੀਂ ਲੋਕ ਉਲਝ ਰਹੇ ਹਾਂ
ਖੱਪ ਰਹੇ ਹਾਂ, ਕਰੁੱਝ ਰਹੇ ਹਾਂ। ਕਿਉਂ ਕਰੁੱਝ ਰਹੇ ਹਾਂ? ਭਰਮ ਕਰਕੇ। ਜਿੰਨਾ ਵੀ ਰੌਲਾ ਹੈ ਸਾਰਾ, ਇਹ ਕਾਹਦਾ ਹੈ? ਭਰਮ ਦਾ। ਅਤੇ ਭਰਮ ਕਾਹਦੇ ਕਰਕੇ ਆ? ਅਗਿਆਨਤਾ ਕਰਕੇ। ਬੱਚਾ ਉੱਠਦਾ ਆ ਵਾਸ਼ਰੂਮ ਕਰਨ ਵਾਸਤੇ, ਪੈਰ ਦੇ ਨਾਲ ਕੋਈ ਚੀਜ਼ ਚਕਰਾਉਂਦੀ ਅਤੇ ਰੌਲਾ ਪਾਉਣ ਲੱਗ ਪੈਂਦਾ, ਕਹਿੰਦਾ ਸੱਪ ਆ ਗਿਆ। ਸੋਟੇ ਕੱਢ ਲਏ, ਡਾਂਗਾਂ ਕੱਢ ਲਈਆਂ, ਹਥਿਆਰ ਕੱਢ ਲਏ। ਸਿਆਣਾ ਬਜ਼ੁਰਗ ਸੀ, ਕਹਿਣ ਲੱਗਾ ਪਹਿਲਾਂ ਲੰਪ ਜਗਾਓ, ਲਾਲਟਨ ਜਗਾਓ। ਲਾਲਟਨ ਜਗਾਈ ਤਾਂ ਸਾਰੇ ਹੱਸ ਪਏ, ਕਹਿਣ ਲੱਗੇ ਤਾਂ ਰੱਸੀ ਆ, ਪਰ ਭੁਲੇਖਾ ਤਾਂ ਪਿਆ ਨਾ, ਭਰਮ ਤਾਂ ਪਿਆ ਨਾ। ਭਰਮ ਕਿਉਂ ਪਿਆ, ਭੁਲੇਖਾ ਕਿਉਂ ਪਿਆ? ਕਿਉਂਕਿ ਹਨੇਰਾ ਆ, ਅਗਿਆਨਤਾ ਆ। ਹੋਰ ਸਮਝੋ, ਗੁਰੂ ਅਰਜਨ ਸਾਹਿਬ ਕਹਿਣਗੇ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰਨ। ਮ੍ਰਿਗ ਦੀ ਤ੍ਰਿਸ਼ਨਾ, ਪਿਆਸਾ ਹਿਰਨਿਆ ਮਾਰੂਥਲ ਰੇਗਿਸਤਾਨ ਦੇ ਵਿੱਚ ਬੜੀ ਪਿਆਸ ਲੱਗੀ, ਚਿਲਕਦੀ ਜੂਨ ਜੁਲਾਈ ਦੀ ਧੁੱਪ ਆ। ਔਰ ਤੁਸੀਂ ਵੇਖੋ ਜਦੋਂ ਸੂਰਜ ਦਾ ਰਿਫਲੈਕਸ਼ਨ ਪੈਂਦਾ ਨਾ ਰੇਤਾਂ ਦੇ ਕਣਾਂ ਦੇ ਉੱਤੇ, ਰੇਤ ਚਮਕਦੀ ਆ ਅਤੇ ਝੋਲਾ ਪੈਂਦਾ ਜਿਵੇਂ ਸਾਹਮਣੇ ਪਾਣੀ ਆ। ਆਪਾਂ ਹਾਈਵੇ ਦੇ ਉੱਤੇ ਟਰੈਵਲ ਕਰ ਰਹੇ ਹੋਈਏ ਅਤੇ ਕਈ ਵਾਰੀ ਅੱਖਾਂ ਚੁੰਦੇ ਆ, ਧੁੱਪ ਜ਼ਿਆਦਾ ਹੋਵੇ ਅਤੇ ਅੱਖਾਂ ਚੁੰਦੇ ਆ ਜਾਂਦੀਆਂ, ਐਵੇਂ ਲੱਗਦਾ ਜਿਵੇਂ ਸਾਹਮਣੇ ਰੋਡ ਦੇ ਉੱਤੇ ਮੀਂਹ ਵਰਿਆ ਪਿਆ, ਪਾਣੀ ਖਲੋਤਾ। ਹੁਣ ਜਦੋਂ ਰਿਫਲੈਕਸ਼ਨ ਪੈਂਦਾ ਆ, ਪਾਣੀ ਦਾ ਝੋਲਾ ਪੈਂਦਾ ਆ, ਉਹਦੇ ਅੰਦਰ ਪਿਆਸ ਆ ਅਤੇ ਉਹ ਦੌੜਦਾ ਆ। ਜਿੱਥੇ ਲੱਗ ਰਿਹਾ ਸੀ ਨਾ ਵੀ ਪਾਣੀ ਆ, ਜਦੋਂ ਉੱਥੇ ਪਹੁੰਚਿਆ ਅਤੇ ਉੱਥੇ ਕੀ ਵੇਖਦਾ? ਪਾਣੀ ਨਹੀਂ ਹੈਗਾ। ਹੁਣ ਥੋੜ੍ਹਾ ਹੋਰ ਅੱਗੇ ਲੱਗਦਾ ਆ, ਫਿਰ ਉੱਥੇ ਜਾਂਦਾ ਆ, ਉੱਥੇ ਵੀ ਪਾਣੀ ਨਹੀਂ ਹੈਗਾ। ਹੋਰ ਝੋਲਾ ਪੈਂਦਾ, ਹੋਰ ਅੱਗੇ ਜਾਂਦਾ ਆ, ਉੱਥੇ ਵੀ ਪਾਣੀ ਨਹੀਂ ਹੈਗਾ। ਦੌੜਦਿਆਂ ਦੌੜਦਿਆਂ ਸਾਹ ਮੁੱਕ ਗਏ, ਪ੍ਰਾਣ ਖਤਮ ਹੋ ਗਏ, ਹਿਰਨ ਫੌਤ ਹੋ ਗਿਆ, ਮਰ ਗਿਆ, ਪਰ ਪਾਣੀ ਨਹੀਂ ਮਿਲਿਆ ਕਿਉਂਕਿ ਉੱਥੇ ਪਾਣੀ ਹੈ ਹੀ ਨਹੀਂ ਸੀ। ਅੱਜ ਤੋਂ 20 ਸਾਲ ਪਹਿਲਾਂ ਮੈਂ ਕੰਮ ਕਰਨਾ, ਆਪਣੇ ਸਾਰਿਆਂ ਦੀ ਗੱਲ ਕਰ ਰਿਹਾ, ਮੈਂ ਨਾਮ ਆਪਣਾ ਵਰਤਦਾ ਹੁੰਦਾ। ਅਸੀਂ ਸਾਰਿਆਂ ਨੇ ਕੰਮ ਕਰਨਾ ਤਾਂ ਸਾਨੂੰ ਕਿਸੇ ਨੇ ਆਖਣਾ ਬੜੀ ਮਿਹਨਤ ਕਰਦੇ ਜੀ, ਇੰਨੀ ਮਿਹਨਤ ਕਿਉਂ ਕਰਦੇ ਘੜੀ ਰਾਮ? ਅਤੇ ਆਪਾਂ ਕਿਹਾ ਸੀ ਸੁੱਖ ਮਿਲਣਾ, ਮਿਹਨਤ ਕਰਾਂਗੇ ਤਾਂ ਸੁੱਖ ਮਿਲੂਗਾ। ਅੱਜ 20 ਸਾਲ, 25 ਸਾਲ, 30, ਜਿੰਨੀ ਕੁ ਸਾਡੀ ਉਮਰ ਆ, ਅੱਜ 50 ਸਾਲ ਬਾਅਦ ਸਾਨੂੰ ਕੋਈ ਪੁੱਛਦਾ ਕਿੱਦਾਂ ਭਾਈ ਸਾਹਿਬ ਸੁੱਖ ਮਿਲਿਆ? ਨਹੀਂ, ਸੁੱਖ ਨਹੀਂ ਮਿਲਿਆ ਭਾਈ। ਤੁਸੀਂ ਤਾਂ ਕਿਹਾ ਸੀ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਸੁੱਖ ਮਿਲੇਗਾ, ਇੰਨਿਆਂ ਕੰਮ ਕਰਕੇ ਵੀ, ਇੰਨੀ ਦੌਲਤ ਇਕੱਠੀ ਕਰਕੇ ਵੀ, ਆਪਣਾ ਘਰ ਲੈ ਕੇ ਵੀ, ਲਗਜ਼ਰੀ ਕਾਰ ਲੈ ਕੇ ਵੀ ਸੁੱਖ ਨਹੀਂ ਮਿਲਿਆ, ਕਿਉਂ ਨਹੀਂ ਮਿਲਿਆ? ਕਿਉਂਕਿ ਹੁਣ ਸਮਝ ਆਈ ਸੁੱਖ ਪਦਾਰਥਾਂ ਦੇ ਵਿੱਚ ਨਹੀਂ ਹੈਗਾ। ਸੁੱਖ ਤਾਂ ਇੱਕ ਆਤਮਿਕ ਮਾਨਸਿਕ ਅਵਸਥਾ ਹੈ। ਜਿਹੜੇ ਬੰਦੇ ਨੇ ਸੁਖੀ ਹੋਣਾ ਨਾ, ਉਹਨੇ ਬਿਨਾਂ ਕਿਸੇ ਪਦਾਰਥ ਤੋਂ ਸੁਖੀ ਹੋ ਜਾਣਾ। ਬਾਬਾ ਰਵਿਦਾਸ ਜੀ ਕਹਿਣਗੇ ਨਾ, ਵੇਖੋ ਰਵਿਦਾਸ ਜੀ ਬਾਰੇ ਚਾਹੇ ਤੁਹਾਡੇ 'ਚੋਂ ਕਿਸੇ ਨੂੰ ਨਾ ਪਤਾ ਹੋਵੇ, ਬਾਬਾ ਰਵਿਦਾਸ ਜੀ ਜਿਹੜੀ ਬਰਾਦਰੀ ਨੂੰ ਆਪਾਂ ਕਹਿੰਦੇ ਚਮਿਆਰ, ਚਮੜੇ ਦਾ ਕੰਮ ਕਰਨ ਵਾਲੇ, ਐਕਚੁਅਲ 'ਚ ਬਰਾਦਰੀ ਨਹੀਂ ਕੋਈ ਹੈਗੀ। ਜਾਤਾਂ ਅਤੇ ਗੋਤਾਂ ਬਾਰੇ ਕਿਤਾਬ ਉਹਨੂੰ ਪੜ੍ਹੋ, ਜਾਤਾਂ ਅਤੇ ਗੋਤਾਂ ਬੰਦੇ ਦੇ ਕਰਮ ਦੇ ਆਧਾਰ 'ਤੇ ਹੁੰਦੀਆਂ। ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ, ਲੋਹੇ ਦਾ ਕੰਮ ਕਰਨ ਵਾਲਾ ਲੁਹਾਰ, ਕਹਿਣ ਦਾ ਕੰਮ ਕਰਨ ਵਾਲਾ ਠਠਿਆਰ, ਚਮੜੀ ਦਾ ਕੰਮ ਕਰਨ ਵਾਲਾ ਚਮਿਆਰ। ਪਰ ਕਿਉਂ ਮਾੜਾ ਥੋੜ੍ਹੀ? ਲੋਹੇ ਦੇ ਨਾਲੋਂ, ਕਹਿ ਦੇ ਨਾਲੋਂ ਜ਼ਿਆਦੀ ਵੈਲਿਊ ਆ ਚਮੜੇ ਦੀ। ਆਪਾਂ ਮਾਣ ਨਾਲ ਕਹਿੰਦੇ ਹਾਂ ਮੈਂ ਲੈਦਰ ਦੀ ਬੈਲਟ ਪਾਈ ਹੈ, ਮੈਂ ਲੈਦਰ ਦੇ ਸ਼ੂ ਪਾਏ, ਕਿੰਨਾ ਪ੍ਰਾਊਡ ਫੀਲ ਕਰਦੇ ਹਾਂ, ਪਰ ਜਿਹੜਾ ਉਹ ਬਣਾ ਰਿਹਾ ਉਹਨੂੰ ਨਫ਼ਰਤ ਕਰਦੇ। ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਣੀਆਂ ਬੀੜਾਂ ਜਿਹੜੀਆਂ 2-2-3 ਸਾਲ ਪੁਰਾਣੀਆਂ, ਉਹਦੀਆਂ ਜਿਲਦਾਂ ਵੀ ਚਮੜੇ ਦੀਆਂ ਆ। ਕਿਉਂ? ਕਿਉਂਕਿ ਚਮੜੇ ਦੇ ਨਾਲ ਸੀਲਨ ਨਹੀਂ ਹੁੰਦੀ ਪੇਪਰ ਨੂੰ, ਸਲਾਬ ਨਹੀਂ ਹੁੰਦੀ। ਅਸੀਂ ਉਹਨੂੰ ਨਫ਼ਰਤ ਦੀ ਨਹੀਂ, ਚਮੜਾ ਆ ਜਿਹੜੀ ਗਾਂ ਦਾ ਮੱਝ ਦਾ ਦੁੱਧ ਪੀ ਰਹੇ ਹਾਂ ਉਹ ਕਦੀ ਬਣੀ? ਪਰਮੀ ਆ ਨਾ, ਬਾਬੇ ਆਉਣਗੇ, ਨਹੀਂ ਜੀ ਸਾਡੇ ਮਹਾਂਪੁਰਖ ਨਾ ਕਿਸੇ ਦੇ ਹੱਥਾਂ ਪ੍ਰਸ਼ਾਦਾ ਨਹੀਂ ਛਕਦੇ। ਤੁਸੀਂ ਬੈਲਟ ਪਾ ਕੇ ਗੁਰਦੁਆਰੇ ਨਹੀਂ ਆ ਸਕਦੇ, ਤਾਬਿਆਂ 'ਤੇ ਨਹੀਂ ਬਹਿ ਸਕਦੇ। ਜਿਹੜੇ ਗੁਰਦੁਆਰਿਆਂ 'ਚ ਤਬਲੇ ਵੱਜ ਰਹੇ ਆ, ਇਹ ਕਾਹਦੇ ਵੱਜ ਰਹੇ ਆ? ਚਮੜੀ ਆ ਨਾ। ਹੋਰ ਛੱਡੋ, ਮੈਂ ਕਾਹਦਾ ਬਣਿਆ ਵਾ, ਪਹਿਲਾ ਸਵਾਲ ਇਹ ਆ, ਚਮੜੀ ਦਾ ਬਣਿਆ। ਮੇਰੀ ਬੋਡੀ 'ਚ ਕੀ ਆ? ਗੰਦਗੀ, ਲਹੂ, ਮਿੱਝ, ਹੱਡੀਆਂ, ਚਮੜਾ, ਇਹ ਮੇਰੇ ਅੰਦਰ ਆ। ਅਤੇ ਨਫ਼ਰਤ ਮੈਂ ਫਿਰ ਉਹਦੇ ਨਾਲ ਹੀ ਕਰ ਰਿਹਾ, ਇਹ ਤੋਂ ਬਚਣ ਦੀ ਲੋੜ। ਤੋ ਅਸੀਂ ਬਾਬਾ ਰਵਿਦਾਸ ਜੀ, ਮਰੇ ਹੋਏ ਪਸ਼ੂ, ਕਿਸੇ ਦੇ ਘਰ ਡੰਗਰ ਮਰ ਜਾਂਦਾ, ਉਹ ਰਵਿਦਾਸ ਜੀ ਨੂੰ ਕਹਿੰਦਾ ਵੀ ਚੁੱਕ ਕੇ ਲੈ ਜਾਓ, ਚੁੱਕ ਕੇ ਲੈ ਜਾਂਦੇ ਆ, ਹੱਡੋ ਰੂੜੀ 'ਚ ਰੱਖਦੇ ਆ, ਉਹਦੀ ਖੱਲ ਲਾਉਂਦੇ ਆ, ਉਹਨੂੰ ਪਾਣੀ ਨਾਲ ਸਾਫ਼ ਕਰਦੇ ਆ, ਸੁਕਾਉਂਦੇ ਆ, ਉਹਦੇ ਵਾਲ ਸਾਫ਼ ਕਰਦੇ ਆ, ਫਿਰ ਜੁੱਤੀਆਂ ਬਣਾ ਕੇ, ਮਸ਼ਕਾਂ ਬਣਾ ਕੇ ਵੇਚਦੇ ਆ। ਹੁਣ ਬਣਾ ਜੁੱਤੀ ਰਹੇ, ਹੁਣ ਜਿਹੜਾ ਇਸ ਕੰਮ ਦੇ ਵਿੱਚ, ਜਿਹੜਾ ਬੰਦਾ ਇਹ ਇਸ ਪੱਧਰ 'ਤੇ ਕੰਮ ਕਰ ਰਿਹਾ, ਕੱਪੜਾ ਬਣਾਉਣ ਦਾ ਕੰਮ ਕਰ ਰਿਹਾ, ਬਾਬਾ ਨਾਮਦੇਵ ਸਾਹਿਬ ਲੋਕਾਂ ਦੇ ਗੰਦੇ ਕੱਪੜੇ ਧੋਣ ਦਾ ਕੰਮ ਕਰਦੇ ਆ,
ਭਗਤ ਬੇਣੀ ਜੀ ਲੋਕਾਂ ਦੇ ਘਰਾਂ ਚ ਭਾਂਡੇ ਮਾਂਜਣ ਦਾ ਕੰਮ ਕਰਦੇ ਆ, ਭਗਤ ਸੂਰਦਾਸ ਜੀ ਲੋਕਾਂ ਦੇ ਘਰਾਂ ਚ ਕੰਮ ਕਰਦੇ ਆ, ਸੈਣ ਜੀ ਨਾਈ ਦਾ ਕੰਮ ਕਰਦੇ ਆ, ਕਿੰਨਾ ਕੁ ਇਕੋਨੋਮਿਕ ਸਟਰਕਚਰ ਸਟਰੋਂਗ ਹੋ ਉਹਨਾਂ ਦਾ, ਕਿੰਨੀ ਕੁ ਆਰਥਿਕਤਾ ਹੋ, ਕਿੰਨੇ ਕੁ ਪੈਸੇ ਹੋਣਗੇ, ਕਿੰਨੀ ਕੁ ਅਚਲ ਸੰਪਤੀ ਹੋਊਗੀ, ਬਹੁਤ ਬਹੁਤ ਥੋੜੀ। ਪਰ ਉਹ ਕੀ ਕਹਿੰਦੇ ਆ, ਐਸੀ ਲਾਲ ਤੁਜਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ। ਉਹ ਕਹਿੰਦੇ ਜਿੰਨਾ ਸਕੂਨ ਮੇਰੀ ਜ਼ਿੰਦਗੀ 'ਚ ਹੈ ਨਾ, ਮੈਨੂੰ ਲੱਗਦਾ ਰਾਜਾ ਮਹਾਰਾਜਾ ਜ਼ਿੰਦਗੀ 'ਚ ਹੋ ਹੀ ਨਹੀਂ ਸਕਦਾ, ਮੈਂ ਬਹੁਤ ਆਨੰਦ ਵਿੱਚ। ਆਪਾਂ ਜਦੋਂ ਫਾਲਤੂ ਸੋਚਦੇ ਨਹੀਂ, ਬਹੁਤਾ ਵਰਡਨ ਨਹੀਂ ਲੈਂਦੇ, ਲੋਕ ਐਵੇਂ ਪਲੈਨਿੰਗਾਂ ਕਰੀ ਜਾਂਦੇ ਆ, ਵੇਖੋ ਜੀ ਇੱਕ ਹਫ਼ਤੇ ਬਾਅਦ ਅਸੀਂ ਇੱਦਾਂ ਕਰ ਲੈਣਾ, ਅਗਲੇ ਸਾਲ ਅਸੀਂ ਆਪਣਾ ਘਰ ਲੈ ਲੈਣਾ, ਫਿਰ ਅਸੀਂ ਗੱਡੀ ਲੈ ਲੈਣੀ ਆ, ਫਿਰ ਅਸੀਂ ਇੱਦਾਂ ਐਵੇਂ ਪਲੈਨਿੰਗਾਂ। ਅਤੇ ਬਾਬਾ ਜੀ ਕਹਿੰਦੇ ਪਹਿਲਾਂ ਇਹ ਦੱਸ ਵੀ ਕੱਲ੍ਹ ਤਾਂ ਸੂਰਜ ਚੜ੍ਹਨਾ ਕਿ ਨਹੀਂ ਚੜ੍ਹਨਾ, ਚਿੰਤਾ ਤੂੰ ਸਾਲ ਦੀ ਕਰੀ ਜਾਂਦਾ, ਪਤਾ ਤੈਨੂੰ ਦਿਹਾੜੀ ਦਾ ਨਹੀਂ ਹੈਗਾ। ਗੁਰਬਾਣੀ ਕਹਿੰਦੀ ਹਮ ਆਦਮੀ ਹਾਂ ਇੱਕਦਮ, ਜੋ ਤੇਰੇ ਕੋਲ ਹੈਗਾ ਨਾ ਤੂੰ ਕਿਆ ਕਰ, ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਆ, ਉਹਦਾ ਸ਼ੁਕਰਾਨਾ। ਮੈਂ ਜਿੱਥੇ ਵੀ ਹਾਂ ਮੈਂ ਬਹੁਤ ਵਧੀਆ, ਪਹਿਲਾਂ ਨਾਲੋਂ ਬਹੁਤ ਸੁਖੀ ਹਾਂ ਮੈਂ। ਪਹਿਲਾਂ ਮੇਰੇ ਸਿਰ 'ਤੇ ਲੋਕਾਂ ਦਾ ਕਰਜ਼ਾ ਸੀ, ਖਾਣ ਨੂੰ ਰੋਟੀ ਨਹੀਂ ਸੀ ਲੱਭਦੀ, ਜਿਨ੍ਹਾਂ ਦੇ ਪੈਸੇ ਦੇਣੇ ਸੀ ਲੋਕ ਘਰਾਂ 'ਚ ਗੇੜੇ ਮਾਰਦੇ ਸੀ। ਅੱਜ ਮੇਰੇ ਕੋਲ ਇੰਨਾ ਕੁ ਸਰਮਾਇਆ ਵੀ ਮੈਂ ਅਗਰ ਨਾ ਵੀ ਮਹੀਨਾ ਕੰਮ ਕਰਾਂ ਤਾਂ ਮੈਂ ਬਹਿ ਕੇ ਆਪਣੇ ਬੱਚਿਆਂ ਨਾਲ ਖਾ ਸਕਦਾ। ਇੱਦਾਂ ਜਿਹੜੇ ਤੁਹਾਡੇ ਤੋਂ ਪਿੱਛੇ ਲੋਕ ਪਛੜ ਚੁੱਕੇ ਲੋਕ ਆ, ਉਹਨਾਂ ਵੱਲ ਵੇਖੋ, ਜਿਹਨਾਂ ਕੋਲ ਖਾਣ ਵਾਸਤੇ ਨਹੀਂ ਕੁਝ ਹੈਗਾ, ਲੋਕ ਲਾਈਨਾਂ 'ਚ ਲੱਗੇ ਆ, ਪੀਣ ਵਾਸਤੇ ਪਾਣੀ ਨਹੀਂ ਮਿਲ ਰਿਹਾ ਲੋਕਾਂ ਨੂੰ। ਇੱਦਾਂ ਦੇ ਮੁਲਕ ਵੀ ਕੀਨੀਆਂ ਵਰਗੇ ਹੈਗੇ ਆ, ਜਿੱਥੇ ਲੋਕ ਮਿੱਟੀ ਦੇ ਬਿਸਕਿਟ ਬਣਾ ਕੇ ਅਤੇ ਮਿੱਟੀ ਖਾ ਰਹੇ ਆ, ਨਾ ਉਹਨੂੰ ਰੋਟੀ ਦੇ ਲਿਆ ਬਿਸਕਿਟ ਦੇ ਲਿਆ, ਪਰ ਖਾਇਆ ਚੋ ਚੋ ਮਿੱਟੀ ਰਹੇ। ਇੱਦਾਂ ਦੇ ਮੁਲਕ ਵੀ ਹੈਗੇ। ਪਰ ਕੀ ਸੀ ਭਰਮ? ਭੋਰੀ ਭਰਮ ਮਜਾਏ। ਬਾਬੇ ਨੇ ਕਿਹਾ ਬਸ ਆਹ ਜਿਹੜਾ ਭਰਮ ਆ ਨਾ, ਵੀ ਸੁੱਖ ਮਿਲੂਗਾ, ਚੀਜ਼ਾਂ ਦੇ ਨਾਲ ਸੁੱਖ ਮਿਲੂਗਾ, ਘਰ ਮਿਲ ਗਿਆ ਤਾਂ ਸੁੱਖ ਮਿਲੂਗਾ, ਦੌਲਤ ਮਿਲ ਗਈ ਤਾਂ ਸੁੱਖ, ਨਹੀਂ ਸਹੂਲਤ ਮਿਲੂਗੀ। ਸੁੱਖ ਤੈਨੂੰ ਉੱਦਣ ਮਿਲਣਾ ਜਿੱਦਾਂ ਤੂੰ ਆਪਣੇ ਮਨ 'ਚ ਤਹੰਮਲ ਕਰਕੇ ਆਖਿਆ, ਮਨਾ ਕਿੰਨਾ ਕੁ ਹੋਰ ਦੌੜਨਾ ਹੀ, ਬਹੁਤ ਦੌੜ ਕੇ ਵੇਖ ਲਿਆ, ਹੁਣ ਦੌੜ ਨਹੀਂ ਲਾਉਣੀ, ਬਸ ਜਿੰਨਾ ਮਿਲ ਗਿਆ ਇੰਨਾ ਹੀ ਬਹੁਤ, ਜੋ ਮੇਰੇ ਕੋਲ ਆ ਬਸ ਇਹ ਇਨਫ ਆ, ਸਫੀਸ਼ੈਂਟ, ਇਹ ਤੋਂ ਉੱਤੇ। ਭੋਰੀ ਭਰਮ ਮੰਝਾਏ, ਇਸ ਭਰਮ ਨੂੰ ਭੋਰੀ ਅੱਖ ਚਮਕਣ ਜਿੰਨੇ ਸਮੇਂ ਲਈ ਦੂਰ ਕਰਕੇ ਵੇਖ ਤੇ ਕੀ ਹੋਊਗਾ। ਬਾਬਾ ਜੀ ਕਹਿੰਦੇ ਪਿਰੀ ਮੁਹੱਬਤ ਹਿੱਕ ਤੂੰ, ਫਿਰ ਤੈਨੂੰ ਰੱਬ ਨਾਲ ਪਿਆਰ ਹੋ ਜਾਣਾ। ਇੱਕ ਹੀ ਚੀਜ਼ ਆ ਨਾ, ਜੇ ਤੇ ਸੰਸਾਰ ਦੇ ਮਗਰ ਦੌੜਦਾ ਰਿਹਾ ਤੇ ਨਿਰੰਕਾਰ ਨਾਲ ਸਾਂਝ ਨਹੀਂ ਬਣਨੀ, ਤੇ ਜੇ ਨਿਰੰਕਾਰ ਨਾਲ ਸਾਂਝ ਬਣ ਗਈ ਤੇ ਇੱਧਰਲਾ ਮੋਹ ਖਤਮ ਹੋ ਜਾਣਾ। ਚੀਜ਼ ਜਿਹੜਾ ਜਿੱਦਾਂ ਸਾਨੂੰ ਕੁਦਰਤ ਨੇ ਡਿਜ਼ਾਇਨ ਕੀਤਾ ਨਾ, ਅਸੀਂ ਇੱਕ ਸਮੇਂ ਦੇ ਵਿੱਚ ਇੱਕ ਚੀਜ਼ ਹੀ ਆਪਣੇ ਅੰਦਰ ਇੰਪਲੀਮੈਂਟ ਕਰ ਸਕਦੇ ਹਾਂ, ਦੋ ਚੀਜ਼ਾਂ ਇੰਪਲੀਮੈਂਟ ਕਰਨ ਦੀ ਸਾਡੀ ਬੋਡੀ 'ਚ ਸਪੇਸ ਨਹੀਂ ਹੈਗੀ, ਇਹ ਡਿਜ਼ਾਇਨ ਆ ਸਾਡਾ, ਤੇ ਡਿਜ਼ਾਇਨ ਤੋਂ ਬਾਹਰ ਅਸੀਂ ਜਾ ਨਹੀਂ ਸਕਦੇ ਕਿਉਂਕਿ ਉਹ ਹੁਕਮ ਆ, ਹੁਕਮੇ ਅੰਦਰ ਸਭ ਕੋ ਲੋ ਨੂੰ ਫੋਲੋ ਕਰਨਾ ਪੈਂਦਾ ਹੈ। ਜਿਵੇਂ ਲੋ ਆ, ਅਸੀਂ ਸਰਵਾਈਵ ਕਰ ਰਹੇ ਹਾਂ ਕਿਉਂਕਿ ਅਸੀਂ ਆਕਸੀਜਨ ਲੈ ਰਹੇ ਹਾਂ। ਕੋਈ ਬੰਦਾ ਆਖੇ ਜੀ ਮੈਂ ਆਕਸੀਜਨ ਤੋਂ ਬਿਨਾਂ ਵੀ ਸਰਵਾਈਵ ਕਰ ਸਕਦਾ, ਨਹੀਂ ਕਰ ਸਕਦਾ ਕਿਉਂਕਿ ਡਿਜ਼ਾਇਨ ਇੰਨੀ ਇੰਪੋਰਟੈਂਟ ਸਾਡੇ ਜਾਇਨ ਦੀ। ਇੱਦਾਂ ਹੀ ਸਾਡੀ ਬੋਡੀ ਦੇ ਵਿੱਚ ਲੋ ਆ, ਇਹ ਡਿਜ਼ਾਇਨ ਆ ਵੀ ਅਸੀਂ ਇੱਕ ਚੀਜ਼ 'ਤੇ ਇੱਕ ਚੀਜ਼ ਇੰਪਲੀਮੈਂਟ, ਜਾਂ ਮੈਂ ਇੱਕ ਸਮੇਂ 'ਤੇ ਇਮਾਨਦਾਰ ਹੁੰਦਾ ਹਾਂ ਜਾਂ ਮੈਂ ਇੱਕ ਸਮੇਂ 'ਤੇ ਬੇਈਮਾਨ ਹੁੰਦਾ, ਮੈਂ ਦੋ ਚੀਜ਼ਾਂ ਇਕੱਠੀਆਂ ਨਹੀਂ ਇੰਪਲੀਮੈਂਟ ਕਰ ਸਕਦਾ। ਵੀ ਕੋਈ ਬੰਦਾ ਮੈਨੂੰ ਆ ਕੇ ਜੀ ਭਾਈ ਸਾਹਿਬ 50% ਬੇਈਮਾਨ ਆ 50% ਇਮਾਨਦਾਰ, ਇੱਦਾਂ ਨਹੀਂ ਹੁੰਦਾ ਕਦੇ, ਜਾਂ ਮੈਂ ਗੁਰਸਿੱਖ ਹਾਂ ਜਾਂ ਮੈਂ ਮਨਮੁਖ ਹਾਂ, ਦੋ ਚੀਜ਼ਾਂ ਨਾਲ ਇੰਪਲੀਮੈਂਟ ਕਰੀਏ। ਸਾਡੀ ਗੁਰੂ ਨਾਲ ਜੇ ਨਹੀਂ ਬਣਦੀ ਤਾਂ ਉਹਦਾ ਕਾਰਨ ਇਹ ਆ, ਅਸੀਂ ਇੱਦਾਂ ਬਰਾਬਰ ਪੈਰਾਲਲ ਚੱਲਣਾ ਚਾਹੁੰਦੇ ਹਾਂ ਵੀ ਮਹਾਰਾਜ ਮੈਂ ਮਨਮੁਖਤਾ ਹੀ ਨਹੀਂ ਛੱਡਣੀ ਪਰ ਮੈਨੂੰ ਗੁਰਮੁਖਤਾ ਹੀ ਚਾਹੀਦੀ ਹੈ, ਮੈਂ ਅਸੰਤ ਵਾਲਾ ਸੁਭਾਅ ਨਹੀਂ ਛੱਡਣਾ ਪਰ ਮੈਨੂੰ ਸੰਤ ਵਾਲਾ ਸੁਭਾਅ ਵੀ ਨਾਲ ਚਾਹੀਦਾ ਹੈ। ਬਾਬਾ ਜੀ ਕਹਿੰਦੇ ਦੋ ਨਹੀਂ ਹੋਣੀਆਂ। ਉਹਦੇ ਲਈ ਬੜਾ ਪਿਆਰਾ ਸ਼ਬਦ ਹਜ਼ੂਰ ਨੇ ਵਰਤਿਆ, ਆਖਿਆ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਕਹਿੰਦੇ ਨਾ ਕੋਈ ਉਸਤਾਦ ਸੀ, ਉਹਦੇ ਕੋਲ ਕੋਈ ਤਬਲਾ ਸਿੱਖਣ ਚਲਾ ਗਿਆ, ਇੱਦਾਂ ਸਾਹਮਣੇ ਸਟੂਡੈਂਟ ਬੈਠੇ, ਵਿਦਿਆਰਥੀ ਬੈਠੇ ਆ, ਤਾਲਬ ਬੈਠੇ ਆ, ਕਲਾਸ ਸ਼ੁਰੂ ਹੋਣ ਵਾਲੀ ਆ ਅਤੇ ਅਜੇ ਨਵੇਂ ਐਡਮਿਸ਼ਨ ਹੋਏ, ਅਤੇ ਉਸਤਾਦ ਜੀ ਕਹਿੰਦੇ ਤੁਹਾਡੇ ਵਿੱਚੋਂ ਕਿਹਨੂੰ ਕਿਹਨੂੰ ਤਬਲਾ ਵਜਾਉਣਾ ਹੁੰਦਾ? ਚਾਰ ਪੰਜ ਬੱਚਿਆਂ ਨੇ ਹੱਥ ਖੜਾ ਕੀਤਾ। ਕਹਿਣ ਲੱਗੇ ਇੱਕ ਪਾਸੇ ਆ ਜਾਓ, ਤੁਹਾਡੇ ਵਿੱਚੋਂ ਕਿਹਨੂੰ ਕਿਹਨੂੰ ਤਬਲਾ ਵਜਾਉਣਾ ਨਹੀਂ ਹੁੰਦਾ, ਜਿਨ੍ਹਾਂ ਨੇ ਕਦੇ ਤਬਲੇ ਦਾ ਨਾਮ ਹੀ ਨਹੀਂ ਸੁਣਿਆ? 10-12 ਬੱਚੇ ਸੀ, ਤੁਸੀਂ ਇੱਕ ਪਾਸੇ ਆ ਜਾਓ ਬੱਚੇ। ਗੱਲ ਇੱਦਾਂ ਵਾ ਵੀ ਤੁਸੀਂ ਤਬਲਾ ਛੇਤੀ ਸਿੱਖ ਜਾਣਾ ਅਤੇ ਪੁੱਤ ਤੁਹਾਨੂੰ ਇਹਨਾਂ ਨਾਲੋਂ ਸਾਲ ਦੋ ਸਾਲ ਵੱਧ ਲੱਗਣੇ ਆ,
ਵੈਸੇ ਤਾਂ ਕੋਰਸ 2 ਸਾਲ ਦਾ ਆ, ਇਹਨਾਂ ਨੇ 2 ਸਾਲ 'ਚ ਸਿੱਖ ਜਾਣਾ, ਪਰ ਤੁਹਾਨੂੰ 2 ਸਾਲ ਐਕਸਟਰਾ। ਕਮਾਲ ਕਰਦੇ ਹੋ ਉਸਤਾਦ ਜੀ, ਜਿਨ੍ਹਾਂ ਨੇ ਨਾਂ ਨਹੀਂ ਸੁਣਿਆ ਉਹਨਾਂ ਦੋਵਾਂ 'ਚ ਸਿੱਖ ਜਾਣਾ, ਅਸੀਂ ਵਜਾਉਂਦੇ ਆਉਣ ਡਿਆ ਪਿੱਛੋਂ। ਸਾਨੂੰ ਤਾਂ ਬਸ ਮੰਡੀ ਜੀ ਚਿਟਕ ਦੀ ਲੋੜ ਆ, 1-2 ਲੱਗੀਆਂ ਹੋਰ ਸਿਖਾਉਣੀਆਂ ਪੈਣੀਆਂ, 1-2 ਤਾਲਾਂ ਹੋਰ ਦੱਸਣੀਆਂ ਪੈਣੀਆਂ, ਅਸੀਂ ਸਿੱਖੇ ਸਿੱਖੇ ਹਾਂ, ਅਤੇ ਸਾਨੂੰ ਤੁਸੀਂ ਕਿਹਨੇ 4 ਸਾਲ ਲਾਉਣੇ ਪੈਣੇ। ਉਸਤਾਦ ਜੀ ਕਹਿੰਦੇ ਪੁੱਤ ਇੱਦਾਂ ਗੱਲ ਆ ਵੀ ਤੁਸੀਂ ਹੁਣ ਤੱਕ ਜੋ ਸਿੱਖਿਆ ਨਾ ਉਹ ਗਲਤ ਸਿੱਖਿਆ, ਪਹਿਲੇ 2 ਸਾਲ 'ਤੇ ਆਪਾਂ ਇਹਨੂੰ ਇਰੇਜ਼ ਕਰਨ 'ਤੇ ਲਾਉਣੇ ਆ ਵੀ ਇਹ ਮਿਟ ਜੇ, ਅਗਲੇ 2 ਸਾਲ ਫਿਰ ਤੁਹਾਨੂੰ ਸਿਖਾਵਾਂਗੇ। ਤਾਂ ਅਸੀਂ ਜਦੋਂ ਗੁਰੂ ਕੋਲ ਆਉਂਦੇ ਹਾਂ ਨਾ, ਅਸੀਂ ਕਹਿੰਦੇ ਤੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਅੰਮ੍ਰਿਤਸਰ ਦੇ ਇਸ਼ਨਾਨ। ਪਰ ਸਾਡਾ ਮਨ ਕੀ ਕਹਿੰਦਾ ਹੁੰਦਾ? ਮਨ ਕਹਿੰਦਾ ਤੈਨੂੰ ਕਿਸੇ ਵੀ ਦਾਨ ਦੀ ਕੋਈ ਲੋੜ ਨਹੀਂ ਹੈਗੀ, ਤੂੰ ਪਰਫੈਕਟ ਆ, ਤੂੰ ਭਰਿਆ ਆ, ਤੂੰ ਮੁਕੰਮਲ ਆ, ਤੂੰ ਸਿੱਖ ਆ। ਪਰ ਫਿਰ ਵੀ ਅਸੀਂ ਕਹਿੰਦੇ ਮਹਾਰਾਜ ਵੈਸੇ ਤਾਂ ਮੈਂ ਪਰਫੈਕਟ ਆ, ਪਰ ਜੇ ਤੁਹਾਨੂੰ ਲੱਗਦਾ ਵੀ ਥੋੜ੍ਹੀ ਬਹੁਤ ਥਾਂ ਖਾਲੀ ਹੈਗੀ ਤਾਂ ਪਾ ਦਿਓ। ਬਾਬਾ ਜੀ ਕਹਿੰਦੇ ਨਾ, ਮੈਂ ਭਰੇ ਭਾਂਡੇ ਚੀਜ਼ ਪਾਉਂਦੇ ਨਹੀਂ, ਜੇ ਮੇਰੇ ਕੋਲ ਚੀਜ਼ ਲੈਣੀ ਹੈ ਤਾਂ ਸ਼ਰਤ ਪਤਾ ਕੀ ਆ? ਭਾਂਡਾ ਧੋਏ, ਸਾਡਾ ਭਾਂਡਾ ਨਾ ਇਹਨੂੰ ਧੋ, ਬੈਸ ਧੂਪ ਦੇਵੋ। ਜਿਵੇਂ ਭਾਂਡੇ 'ਚ ਆਪਾਂ ਕਈ ਵਾਰੀ ਲੱਸੀ ਪਾਈ ਹੁੰਦੀ ਆ, ਉਹਨੂੰ ਸਾਫ਼ ਵੀ ਕਰ ਲਈਏ ਨਾ, ਭਾਂਡਾ ਧੁੱਬ ਜਾਂਦਾ, ਪਰ ਜਿਹੜੀ ਸਮੈਲ ਆ, ਖਟਿਆਣ ਆ, ਉਹ ਸਮੈਲ ਨਹੀਂ ਜਾਂਦੀ। ਜੇ ਤੁਸੀਂ ਉਸ ਭਾਂਡੇ ਨੂੰ ਧੋਂਦਿਆਂ ਸਾਰ ਉਹ 'ਚ ਦੁੱਧ ਪਾਤਾ, ਖਰਾਬ ਹੋ ਜਾਣਾ, ਸਮੈਲ ਨਾਲ ਹੀ ਖਰਾਬ ਹੋ ਜਾਣਾ। ਤੋ ਸਵਾਣੀਆਂ ਕਰਦੀਆਂ ਹੁੰਦੀਆਂ ਸੀ, ਭਾਂਡੇ ਨੂੰ ਧੋ ਕੇ ਨਾ ਸੂਰਜ ਵਾਲੇ ਪਾਸੇ ਨੂੰ ਮੂੰਹ ਕਰਕੇ ਤਾਂ ਰੱਖ ਦੇਣਾ, ਤਾਂ ਕਿ ਉਹ 'ਚ ਸਿੱਧੀ ਧੁੱਪ ਪਵੇ, ਧੁੱਪ ਦੇ ਨਾਲ ਸਮੈਲ ਖਤਮ ਹੋ ਜਾਂਦੀ। ਬਾਬਾ ਜੀ ਕਹਿੰਦੇ ਆਪਣੇ ਮਨ ਦੇ ਭਾਂਡੇ ਨੂੰ ਸਾਫ਼ ਕਰ, ਇਹਨੂੰ ਗਿਆਨ ਦੀ ਧੁੱਪ ਦੇ, ਗਿਆਨ ਦਾ ਸੂਰਜ ਚਮਕੇ ਇਹਦੇ ਅੰਦਰ, ਅੰਦਰ ਦੀ ਮੁਸ਼ਕ ਜਿਹੜੀ ਉਹ ਖਤਮ ਹੋਵੇ, ਅੰਦਰ ਚੀਜ਼ ਰਹਿਣੀ ਨਹੀਂ ਚਾਹੀਦੀ, ਨਹੀਂ ਤੇ ਸੰਸਕਾਰ ਬੜੇ ਬੁਰੇ ਹੁੰਦੇ ਆ। ਭਗਤਾਂ ਨੇ ਜਦੋਂ ਬਾਣੀ ਚ ਆਖਿਆ ਨਾ, ਪੂਰਬ ਲੋਕ ਕ੍ਰਿਤ ਕਰਮ ਨਾ ਮਿਟੈਰੀ ਘਰ ਗਿਹਨ, ਪਿਛਲੇ ਕੀਤੇ ਕਰਮ ਨਹੀਂ ਮਿਟਦੇ, ਸੰਸਕਾਰ ਕਦੇ ਨਹੀਂ ਮਿਟਦਾ, ਕਿਤੇ ਨਾ ਕਿਤੇ ਦਾਗ ਰਹਿ ਜਾਂਦਾ, ਉਹ ਨਹੀਂ ਮਿਟਦਾ ਕਦੇ ਵੀ। ਜੇ ਉਸ ਕ੍ਰਿਤ ਕਰਮ ਨੂੰ, ਪੂਰਬ ਲੋਕ ਕ੍ਰਿਤ ਕਰਮ ਨੂੰ ਮਿਟਾਉਣਾ ਚਾਹੁੰਦੇ ਹੋ, ਪੂਰਬ ਲੋਕ ਕ੍ਰਿਤ ਕਰਮ, ਪਹਿਲੀ ਗੱਲ ਤੇ ਮਿਟਦਾ ਨਹੀਂ, ਪੂਰਬ ਲੋਕ ਕ੍ਰਿਤ ਕਰਮ ਨਾ ਮਿਟੈਰੀ ਘਰ ਗਿਹਨ, ਉਹ ਨਹੀਂ ਮਿਟਦਾ। ਆਖਿਆ ਇੱਕੋ ਤਰੀਕਾ ਆ, ਤਾਚੇ ਮੋਹ ਜਾਪੀ ਲੈ ਰਾਮ ਚੇ ਨਾਮ, ਉਹਦੇ ਲਈ ਅਭਿਆਸ ਕਰਨ ਦੀ ਲੋੜ ਆ, ਤਾਂ ਕਿ ਅੰਦਰ ਦਾ ਦਾਗ ਖਤਮ ਹੋ ਜਾਏ, ਨਹੀਂ ਤਾਂ ਪਾਣੀ ਫਰਸ਼ 'ਤੇ ਡੁੱਲਾ ਹੋਵੇ ਨਾ ਤੇ ਟਾਈਮ ਪੈਣ ਦੇ ਨਾਲ ਪਾਣੀ ਸੁੱਕ ਜਾਂਦਾ, ਹੁਣ ਪਾਣੀ ਨਹੀਂ ਹੈਗਾ। ਏਦਾਂ ਹੀ ਸਮਾਂ ਪੈਣ ਦੇ ਨਾਲ ਆਦਤਾਂ ਬੰਦੇ ਦੀਆਂ ਸੁਧਰ ਜਾਂਦੀਆਂ, ਹੁਣ ਪੁਰਾਣੀਆਂ ਆਦਤਾਂ ਨਹੀਂ ਹੈਗੀਆਂ, ਪਰ ਪਾਣੀ ਸੁੱਕਣ ਤੋਂ ਬਾਅਦ ਵੀ ਫਰਸ਼ ਉੱਤੇ ਪਾਣੀ ਦਾ ਦਾਗ ਰਹਿ ਜਾਂਦਾ ਆ, ਪਾਣੀ ਦਾ ਵੀ ਦਾਗ ਰਹਿ ਜਾਂਦਾ। ਏਦਾਂ ਹੀ ਆਦਤਾਂ ਕਈ ਵਾਰੀ ਬੰਦੇ ਦੀਆਂ ਬਦਲ ਜਾਂਦੀਆਂ, ਪਰ ਉਹਨਾਂ ਆਦਤਾਂ ਦਾ ਦਾਗ ਸੁਰਤ ਵਿੱਚ ਰਹਿ ਜਾਂਦਾ। ਹੁਣ ਜਦੋਂ ਫਰਸ਼ ਉੱਤੇ ਪਾਣੀ ਸੁੱਕ ਗਿਆ, ਫਰਸ਼ ਉੱਤੇ ਪਾਣੀ ਦਾ ਦਾਗ ਰਹਿ ਗਿਆ, ਦੁਬਾਰਾ ਫਿਰ ਪਾਣੀ ਡੋਲ ਕੇ ਵੇਖਿਓ, ਉਹ ਪਾਣੀ ਉੱਥੇ ਉੱਥੇ ਹੀ ਜਾਂਦਾ ਆ ਜਿੱਥੇ ਜਿੱਥੇ ਪਹਿਲੇ ਪਾਣੀ ਦਾ ਦਾਗ ਪਿਆ ਹੁੰਦਾ। ਕਦੇ ਕਦੇ ਤਜਰਬਾ ਕਰਕੇ ਵੇਖਿਓ, ਏਦਾਂ ਬਾਲਟੀ ਪਾਣੀ ਦੀ ਡੋਲ ਦਿਓ, ਸ਼ਾਮ ਨੂੰ ਧੁੱਪ ਨਾਲ ਉਹ ਪਾਣੀ ਸੁੱਕ ਜਾਣਾ, ਗਰਮੈਸ਼ ਨਾਲ ਪਾਣੀ ਸੁੱਕ ਜਾਣਾ, ਪਾਣੀ ਦਾ ਦਾਗ ਨਕਸ਼ੇ ਵਾਂਗੂ, ਮੈਪ ਵਾਂਗੂ ਬਣ ਜਾਂਦਾ। ਦੁਬਾਰਾ ਪਾਣੀ ਡੋਲਿਓ, ਉੱਥੇ ਉੱਥੇ ਉੱਥੇ ਉੱਥੇ ਪਾਣੀ ਫਿਰ ਚਲਾ ਜਾਣਾ, ਐਂ ਬਿਲਕੁਲ, ਕੋਈ ਸਕੈਚ ਨਹੀਂ ਹੈਗਾ, ਕੋਈ ਕੰਧ ਨਹੀਂ ਕੀਤੀ, ਕੋਈ ਵਾਲ ਨਹੀਂ ਹੈਗੀ, ਪਰ ਪਾਣੀ ਜਾਣਾ ਉਸੇ ਨਕਸ਼ੇ ਦੇ ਵਿੱਚ ਹੀ, ਬਾਹਰ ਨਹੀਂ ਜਾਣਾ। ਏਦਾਂ ਹੀ ਕਈ ਵਾਰੀ ਬੰਦਾ ਆਪਣੀਆਂ ਆਦਤਾਂ ਬਦਲ ਲੈਂਦਾ, ਪ੍ਰਭਾਵ ਥੱਲੇ ਆਣ ਕੇ, ਦਬਾਅ ਥੱਲੇ ਆਣ ਕੇ, ਪ੍ਰੈਸ਼ਰ ਥੱਲੇ ਆਣ ਕੇ, ਪਰ ਦਾਗ ਸੁਰਤ ਵਿੱਚ ਰਹਿ ਜਾਂਦੇ ਆ। ਦੁਬਾਰਾ ਜਿੱਦਣ ਮੌਕਾ ਮਿਲ ਗਿਆ ਨਾ, ਕਰਨਾ ਬੰਦੇ ਨੇ ਉਹੀ ਕੁਛ ਆ। ਅਰਦਾਸ ਕਰਾ ਕੇ ਗਿਆ ਸੀ ਗੁਰਦੁਆਰੇ, ਕਹਿੰਦਾ ਗਿਆਨੀ ਜੀ ਅਰਦਾਸ ਕਰੋ, ਮੈਂ ਹੁਣ 40 ਦਿਨ ਸ਼ਰਾਬ ਨਹੀਂ ਪੀਣੀ, ਕਰਾਤੀ ਆਦਤ। ਪਹਿਲੀ ਗੱਲ ਤਾਂ ਮੇਰੇ ਵਰਗੇ ਅਰਦਾਸ ਕਰਾਉਂਦੇ ਉਦੋਂ ਆ, ਪਹਿਲਾਂ ਕੈਲੰਡਰ 'ਚ ਵੇਖ ਲੈਂਦਾ ਵੀ 40 ਦਿਨਾਂ 'ਚ ਕੋਈ ਵਿਆਹ ਨਹੀਂ ਹੋਣ ਡਿਆ, ਫਿਕਰ ਹੁੰਦੀ, ਛੱਡਤੀ ਉਹਨੇ, 40 ਦਿਨ ਪੂਰੇ ਨਹੀਂ ਹੋਏ, ਚਲਾ ਗਿਆ ਤੇ ਪੀ ਕੇ ਆ ਗਿਆ। ਤੇ ਘਰਦੇ ਕਹਿੰਦੇ ਤੂੰ ਤੇ ਅਰਦਾਸ ਕਰਾਈ ਸੀ ਪੀ ਕੇ, ਆਂਦਾ ਅਰਦਾਸ ਤੇ ਕਰਾਈ ਸੀ ਪਰ ਮੇਰੇ ਦੋਸਤਾਂ ਨੇ ਮੈਨੂੰ ਫੋਰਸ ਹੀ ਇੰਨਾ ਕੀਤਾ। ਉਹ ਕਹਿੰਦੇ ਤੇਰੇ ਦੋਸਤਾਂ ਨੇ ਤੇ 1 ਵਾਰ ਕੀਤਾ, ਸਾਨੂੰ ਤੇ 30 ਸਾਲ ਹੋ ਗਏ ਤੇਰੇ ਨਾਲ ਮੱਥਾ ਮਾਰਦੇ, ਸਾਡੀ ਤੇ ਮੰਨਦਾ ਨਹੀਂ ਤੂੰ, ਐਵੇਂ ਤੇ ਫੋਰਸ ਹੀ ਕਰਦੇ ਆ। ਛੱਡੀ ਸੀ ਉਹਨੇ ਪਰ ਦਾਗ ਰਹਿ ਗਿਆ ਅੰਦਰ, ਮੌਕਾ ਬਣਿਆ। ਬਾਬੇ ਨੇ ਆਖਿਆ ਅੰਦਰ ਚੀਜ਼ਾਂ ਹੁੰਦੀਆਂ, ਅਸੀਂ ਕਹਿੰਦੇ ਨਾ ਇੱਕਦਮ ਨਹੀਂ, ਬੰਦੇ ਦੇ ਅੰਦਰ ਚੀਜ਼ ਪਈ ਹੁੰਦੀ ਆ, ਬਾਹਰੋਂ ਤੇ ਬਸ ਮਾਹੌਲ ਬਣਦਾ ਆ। ਜੋ ਜੀ ਹੋਏ ਸੋ ਉਗਵੇ, ਅਸੀਂ ਕਿਉਂ ਨਹੀਂ ਪੀਂਦੇ, ਸਾਨੂੰ ਕੋਈ ਪਿਆ ਕੇ ਵੇਖਿਆ ਭਲਾ, ਪਰ ਅੰਦਰ ਚੀਜ਼ ਹੁੰਦੀ ਆ, ਬੰਦਾ ਤਾਂ ਪੀਂਦਾ। ਅੰਦਰ ਅੰਦਰ ਅੰਦਰ ਕਾਮ ਦੀ ਵਾਸ਼ਨਾ ਸੀ, ਬਾਹਰੋਂ ਮਾਹੌਲ ਬਣਿਆ, ਬੰਦੇ ਨੇ ਕਰ ਲਿਆ। ਅੰਦਰ ਲਾਲਚ ਦੀ ਵਾਸ਼ਨਾ ਸੀ, ਮਾਹੌਲ ਬਣਿਆ, ਬੰਦੇ ਨੇ ਕਰ ਲਿਆ।
ਦੁਨੀਆਂ ਦੇ ਵਿੱਚ ਮੇਰੇ ਵਰਗੇ ਬਹੁਤੇ ਬੰਦੇ ਇਸੇ ਕਰਕੇ ਇਮਾਨਦਾਰ ਆ ਕਿਉਂਕਿ ਉਹਨਾਂ ਨੂੰ ਅਜੇ ਤੱਕ ਬੇਈਮਾਨੀ ਕਰਨ ਦਾ ਮੌਕਾ ਨਹੀਂ ਮਿਲਿਆ। ਜਿੱਦਣ ਮਿਲ ਗਿਆ ਘੱਟ ਹੀ ਵੀ ਨਹੀਂ ਕਿਹਾ ਇਹਨਾਂ ਨੂੰ ਕਰਨੀ, ਤਾਂ ਇਮਾਨਦਾਰ ਆ। ਲੋਕ ਕਹਿੰਦੇ ਫਲਾਣਾ ਬੰਦਾ ਜੀ ਬਹੁਤ ਇਮਾਨਦਾਰ, ਨਹੀਂ ਇੱਕ ਵਾਰੀ ਮੌਕਾ ਦੇ ਕੇ ਵੇਖੋ, ਜੇ ਫਿਰ ਵੀ ਇਮਾਨਦਾਰ ਰਿਹਾ ਫਿਰ ਸੱਚੀ ਇਮਾਨਦਾਰ। ਪਿਰੀ ਮੁਹੱਬਤ ਹਿੱਕ ਤੂੰ, ਬੰਦਿਆ ਰੱਬ ਨਾਲ ਪਿਆਰ ਹੋ ਜਾਣਾ ਤੈਨੂੰ ਜਿੱਦਣ ਤੂੰ ਭਰਮ ਛੱਡਤਾ, ਬਸ ਤੂੰ ਭਰਮ ਨਹੀਂ ਛੱਡਦਾ। ਬਾਬਾ ਜੀ ਕਹਿੰਦੇ ਜਿੱਥੋਂ ਵੰਝਿਆ ਜਾਏ, ਫਿਰ ਤੂੰ ਜਿੱਥੇ ਵੀ ਜਾਏਗਾ ਨਾ, ਜਿੱਦਣ ਭਰਮ ਛੱਡਤਾ, ਜਿੱਥੋਂ ਵੰਝਿਆ ਜਾਏ ਜਿੱਥੇ ਵੀ ਜਾਏਗਾ ਕੀ ਮਹਿਸੂਸ ਕਰੇਗਾ, ਤੇ ਥਾਂ ਮੌਜੂਦ ਸੋਏ ਸਾਰਿਆਂ ਦੇ ਵਿੱਚ ਹੀ ਰੱਬ ਆ, ਸਾਰਿਆਂ ਦੇ ਵਿੱਚ ਹੀ ਰੱਬ, ਫਿਰ ਬੰਦਾ ਕਦੇ ਬੁਰਾ ਕਰਮ ਨਹੀਂ ਕਰਦਾ। ਬਾਬਾ ਜੀ ਕਹਿੰਦੇ ਮਹਲਾ ਪੰਜਵਾਂ, ਚੜ ਕੇ ਘੋੜੇ ਕੁੰਦੇ ਪਕੜੇ। ਤੁਸੀਂ ਵੇਖੇ ਨੇ ਹੋਲੇ ਮਹੱਲੇ ਦੇ ਉੱਤੇ ਘੋੜਿਆਂ ਦੇ ਉੱਤੇ ਨਿਹੰਗ ਸਿੰਘ ਸਵਾਰ ਹੁੰਦੇ, ਹੱਥ ਵਿੱਚ ਬਰਸ਼ਾ ਹੁੰਦਾ, ਦੌੜਨੇ ਦੌੜਨੇ ਜਾਂਦੇ ਹੋਏ ਇੱਦਾਂ ਬਰਸ਼ਾ ਮਾਰਦੇ ਆ ਤੇ ਗਾਂਹ ਜਾਂਦੇ, ਨਿਸ਼ਾਨਾ ਹੈ ਉਹਨਾਂ ਦਾ। ਪਰ ਹੁਣ ਜਿਹੜਾ ਬੰਦਾ ਖੂੰਡੀ ਦੀ ਖਿਡਾਰੀ ਖੇਡਦਾ ਆ, ਹਾਕੀ ਖੇਡਦਾ ਆ, ਕ੍ਰਿਕਟ ਖੇਡਦਾ, ਉਹ ਕਹਿੰਦਾ ਜੀ ਨਿਸ਼ਾਨਾ ਕਿਤੇ ਕਿੱਡੀ ਵੱਡੀ ਗੱਲ ਆ, ਅਸੀਂ ਵੀ ਤੇ ਦੂਰੋਂ ਦੀ ਗੇਂਦ ਵੇਖ ਕੇ ਛੱਕਾ ਮਾਰੀ ਦਿੰਦੇ ਹਾਂ, ਮੈਨੂੰ ਬਿਠਾਓ ਘੋੜੇ ਉੱਤੇ ਮੈਂ ਵੀ ਇੱਦਾਂ ਕਰ ਲੈਣਾ। ਨਹੀਂ ਕਰ ਸਕਦਾ, ਉਹ ਦੋਵਾਂ 'ਚ ਬੜਾ ਫਰਕ ਆ। ਜ਼ਮੀਨ ਦੇ ਉੱਤੇ ਖਲੋ ਕੇ ਇੱਕ ਬੈਲੈਂਸ ਹੋ ਕੇ, ਅਤੇ ਹਾਕੀ ਖੇਡਣੀ ਹੋਰ ਚੀਜ਼ ਆ, ਦੌੜਦੇ ਹੋਏ ਘੋੜੇ ਦੇ ਨਾਲ ਬਰਸ਼ੇ ਨੂੰ ਬੈਲੈਂਸ ਕਰਕੇ ਅਤੇ ਕੁੰਦੀ ਫੜਨੀ ਇਹ ਹੋਰ ਚੀਜ਼ ਆ। ਹੰਸਾਂ ਸੇਤੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ। ਹੰਸ ਨੂੰ ਉੱਡਦਿਆਂ ਵੇਖ ਕੇ ਕੁੱਕੜ ਕਹਿੰਦਾ ਉੱਡ ਤੇ ਮੈਂ ਵੀ ਲੈਂਦਾ ਵਾਂ, ਮੇਰੇ ਤੇ ਹੰਸ 'ਚ ਕੀ ਫਰਕ ਆ, ਜੇ ਹੰਸ ਨੂੰ ਉੱਡਣਾ ਆਉਂਦਾ ਤਾਂ ਮੈਨੂੰ ਉੱਡਣਾ ਨਹੀਂ ਹੁੰਦਾ। ਨਹੀਂ, ਹੰਸ ਦੀ ਉਡਾਰੀ ਵਿੱਚ ਅਤੇ ਕੁੱਕੜ ਦੀ ਉਡਾਰੀ 'ਚ ਫਰਕ ਹੁੰਦਾ। ਕੁੱਕੜ ਕਿੰਨਾ ਕੁੱਟ ਲੂਗਾ, 10 ਫੁੱਟ ਤਾਂ ਕੁੱਟ ਲੂਗਾ, ਅਤੇ ਹੰਸ ਹੰਸ ਸੈਂਕੜੇ ਮੀਲ ਇੱਕ ਵਾਰ ਛੁੱਟ ਸਕਦਾ, ਉਹਦੇ ਖੰਭਾਂ 'ਚ ਜਾਨ ਹੈ। ਇੱਦਾਂ ਹੀ ਜਦੋਂ ਕਿਸੇ ਬੰਦੇ ਨੂੰ ਸਤਿਕਾਰ ਮਿਲਦਾ, ਰਿਸਪੈਕਟ ਮਿਲਦੀ ਆ, ਅਤੇ ਮੇਰੇ ਮਨ 'ਚ ਵੀ ਖੁਆਇਸ਼ ਹੁੰਦੀ ਆ ਵੀ ਪੰਥ ਬਾਬਾ ਬੁੱਢਾ ਜੀ ਦਾ ਇੰਨਾ ਸਤਿਕਾਰ ਕਰਦਾ, ਉਹ ਗ੍ਰੰਥੀ ਸਿੰਘ ਆ, ਅਤੇ ਮੈਂ ਵੀ ਤਾਂ ਗ੍ਰੰਥੀ ਸਿੰਘ ਆ, ਮੇਰਾ ਸਤਿਕਾਰ ਕਿਉਂ ਨਹੀਂ ਕਰਦਾ। ਨਹੀਂ, ਤੇਰੀ ਭਾਵਨਾ ਠੀਕ ਆ, ਤੇਰੀ ਭਾਵਨਾ ਨੇਕ ਆ ਵੀ ਗ੍ਰੰਥੀ ਦਾ ਸਤਿਕਾਰ ਹੋਣਾ ਚਾਹੀਦਾ, ਪਰ ਜਦੋਂ ਮੈਂ ਆਪਣੇ ਆਪ ਨੂੰ ਬਾਬਾ ਬੁੱਢਾ ਜੀ ਨਾਲ ਕੰਪੇਅਰ ਕਰਦਾ ਅਤੇ ਮੈਂ ਇਕੱਲਾ ਸਤਿਕਾਰ ਦੇ ਪੱਧਰ 'ਤੇ ਨਾ ਕਰਾਂ, ਮੈਂ ਇਹ ਵੀ ਵੇਖਿਆ ਵੀ ਉਹਨਾਂ ਦੀ ਕਮਾਈ ਕਿੰਨੀ ਹੈ, ਮੇਰੀ ਹੈਗੀ ਉਹ ਨਹੀਂ, ਜੇ ਤਾਂ ਮੇਰੀ ਕਮਾਈ ਉੱਦਾਂ ਦੀ ਹੈਗੀ ਆ ਤਾਂ ਫਿਰ ਤਾਂ ਪੰਥ ਨੂੰ ਮੇਰਾ ਸਤਿਕਾਰ ਕਰਨਾ ਚਾਹੀਦਾ। ਮੈਂ ਇਹ ਵੇਖ ਰਿਹਾ ਵੀ ਬਾਬਾ ਬੁੱਢਾ ਜੀ ਦਾ ਇੰਨਾ ਸਤਿਕਾਰ ਕਿਉਂ ਰਿਹਾ, ਪਰ ਮੈਂ ਇਹ ਨਹੀਂ ਵਹਿੰਦਾ ਵੀ ਮੇਰੀ ਕਮਾਈ ਨਹੀਂ ਉਹਨਾਂ ਜਿੰਨੀ ਹੈਗੀ, ਉਹਨਾਂ ਦੀ ਕਮਾਈ ਬਹੁਤ ਆ, ਮੇਰੀ ਨਹੀਂ ਹੈਗੀ ਉਹਨੇ, ਤਾਂ ਮੇਰਾ ਬਣਦਾ ਵੀ ਨਹੀਂ ਹੈਗਾ। ਰੀਸਾਂ ਇਕੱਲੀਆਂ ਸਤਿਕਾਰ ਦੀਆਂ ਕਿਉਂ ਹੁੰਦੀਆਂ, ਕਮਾਈਆਂ ਦੀਆਂ ਕਿਉਂ ਨਹੀਂ ਹੁੰਦੀਆਂ? ਅੱਛਾ, ਹਰ ਬੰਦਾ ਹੀ, ਦੂਜਾ ਪੱਖ ਵੀ ਦਾਇਆ, ਹਰ ਬੰਦਾ ਉੱਠ ਕੇ ਕਹੂਗਾ ਭਾਈ ਸਾਹਿਬ ਜੀ ਤੁਸੀਂ ਗ੍ਰੰਥੀ ਸਿੰਘ ਹੋ, ਬਾਬਾ ਬੁੱਢਾ ਜੀ ਵਰਗੇ ਬਣੋ। ਅਤੇ ਮੈਂ ਇੱਕ ਦਿਨ ਹੱਸ ਕੇ ਆਖਿਆ ਜਦੋਂ ਬਾਬਾ ਬੁੱਢਾ ਜੀ ਗ੍ਰੰਥੀ ਸੀ ਨਾ ਉਦੋਂ ਪ੍ਰਬੰਧਕ ਗੁਰੂ ਅਰਜਨ ਸਾਹਿਬ ਸੀ, ਤੁਸੀਂ ਵੀ ਉਹਨਾਂ ਵਰਗੇ ਬਣੋ। ਮੈਨੇਜਮੈਂਟ ਕਿਹਦੀ ਆ? ਪੰਜਵੇਂ ਪਾਤਸ਼ਾਹ ਦੀ, ਔਰ ਮਹਾਰਾਜ ਮੈਨੇਜ ਕਰ ਰਹੇ ਆ। ਇੱਦਾਂ ਦੇ ਬਣੀਏ, ਦੋਵੇਂ ਤਰ੍ਹਾਂ ਬਣਨ, ਅਸੀਂ ਵੀ ਚੰਗੇ ਬਣੀਏ, ਤੁਸੀਂ ਵੀ ਚੰਗੇ ਬਣੋ। ਚੜ ਕੇ ਘੋੜੇ ਕੁੰਦੇ ਪਕੜੇ, ਰੀਸਾਂ ਕਰਨ ਡਏ ਆ ਜਿਹੜੇ ਘੋੜਿਆਂ 'ਤੇ ਚੜ ਕੇ ਕੁੰਦੇ ਫੜਦੇ ਆ, ਜਿਨ੍ਹਾਂ ਨੇ ਆਪਣੇ ਸਿਰ ਦਿੱਤੇ ਆ, ਜਿਨ੍ਹਾਂ ਨੇ ਬੰਦ ਬੰਦ ਕਟਵਾਏ ਆ, ਜਿਨ੍ਹਾਂ ਨੇ ਆਰਿਆਂ ਨਾਲ ਤਨ ਚਰਵਾਏ ਆ, ਰੀਸਾਂ ਕਰਦੇ ਆ ਉਹਨਾਂ ਦੀਆਂ, ਪਰ ਜੀਵਨ ਕਿਰਦਾਰ ਨਹੀਂ ਹੈਗਾ। ਜੀਵਨ ਕਿਰਦਾਰ ਇੱਦਾਂ ਦਾ ਆ, ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸ਼ੁੱਧਾਂ ਕਾਲੀਆਂ, ਬਾਹਰੋਂ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਵੇ, ਜਿਹੜੇ ਹਰ ਵੇਲੇ ਗੁਰੂ ਦੇ ਅੱਗੇ ਇੱਦਾਂ ਹੱਥ ਜੋੜ ਕੇ 24 ਘੰਟੇ ਸੇਵਾ 'ਚ ਖੜੇ ਰਹਿੰਦੇ ਆ, ਰੀਸ ਉਹਨਾਂ ਦੀ ਕਰਨ ਡਏ ਆ, ਅਤੇ ਕਿਰਦਾਰ ਸਾਡੇ ਕੱਖੋਂ ਹੋਲੇ ਆ। ਚਿੱਟੇ ਕੱਪੜੇ ਵੇਖ ਕੇ ਸਾਨੂੰ ਲੋਕ ਕਹਿੰਦੇ ਆ ਇਹ ਭਾਈ ਜੀ ਆ, ਇਹ ਹੰਸ ਆ, ਪਰ ਤੀਜੇ ਪਾਤਸ਼ਾਹ ਨੇ ਆਖਿਆ ਮੇਰਾ ਤਾਂ ਭੁਲੇਖਾ ਹੀ ਉੱਦਣ ਨਿਕਲਿਆ ਜਿੱਦਣ ਮੈਂ ਨੇੜੇ ਹੋ ਕੇ ਇਸ ਗੱਲ ਦਾ ਅਹਿਸਾਸ ਕੀਤਾ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੋੜਾ ਜਨਮਨਾ ਭੇੜੀਆਂ। ਭੁਲੇਖਾ ਉੱਦਣ ਨਿਕਲਿਆ ਵੀ ਮੈਂ ਤਾਂ ਹੰਸ ਹੀ ਸਮਝਦਾ ਰਿਹਾ, ਇਹ ਤਾਂ ਬਗਲੇ ਨਿਕਲੇ, ਪਖੰਡੀ ਨਿਕਲੀ ਪੌੜੀ। ਰਸਨਾ ਉੱਚਰੇ ਹਰ ਸ਼ਰਵਣੀ, ਇਹ ਕਿਰਦਾਰ ਆ ਗੁਰਮੁਖ ਦਾ, ਉਹਦੀ ਜ਼ੁਬਾਨ ਜਦੋਂ ਬੋਲਦੀ ਆ ਨਾ ਭਲਾ ਬੋਲਦੀ, ਜਦੋਂ ਕੰਨ ਸੁਣਦੇ ਆ ਭਲਾ ਸੁਣਦੇ। ਹਰ ਸ਼ਰਵਣੀ ਸੁਣੇ ਸੋ ਉਧਰੇ ਮਿੱਤਾ, ਹਰ ਜਸ ਲਿਖੇ ਲਾਏ ਭਾਵਨੇ, ਉਹਨੇ ਆਪਣੇ ਜੀਵਨ ਤੇ ਮਨ ਨੂੰ ਪਰਮੇਸ਼ਰ ਦੇ ਨਾਮ ਨੂੰ ਲਿਖ ਰਿਹਾ ਆ, ਇਕੱਲੇ ਇਕੱਲੇ ਰੋਮ ਦੇ ਉੱਤੇ ਹਰਫ ਲਿਖ ਲਏ। ਹਰ ਜਸ ਲਿਖੇ ਲਾਏ ਭਾਵਨੇ, ਸੇ ਹਸਤ ਪਵਿੱਤਾ 68 ਤੀਰਥ ਮੱਜਣਾ, ਸਭ ਪੁੰਨ ਤਿੰਨ ਕੀਤਾ। ਉਹਨਾਂ ਨੇ ਗੁਰੂ ਦੇ ਸ਼ਬਦ ਵਿੱਚ ਇਸ਼ਨਾਨ ਕਰਨ ਵਾਲਾ ਜਿਹੜਾ ਪੁੰਨ ਕਰ ਲਿਆ ਨਾ, ਮਨ 68 ਤੀਰਥਾਂ ਦੇ ਇਸ਼ਨਾਨ ਕਰ ਲਏ। ਬਾਬਾ ਜੀ ਕਹਿੰਦੇ ਸੰਸਾਰ ਸਾਗਰ ਤੇ ਉਧਰੇ, ਉਹਨਾਂ ਨੂੰ ਜੀਵਨ ਜਿਉਣ ਦੀ ਜਾਚ ਆ ਗਈ ਆ। ਸੰਸਾਰ ਸਾਗਰ ਤੋਂ ਉਧਰਨ ਦਾ ਮਤਲਬ ਆ ਜ਼ਿੰਦਗੀ ਜੀਣ ਦੀ ਜਾਚ ਆ ਗਈ ਆ। ਪਤਾ ਉਹਨਾਂ ਨੂੰ ਵੀ ਜਦੋਂ ਨਾਵ ਕਿਸ਼ਤੀ
ਸਮੁੰਦਰ ਦੇ ਵਿੱਚ ਚੱਲਦੀ ਆ ਨਾ, ਤੇ ਕਈ ਵਾਰੀ ਬੇੜੀ ਐ ਪੱਧਰੀ ਜਾਣ ਡੀ ਹੋਵੇ ਤੇ ਬੰਦਾ ਕਹਿੰਦਾ ਇਹ ਕਿਤੇ ਕਿੱਡਾ ਔਖਾ ਕੰਮ ਆ, ਚੱਪੂ ਮਾਰੋ ਤੇ ਬੇੜੀ ਤੁਰੀ ਜਾਂਦੀ ਹੈ। ਪਰ ਹਮੇਸ਼ਾ ਚੱਪੂ ਮਾਰਨ ਨਾਲ ਬੇੜੀ ਨਹੀਂ ਤੁਰਨੀ। ਕਈ ਵਾਰੀ ਹਾਲਾਤ ਇੰਨੇ ਡਿਫੀਕਲਟ ਹੋ ਜਾਂਦੇ ਆ, ਸਿਚੁਏਸ਼ਨ ਇੰਨੀ ਕੰਪਲੀਕੇਟਡ ਹੋ ਜਾਂਦੀ ਆ, ਕੱਪੜ ਪੈਣ ਲੱਗ ਪੈਂਦੇ ਆ, ਲਹਿਰਾਂ ਆਉਣ ਲੱਗ ਪੈਂਦੀਆਂ, ਤੂਫਾਨ ਆ ਜਾਂਦਾ, ਉੱਥੇ ਫਿਰ ਸਿਆਣਾ ਮਲਾਹ ਕੀ ਕਰਦਾ, ਆਂਦਾ ਹੁਣ ਆਪਾਂ ਚੱਪੂ ਨਹੀਂ ਮਾਰਨਾ, ਜੇ ਉਧਰੋਂ ਸਮੁੰਦਰ ਜ਼ੋਰ ਲਾਈ ਗਿਆ ਇਧਰੋਂ ਆਪਾਂ ਲਾਈ ਗਏ ਤੇ ਬੇੜੀ ਡੁੱਬ ਜਾਣੀ। ਫਿਰ ਉਹ ਚੱਪੂ ਮਾਰਨੇ ਬੰਦ ਕਰ ਦਿੰਦਾ, ਕਹਿੰਦਾ ਹੁਣ ਜਿੱਥੇ ਵੀ ਲਹਿਰ ਲੈ ਕੇ ਜਾਂਦੀ ਆ ਇਹਨੂੰ ਜਾਣ ਦਿਓ, ਜਦੋਂ ਸਮੁੰਦਰ ਸ਼ਾਂਤ ਹੋਊਗਾ ਫਿਰ ਆਪਾਂ ਮਿਹਨਤ ਕਰਾਂਗੇ। ਏਦਾਂ ਜ਼ਿੰਦਗੀ ਆ, ਇਧਰੋਂ ਮੈਂ ਜ਼ੋਰ ਲਾਈ ਜਾਂਦਾ ਹੁਕਮ ਦੇ ਵਿਪਰੀਤ ਜਾ ਕੇ, ਉੱਧਰ ਅਕਾਲ ਪੁਰਖ ਦਾ ਕੰਧ ਵਰਗਾ ਹੁਕਮ ਆ, ਉੱਥੇ ਮੇਰੀ ਪੇਸ਼ ਨਹੀਂ ਜਾਂਦੀ। ਬਾਬੇ ਨੇ ਆਖਿਆ ਜਦੋਂ ਹਾਲਾਤ ਇੱਦਾਂ ਦੇ ਹੋਣ ਉਦੋਂ ਡੋਰੀ ਅਕਾਲ ਪੁਰਖ ਵਾਹਿਗੁਰੂ ਤੇ ਛੱਡ ਕੇ ਸੋਚਿਆ ਕਰੋ, ਜ਼ਿੰਦਗੀ ਕਦੇ ਵੀ ਦੋ ਦੂਣੀ ਚਾਰ ਨਹੀਂ ਹੁੰਦੀ, ਜ਼ਿੰਦਗੀ ਕਈ ਵਾਰੀ ਦੋ ਦੂਣੀ ਜੀਰੋ ਵੀ ਹੋ ਜਾਂਦੀ ਹੈ। ਹਾਲਾਤ ਕਦੇ ਇੱਕੋ ਜਿਹੇ ਨਹੀਂ ਰਹਿੰਦੇ, ਜਿੱਦਾਂ ਸਮੁੰਦਰ 'ਚ ਹਾਲਾਤ ਇੱਕੋ ਜਿਹੇ ਨਹੀਂ। ਤੋ ਸੰਸਾਰ ਸਾਗਰ ਤੋਂ ਉੱਧਰ ਜਾਣ ਦਾ ਮਤਲਬ ਆ ਜ਼ਿੰਦਗੀ ਜੀਵਨ ਦੀ ਜਾਂਚ ਆ ਗਈ, ਵੀ ਇੱਥੇ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਸੁੱਖ ਦੁੱਖ ਦੁਇੰਦਰ ਕੱਪੜੇ ਆ, ਇਹ ਪਹਿਨਣੇ ਪੈਂਦੇ। ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ, ਨਾਨਕ ਲਾੜ ਲਾਏ ਉਧਾਰਿਆ ਨਾ, ਗੁਰੂ ਨੇ ਮੈਨੂੰ ਆਪਣੇ ਕਲਾਵੇ ਚ ਲੈ ਕੇ ਮੇਰਾ ਭਲਾ ਕਰਤਾ, ਦਈ ਸੇਵ ਅਮਿਤਾ। ਦਈ ਸ਼ਬਦ ਗੁਰਬਾਣੀ ਚ ਯਈਏ ਨੂੰ ਸਿਹਾਰੀ ਨਾਲ ਵੀ ਆਉਂਦਾ, ਯਈਏ ਨੂੰ ਔਂਕੜ ਨਾਲ ਵੀ ਆਉਂਦਾ। ਜਿੱਦਾਂ ਪੜ੍ਹਦੇ, ਪੰਜੇ ਬੱਦੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਈਨ ਵਿੱਚ ਦਈ ਖੜੋਆ। ਔਂਕੜ ਆਵੇ, ਸਿਹਾਰੀ ਆਵੇ, ਬਿਹਾਰੀ ਆਵੇ, ਇਹਦਾ ਉਚਾਰਨ ਦਈ ਹੀ ਰਹਿਣਾ ਆ। ਇਹਦੇ ਲਈ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਣਾ ਦੀ ਕਿਤਾਬ ਆ ਯਈਏ ਅੱਖਰ ਦੀ ਬਹੁ ਭਾਂਤੀ ਵਰਤੋਂ, ਇਹ ਵਿਆਕਰਨ ਦਾ ਨਿਯਮ ਆ। ਜਦੋਂ ਯਈਆ ਕਿਸੇ ਵੀ ਅੱਖਰ ਦੇ ਪੈਰ 'ਚ ਲੱਗਦਾ ਤੇ ਉਹਦਾ ਮਤਲਬ ਹੁੰਦਾ ਵੀ ਉਸ ਅੱਖਰ ਨੂੰ ਸਿਹਾਰੀ ਤੇ ਕੰਨਾਂ ਲਾ ਕੇ ਤੁਸੀਂ ਬੋਲ ਸਕਦੇ ਹੋ। ਜਿਵੇਂ ਆਪਾਂ ਪੜ੍ਹਦੇ ਹਾਂ ਵਿਆਪਤ ਸਵਈਆਂ ਦੇ ਵਿੱਚ, ਉੱਥੇ ਬੱਬੇ ਦੇ ਪੈਰ 'ਚ ਅੱਧਾ ਯਈਆ ਵਾ, ਕੰਨਾਂ ਵਾ ਤੇ ਪੱਪਾ ਤੇ ਤੱਤਾ ਆ, ਪਰ ਉਹਨੂੰ ਸਿਹਾਰੀ ਤੇ ਕੰਨਾਂ ਲਾ ਕੇ ਬੋਲੋਗੇ ਤੇ ਸ਼ਬਦ ਵਿਆਪਤ ਬਣ ਜਾਂਦਾ। ਤੋ ਇਹ ਜਿੱਦੋਂ ਜਿੱਥੇ ਮਰਜ਼ੀ ਆਵੇ, ਔਂਕੜ ਨਾ ਆਵੇ, ਸਿਹਾਰੀ ਨਾ ਆਵੇ, ਬਿਹਾਰੀ ਨਾ ਆਵੇ, ਇਹਦਾ ਇੱਕੋ ਉਚਾਰਨ ਆ ਦਈ, ਵਿੱਚ ਦਈ ਖੜੋ ਆ। ਲੜ ਲਾਏ ਉਧਾਰਿਆ ਨਾ, ਦਈ ਸੇਵ ਅਮਿਤਾ, ਦਈ ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬਚਾ ਲਿਆ। ਬਾਬਾ ਜੀ ਕਹਿੰਦੇ ਨਾਨਕ ਲੜ ਲਾਏ ਉਧਾਰਨ ਦਈ ਸੇਵ ਅਮਿਤਾ। ਕਿਰਪਾ ਕਰਨ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਹਰਜੀਤ ਸਿੰਘ ਦੀ ਚਮਕ, ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਣਗੇ। ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਧੰਨਵਾਦ ਦਸਤਕਾਰਯੋਗ ਭਾਈ ਹਰਜੀਤ ਸਿੰਘ ਦੀ ਚਮਕ ਦਿੱਲੀ ਵਾਲਿਆਂ ਦੇ ਕੀਰਤਨੀ ਜਥੇ ਦਾ। ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ, ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਂਦੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਨਗਰ ਕਲਸੀਆਂ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਵੱਲੋਂ ਅਤੇ ਨਗਰ ਭੈਣੀ ਵੜਿੰਗਾ ਦੀ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ। ਐਤਵਾਰ ਸਵੇਰੇ 9:30 ਵਜੇ ਭੋਗ ਪੈਣਗੇ, ਉਪਰੰਤ ਹਫਤਾਵਰੀ ਦੀ ਬਾਣ ਸੱਜਣ ਕੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਹਰ ਸ਼ੁੱਕਰਵਾਰ ਨੂੰ 10 ਤੋਂ 12 ਵਜੇ ਤੱਕ ਜਿਹੜੇ ਬੱਸ ਪਾਸ ਨੇ ਜਾਂ PR ਦੀਆਂ ਐਪਲੀਕੇਸ਼ਨਸ ਨੇ ਜਾਂ ਟੈਕਸ ਦੇ ਫਾਰਮ ਨੇ ਉਹ ਗੁਰਦੁਆਰਾ ਸਾਹਿਬ ਵਿਖੇ ਭਰੇ ਜਾਂਦੇ ਨੇ। ਆਪ ਜੀ ਅਪਰੋਚ ਕਰਕੇ ਲਾਭ ਪ੍ਰਾਪਤ ਕਰ ਸਕਦੇ ਹੋ। ਸਮਾਂ ਹੈ ਇਤਿਹਾਸ ਦਾ। ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜੋਸ਼ ਹੁਣਾਂ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਗੁਰੂ ਪਿਆਰੇ ਸਿੰਘ ਜੀ, ਬਹੁਤ ਵਡਭਾਗੇ ਹੋ। ਸਤਿਗੁਰਾਂ ਨੇ ਅਪਾਰ ਕਿਰਪਾ ਕਰਕੇ ਕੁਝ ਸਮਾਂ ਬਖਸ਼ਿਸ਼ ਕੀਤਾ। ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਜੁੜ ਬੈਠੇ ਹਾਂ, ਔਰ ਬੈਠਣਾ ਵੀ ਆਪਣਾ ਲਾਭਦਾਇਕ ਤਾਂ ਆ ਜੇ ਆਪਾਂ ਗੁਰੂ ਦੀ ਕੋਈ ਗੱਲ ਸੁਣੀਏ ਤੇ ਸਮਝੀਏ। ਤੁਸੀਂ ਕਦਮ ਕਦਮ ਚੱਲ ਕੇ ਆਏ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰਕਰ ਪ੍ਰਵਾਨ ਕਰਨ, ਤੁਹਾਡਾ ਕਦਮ ਕਦਮ ਚੱਲਿਆ ਸਤਿਗੁਰੂ ਲੇਖੇ ਚਲਾਉਣ, ਤੁਹਾਨੂੰ ਆਪਣੇ ਦਰੋਂ ਕਰੋ ਤੰਦਰੁਸਤੀਆਂ, ਖੁਸ਼ੀਆਂ ਖੇੜੇ, ਚੜ੍ਹਦੀ ਕਲਾ ਵਾਲਾ ਜੀਵਨ ਸਤਿਗੁਰੂ ਬਖਸ਼ਿਸ਼ ਕਰੇ। ਢਾਡੀ ਸਿੰਘਾਂ ਨੇ ਤੁਹਾਡੇ ਸਨਮੁਖ ਆਨੰਦ ਸਾਹਿਬ ਵਿੱਚੋਂ ਕੁਝ ਲਾਈਨਾਂ ਗੁਰੂ ਅਮਰਦਾਸ ਮਹਾਰਾਜ ਦੀਆਂ ਉਚਾਰਨ ਕੀਤੀਆਂ, ਤੁਹਾਡੇ ਸਨਮੁਖ ਰੱਖੀਆਂ ਨੇ। ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਗੱਲ ਚਿੱਤ ਦੀ ਏ, ਆਓ ਝੁਕਾਓ ਸੀਸ, ਬਖਸ਼ੋ ਆਗਿਆ, ਬੁਲੰਦ ਆਵਾਜ਼ ਅੰਦਰ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਸ਼ਹੀਦ ਲਫ਼ਜ਼ ਗੁਰੂ ਗ੍ਰੰਥ ਸਾਹਿਬ ਅੰਦਰ ਦੋ ਵਾਰੀ ਆਉਂਦਾ ਹੈ, ਤੇ ਛੇ ਸ਼ਹੀਦਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾ। ਪਹਿਲੇ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ, ਸਭ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਦੀ ਆਪਣੀ ਹੈ। ਦੂਸਰੇ ਸ਼ਹੀਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਬਾਣੀ ਦਰਜ ਹੈ। ਇਹ ਸੀ ਦੋ ਗੁਰੂ। ਫਿਰ ਗਾਹਾਂ ਆ ਜਾਓ, ਦੋ ਭਗਤ ਜਿਹੜੇ ਸ਼ਹੀਦ ਨੇ, ਭਗਤ ਰਵਿਦਾਸ ਜੀ ਤੇ ਦੂਜੇ ਭਗਤ ਵਾ ਭਗਤ ਸਧਨਾ ਜੀ, ਜਿਹਨੂੰ ਆਪਾਂ ਸਧਨਾ ਕਸਾਈ ਕਹਿੰਦੇ ਹਾਂ। ਸਧਨਾ ਕਸਾਈ ਨਹੀਂ ਸੀ, ਕਸਾਈ ਤਾਂ ਆਪਾਂ ਆ, ਸਦਨਾ ਕਸਾਈ ਨਹੀਂ ਸੀ। ਜਿਵੇਂ ਛੋਟੇ ਸਾਹਿਬਜ਼ਾਦੇ ਦੀਵਾਰਾਂ ਵਿੱਚ ਖੜੋ ਕੇ ਚਣਾ ਕੇ ਸ਼ਹੀਦ ਕੀਤੇ, ਸਦਨਾ ਕਸਾਈ ਸਰਹੰਦ ਵਿੱਚ ਐਡਾ ਸ਼ਹੀਦ ਕੀਤਾ। ਕਿਤੇ ਸਰਹੰਦ ਜਾਵੋਗੇ ਨਾ, ਇੱਥੇ ਇੱਕ ਸਦਨੇ ਕਸਾਈ ਦੀ ਮਸਜਿਦ ਵਾ, ਜਿਸ ਦੇ ਅੰਦਰ ਅੱਜ ਖੰਡਰ ਬਣੀ ਹੋਈਆਂ। ਮੈਂ ਕਈ ਵਾਰ ਗੱਲ ਕਰਦਾ ਵੀ ਕਿੱਥੇ ਟੋਡਰ ਮੱਲ ਦੀ ਗੱਲ ਕਰਨੀ ਆ, ਸਦਨੇ ਕਸਾਈ ਦੀ ਵੀ ਨਾਲ ਗੱਲ ਕਰਿਆ ਕਰੋ। ਉਹਦੀ ਵੀ ਮਸਜਿਦ ਅੱਜ ਸਾਂਭਣ ਵਾਲੀ ਹੈ, ਜੇ ਕਿਤੇ ਉਹਦੇ ਵਿੱਚ ਅੰਦਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਜਾਏ। ਇਹ ਹੋ ਗਿਆ ਨਾ ਚਾਰ ਸ਼ਹੀਦ, ਦੋ ਭੱਟ ਸ਼ਹੀਦ ਨੇ, ਭੱਟ ਕੀਰਤ। ਅੰਮ੍ਰਿਤਸਰ ਦਾ ਜੰਗ ਹੋ ਰਿਹਾ ਸੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਕਮਾਨ ਹੇਠਾਂ, ਔਰ ਝਬਾਲ ਪਿੰਡ ਵਿੱਚ ਆਨੰਦ ਕਾਰਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੂਆ ਦੇ ਬੀਬੀ ਵੀਰੋ ਦੇ ਛੇਵੇਂ ਪਾਤਸ਼ਾਹ ਮਹਾਰਾਜ ਦੀ ਧੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਭੈਣ, ਉਸ ਉੱਥੇ ਜੰਗ ਛਿੜਿਆ ਹੋਇਆ ਅੰਮ੍ਰਿਤਸਰ ਦੀ ਧਰਤੀ ਤੇ। ਭੱਟ ਕੀਰਤ ਸ਼ਹੀਦ ਹੈ, ਜਿਹਨੇ ਆਪਣੇ ਮੁਖਾਰਬਿੰਦ ਵਿੱਚੋਂ ਇਹ ਗੱਲ ਆਖੀ, ਇੱਕ ਅਰਦਾਸ ਭੱਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਇਹ ਕਿਸ ਭੱਟ ਕੀਰਤ ਦਾ ਭਰਾ ਆ, ਮਥੁਰਾ ਜਦੋਂ ਹਰਗੋਬਿੰਦਪੁਰੇ ਵਾਲਾ ਜੰਗ ਲੜਿਆ ਉਹਦੇ ਵਿੱਚ ਸ਼ਹੀਦ ਵਾ। ਇਹ ਛੇ ਸ਼ਹੀਦਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਹਦੀ ਆਪਾਂ ਚਰਨ ਸ਼ਰਨ ਵਿੱਚ ਜੁੜ ਬੈਠੇ ਹਾਂ ਤੇ ਗੱਲ ਆਪਾਂ ਸ਼ਹੀਦਾਂ ਦੀ ਕਰ ਰਹੇ ਹਾਂ। ਆਪਾਂ ਇਤਿਹਾਸ ਦੇ ਵਰਕੇ ਜਿਹੜੇ ਬਿਆਨ ਕਰਨੇ ਨੇ, ਗੁਰੂ ਕੇ ਖਾਲਸਾ ਜੀ, ਬੀਬੀ ਹਰਸ਼ਰਨ ਕੌਰ ਸਰਦਾਰ ਮਹਾਂ ਸਿੰਘ ਨੂੰ ਕਹਿਣ ਲੱਗੀ ਕਿ ਮੈਨੂੰ ਚਿੱਠੀ ਦਿਓ, ਇਹ ਚਿੱਠੀ ਨੂੰ ਮੈਂ ਲੈ ਕੇ ਜਾਨੀ ਹਾਂ ਪਸ਼ਾਵਰ ਅੰਦਰ, ਔਰ ਮੇਰੇ ਧਰਮ ਦੇ ਪਿਤਾ ਜੀ ਨੇ ਸਰਦਾਰ ਹਰੀ ਸਿੰਘ ਨਲੂਆ ਜੀ, ਪੇਂਡੂਆ ਗੁਜਰਾਂ ਵਾਲਾ, ਔਰ ਮਾਂ ਦਾ ਨਾਂ ਆ ਬੀਬੀ ਧਰਮ ਕੌਰ, ਪਿਤਾ ਦਾ ਨਾਂ ਹੈ ਸਰਦਾਰ ਗੁਰਦਿਆਲ ਸਿੰਘ,
ਦਾਦੇ ਦਾ ਨੌਵਾਂ ਸਰਦਾਰ ਹਰਦਾਸ ਸਿੰਘ ਉੱਪਲ ਘਰਾਣਾ ਕਹਿੰਦੀ ਮੈਂ ਲੈ ਕੇ ਜਾਵਾਂਗੀ ਚਿੱਠੀ। ਉਹ ਕਹਿਣ ਲੱਗੇ ਬਾਹਰ ਦੁਸ਼ਮਣ ਬੇਸ਼ਮਾਰ ਖੜਾ 40,000, ਨਾ ਜਾਣੇ ਕੋਈ ਅਥੜਾ ਕੰਮ ਹੋ ਜਾਏ। ਉਹ ਬੀਬੀ ਨੇ ਫਿਰ ਜਦੋਂ ਮਹਾਂ ਸਿੰਘ ਸਰਦਾਰ ਨੂੰ ਇਹ ਗੱਲ ਆਖੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਈ ਖੰਡੇ ਬਾਟੇ ਦਾ ਅੰਮ੍ਰਿਤ ਦੋ ਤਰ੍ਹਾਂ ਦਾ ਛਕਾਇਆ ਸੀ, ਜਿਹੜਾ ਅੰਮ੍ਰਿਤ ਤੁਹਾਨੂੰ ਬਖਸ਼ਿਆ ਉਹੀ ਅੰਮ੍ਰਿਤ ਸਾਨੂੰ ਬਖਸ਼ਿਆ ਹੈ। ਯਾਦ ਰੱਖੋ ਕੇਵਲ ਗੁਰੂ ਨਾਨਕ ਦਾ ਘਰ ਵਾ ਜਿੱਥੇ ਮਰਦ ਨੂੰ ਤੇ ਇਸਤਰੀ ਨੂੰ ਬਰਾਬਰ ਸਮਝਿਆ ਜਾਂਦਾ ਹੈ। ਹਿੰਦੂ ਧਰਮ ਦੇ ਅੰਦਰ ਸਿਰਫ ਮਰਦ ਜਨੇਹੂ ਪਾ ਸਕਦਾ, ਬੀਬੀ ਜਨੇਹੂ ਨਹੀਂ ਪਾ ਸਕਦੀ। ਜੇ ਕਿਸੇ ਬੀਬੀ ਦੇ ਪਾਇਆ ਹੋਊਗਾ ਜਨੇਹੂ ਉਹ ਦੱਸ ਸਕਦਾ ਹੈ। ਔਰ ਮੁਸਲਮਾਨ ਧਰਮ ਦੇ ਅੰਦਰ ਇਸਤਰੀ ਮਸੀਦ ਵਿੱਚ ਵੜ ਕੇ ਨਵਾਜ਼ ਨਹੀਂ ਪੜ੍ਹ ਸਕਦੀ। ਤੇ ਗੁਰੂ ਨਾਨਕ ਮਹਾਰਾਜ ਨੇ ਆਪਣੇ ਮੁਖਾਰਬਿੰਦ ਵਿੱਚੋਂ ਆਖਿਆ ਸੀ, ਸੋ ਕਿਉਂ ਮੰਦਾ ਆਕੀਏ ਜਿੱਤ ਜੰਮੇ ਰਾਜਾਨ। ਇਹ ਵੱਖਰੀ ਗੱਲ ਹੈ ਕਿ ਸਾਨੂੰ ਅੱਜ ਬੀਬੀਆਂ ਨੂੰ ਦਰਬਾਰ ਸਾਹਿਬ ਕੀਰਤਨ ਨਹੀਂ ਕੀਤਾ ਜਾਣ ਦੇਣ ਜਾ ਰਿਹਾ। ਇਹ ਜਦੋ ਜਹਿਦ ਚੱਲ ਰਹੀ ਹੈ ਵੀ ਜੇ ਬਰਾਬਰਤਾ ਗੁਰੂ ਨਾਨਕ ਦੇਵ ਦੇ ਰਹੇ ਆ, ਅਸੀਂ ਕੌਣ ਹੁੰਦੇ ਹਾਂ ਵੀ ਬੀਬੀਆਂ ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦੀਆਂ। ਜਿਹੜੇ ਗੁਰੂ ਬੀਬੀਆਂ ਨੂੰ ਬਰਾਬਰਤਾ ਦੇ ਸਕਦੇ ਆ ਉਹ ਪਾਬੰਦੀ ਥੋੜੋ ਲਾ ਸਕਦੇ ਆ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਪੰਜ ਕਕਾਰ ਮਰਦ ਨੂੰ ਪਵਾਏ ਤੇ ਪੰਜ ਹੀ ਕਕਾਰ ਬੀਬੀਆਂ ਨੂੰ ਪਵਾਏ। ਹਜ਼ੂਰ ਸਾਹਿਬ ਭਾਵਾਂ ਅੱਜ ਜਦੋਂ ਜਹਿਰ ਚੱਲ ਰਹੀ ਆ ਵੀ ਉੱਥੇ ਬੀਬੀਆਂ ਨੂੰ ਤੀਰ ਨਾਲ ਅੰਮ੍ਰਿਤ ਛਕਾਉਂਦੇ ਨੇ, ਅੱਜ ਵੀ ਇਹ ਚੱਲ ਰਿਹਾ ਬੀਬੀਆਂ ਨੂੰ ਤੀਰ ਨਾਲ ਅੰਮ੍ਰਿਤ ਛਕਾਇਆ ਜਾ ਰਿਹਾ। ਸਤਿਗੁਰ ਕਹਿੰਦੇ ਏਕਾ ਬਾਣੀ ਇੱਕ ਗੌਰ ਇੱਕੋ ਸ਼ਬਦ ਵਿਚਾਰ। ਸਾਡਾ ਸ਼ਬਦ ਵੀ ਇੱਕ ਹੋਵੇ, ਵਿਚਾਰ ਵੀ ਇੱਕ ਹੋਵੇ, ਪਰ ਅੱਜ ਸਾਡੀਆਂ ਵਿਚਾਰਾਂ ਵੱਖਰੀਆਂ ਵੱਖਰੀਆਂ। ਗੱਲ ਅੰਦਰ ਦੀ ਵਿਚਾਰ ਦੀ ਨਹੀਂ, ਗੱਲ ਗੁਰਬਾਣੀ ਦੇ ਵਿਚਾਰ ਦੀ ਏ। ਜਪਜੀ ਸਾਹਿਬ ਨੂੰ ਪੜ੍ਹ ਕੇ ਵੇਖ ਲਓ, ਜਿਹੜੇ ਵੀ ਮਨੁੱਖ ਨੇ ਇਹਦੇ ਅਰਥ ਕੀਤੇ ਨੇ ਉਹਨੇ ਆਪਣੀ ਸੋਝੀ ਆਪਣੀ ਬੁੱਧੀ ਆਪਣੀ ਅਕਲ ਦੇ ਮੁਤਾਬਕ ਕੀਤੇ ਨੇ, ਕਿਸੇ ਦੇ ਵੀ ਉਹ ਅਰਥ ਬਰਾਬਰ ਇੱਕ ਦੂਜੇ ਨਾਲ ਰਲਦੇ ਨਹੀਂ ਰਲਦੇ। ਗੁਰਬਾਣੀ ਅਗਾਧ ਬੋਧ ਹੈ। ਗੁਰਬਾਣੀ ਤੇ ਪਾਣੀ, ਆਪਾਂ ਸ਼ੁੱਧ ਪਾਣੀ ਪੀਂਦੇ ਹਾਂ ਤੇ ਸ਼ੁੱਧ ਗੁਰਬਾਣੀ ਪੜ੍ਹਨੀ। ਪਾਣੀ ਪੀ ਕੇ ਮਨ ਦੀ ਪਿਆਸ ਬੁੱਝਦੀ ਹੈ ਤੇ ਗੁਰਬਾਣੀ ਸੁਣ ਕੇ ਤੇ ਪੜ੍ਹ ਕੇ ਵੀ ਮਨ ਦੀ ਪਿਆਸ ਬੁੱਝਦੀ ਹੈ। ਇਹ ਵੱਖਰਾ ਆਪਣਾ ਆਪਣਾ ਅੰਦਾਜ਼ਾ ਹੈ ਕਿ ਕਿਸ ਮਨੁੱਖ ਨੇ ਕਿੱਦਾਂ ਪੜ੍ਹਨੀ ਕਿੱਦਾਂ ਵਿਚਾਰਨੀ ਹੈ। ਉਹ ਬੀਬੀ ਕਹਿਣ ਲੱਗੀ ਮੈਨੂੰ ਵੀ ਬਖਸ਼ੋ ਇਹ ਸੇਵਾ, ਮੈਂ ਕਹਿੰਦੀ ਜਾਣੀ ਹੈ। ਇਹ ਚਿੱਠੀ ਲੈ ਕੇ ਸਰਦਾਰ ਮਹਾਂ ਸਿੰਘ ਕੋਲੋਂ ਅਫਰੀਦੀਆਂ ਦਾ ਭੇਸ ਬਣਾ ਕੇ ਜਾ ਪਹੁੰਚੀ। ਸਰਦਾਰ ਹਰੀ ਸਿੰਘ ਨਲੂਏ ਨੂੰ ਫਤਿਹ ਸਾਂਝੀ ਕੀਤੀ, ਕਹਿੰਦੀ ਸਰਦਾਰ ਜੀ ਮੈਂ ਜਮਰੌਹ ਤੋਂ ਆਈ ਹਾਂ। ਸਰਦਾਰ ਹਰੀ ਸਿੰਘ ਨਲੂਆ ਕਹਿਣ ਲੱਗੇ ਸਾਡੇ ਵੀਰ ਸਾਡੇ ਸਿੰਘ ਸਰਦਾਰ ਉਹਨਾਂ ਦਾ ਕੀ ਹਾਲ ਹੈ, ਸਰਦਾਰ ਮਹਾਂ ਸਿੰਘ ਦਾ ਕੀ ਹਾਲ ਹੈ, ਹਜ਼ਾਰ ਸਿੰਘ ਇਸ ਜਮਰਾਓ ਦੇ ਕਿਲ੍ਹੇ ਅੰਦਰ ਬੰਦੀ ਏ, ਬਾਹਰ ਦੁਸ਼ਮਣਾਂ ਨੇ ਘੇਰਾ ਕੱਤਿਆ ਹੋਇਆ, ਉਹ 40,000 ਅੰਦਰ 1,000 ਮਹਾਂ ਸਿੰਘ ਦੀ ਕਮਾਨ ਹੇਠਾਂ। ਕਹਿੰਦੀ ਕੁਛ ਨਾ ਪੁੱਛੋ, ਸੰਮੀ ਖਾਨ ਦੀ ਕਮਾਨ ਹੇਠਾਂ ਔਰ ਕਾਬਲ ਦੇ ਬਾਦਸ਼ਾਹ ਮੀਰ ਦੋਸਤ ਮੁਹੰਮਦ ਦੀ ਹੁਕਮ ਨਾਲ 40,000 ਮਲਖਈਏ ਨੇ ਆ ਕੇ ਜਮਨਾਓ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗਿਆ ਗੱਜ ਜੰਗ ਹੋ ਰਿਹਾ ਏ। ਮੈਂ ਤਾਂ ਆਈ ਏ, ਬਾਹਰੋਂ ਕਿਸੇ ਪਾਸਿਓ ਮਦਦ ਨਹੀਂ ਆ ਰਹੀ, ਦੁਸ਼ਮਣ 40,000 ਏ। ਮੈਨੂੰ ਪਤਾ ਨਹੀਂ ਮੇਰੇ ਜਾਣ ਤਿਕਰ ਉੱਥੇ ਕੀ ਭਾਣਾ ਵਾਪਰਦਾ ਹੋਵੇਗਾ ਜਾਂ ਕੀ ਵਾਪਰ ਗਿਆ ਹੋਵੇਗਾ, ਔਰ ਮੈਂ ਚਿੱਠੀ ਲੈ ਕੇ ਤਾਂ ਆਈ ਉੱਥੇ ਇਕੱਲੇ ਇਕੱਲੇ ਇੱਕ ਇੱਕ ਸਿੰਘ ਦੀ ਕਿਲ੍ਹੇ ਵਿੱਚ ਲੋੜ ਸੀ। ਸਰਦਾਰ ਮਹਾਂ ਸਿੰਘ
ਜਦ ਇਹ ਸੁਣਿਆ ਨਾ ਵੀ ਉੱਥੇ ਹਜ਼ਾਰ ਸਿੰਘ ਰਹਿ ਗਿਆ, ਉਹ ਕਹਿੰਦੇ ਬਾਕੀ ਦੇ ਸਿੰਘ? ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਮਰ ਨੌ ਨਿਹਾਲ ਦੇ ਵਿਆਹ ਅੰਦਰ ਜੰਜ ਵਿੱਚ ਗਏ ਹੋਏ ਨੇ ਅਟਾਰੀ ਪਿੰਡ ਨੂੰ। ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਵਿਆਹ ਆਇਆ ਕਮਰ ਨੌ ਨਿਹਾਲ ਸਿੰਘ ਦਾ, ਮਹਾਰਾਜਾ ਖੜਕ ਸਿੰਘ ਦੇ ਪੁੱਤਰ ਦਾ। ਅੱਜ ਵਾਂਗੂ ਨਹੀਂ ਸੀ, ਆਪਾਂ ਦਿਹਾੜੀ ਵਿੱਚ ਜਾਣ ਆਉਣ ਕਰ ਲੈਂਦੇ ਹਾਂ। ਉਦੋਂ ਚਾਰ ਚਾਰ ਪੰਜ ਪੰਜ ਦਿਨ ਜੰਜਾਂ ਜਨੇਤਾਂ ਰਿਹਾ ਕਰਦੀਆਂ ਸੀ, ਦੰਗਲ ਹੁੰਦੇ ਸੀ, ਗੱਤਕਾ ਹੁੰਦਾ ਸੀ। ਅੱਜ ਜਿਵੇਂ ਆਪਾਂ ਪੈਲਸਾਂ ਵਿੱਚ ਲਿਜਾ ਕੇ ਅੱਜ ਭੰਗੜੇ ਪੈਂਦੇ ਨੇ, ਡਾਂਸਰਾਂ ਨੱਚਦੀਆਂ ਨੇ, ਉਦੋਂ ਇੱਦਾਂ ਦੇ ਵਿਆਹ ਨਹੀਂ ਸੀ, ਗੁਰਮਤ ਵਾਲੇ ਵਿਆਹ ਸੀ। ਸਰਦਾਰ ਸ਼ਾਮ ਸਿੰਘ ਅਟਾਰੀ ਵਰਗੇ ਵੀ ਜਨੇਤੇ ਗਏ ਹੋਏ ਨੇ, ਅਨੇਕਾਂ ਸਰਦਾਰ ਗਏ ਹੋਏ ਨੇ ਜੰਜ ਚ। ਬਸ ਫੇਰ ਕੀ ਸੀ, ਉਹ ਕਹਿਣ ਲੱਗੇ ਵੀ ਸ਼ਾਮ ਸਿੰਘ ਅਟਾਰੀ ਵਾਲੀ ਦੀ ਧੀ ਏ ਬੀਬੀ ਨਾਨਕੀ, ਜਿਹਦੇ ਆਨੰਦ ਕਾਰਜ ਕਮਰ ਨੌ ਨਿਹਾਲ ਦੇ ਨਾਲ ਹੋਣਾ। ਸਰਦਾਰ ਹਰੀ ਸਿੰਘ ਨਲੂਆ ਉਸੇ ਵੇਲੇ ਬਿਮਾਰ ਸੀ, ਸਰਾਣੇ ਦਾ ਆਸਰਾ ਲੈ ਕੇ ਉੱਠ ਕੇ ਬਹਿ ਗਏ ਔਰ ਇੱਕ ਸਿੰਘ ਨੂੰ ਕਹਿਣ ਲੱਗੇ ਮੇਰਾ ਘੋੜਾ ਤਿਆਰ ਕਰੋ। ਵੈਦਾ ਹਕੀਮਾਂ ਨੇ ਬਹੁਤ ਕਿਹਾ ਤੁਹਾਡੀ ਸਿਹਤ ਠੀਕ ਨਹੀਂ। ਕਹਿੰਦਾ ਮੈਂ ਜੰਮਿਆ ਵੀ ਪੰਥ ਲਈ ਹਾਂ ਅਤੇ ਮੈਂ ਮਰਨਾ ਵੀ ਪੰਥ ਲਈ ਏ। ਘੋੜਾ ਤਿਆਰ ਹੋਇਆ, ਮਾਰ ਕੇ ਪਲਾਕੀ ਘੋੜੇ 'ਤੇ ਚੜ੍ਹੇ, ਆਪਣੀ ਨਿਹੰਗ ਛਾਉਣੀ ਵਿੱਚ ਆ ਗਿਆ। ਫੌਜਾਂ ਦੀਆਂ 'ਚ ਕੁਝ ਨਿਹੰਗ ਸਿੰਘ ਨੇ ਔਰ ਛਾਉਣੀ ਵਿੱਚ ਵਾ ਕੇ ਚਿੱਠੀ ਪੜ੍ਹ ਕੇ ਸੁਣਾ ਦਿੱਤੀ, ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਪੰਥ, ਪੰਥ ਵਾਸਤੇ ਜਿਉਂਦਾ ਏ, ਪੰਥ ਵਾਸਤੇ ਮਰਨਾ ਏ। ਯਾਦ ਏ ਆਪਾਂ 17 ਅਕਤੂਬਰ 1836 ਈਸਵੀ ਨੂੰ ਇੱਕ ਕਿਲ੍ਹਾ ਉਸਾਰਿਆ ਸੀ, ਉਹਦੀ ਨੀਂਹ ਰੱਖੀ ਸੀ, ਉਹਦਾ ਨਾਂ ਰੱਖਿਆ ਸੀ ਜਮਰਾਓ ਦੇ ਅੰਦਰ ਫਤਿਹਗੜ੍ਹ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੌਥੇ ਪੁੱਤਰ ਦੇ ਨਾਂ ਤੇ ਅੱਜ ਉਸੇ ਕਿਲ੍ਹੇ ਨੂੰ ਘੇਰਾਬੰਦੀ ਹੋ ਗਈ। ਅੱਜ ਲੋੜ ਹੈ ਸਾਡੇ ਖੂਨ ਦੀ, ਸਾਡੀ ਬਹਾਦਰੀ ਦੀ। ਬਸ ਫੇਰ ਕੀ ਸੀ, ਚਿੱਠੀ ਪੜ੍ਹਦਿਆਂ ਸਾਰੀਆਂ ਫੌਜਾਂ ਕਹਿਣ ਲੱਗੀਆਂ ਜਥੇਦਾਰ ਜੀ ਕੀ ਹੁਕਮ ਹੈ? ਤੇ ਸਰਦਾਰ ਹਰੀ ਸਿੰਘ ਨਲੂਆ ਉਸ ਵੇਲੇ

ਦਾ ਦਿਨ ਤੇ 1838 ਈਸਵੀ ਦਾ ਸੂਰਜ ਚੜਿਆ। 10,000 ਖਾਲਸਾ ਪਛਾਵਰ ਤੋਂ ਹਰੀ ਸਿੰਘ ਨਲੂਏ ਦੀ ਕਮਾਨ ਹੇਠਾਂ ਚੜ ਪਿਆ। ਬਾਣੀ ਪੜ੍ਹਦੇ ਜਕਾਰੇ ਛੱਡਦੇ ਔਰ ਜਿਸ ਜਮਰਾਓ ਦੇ ਅੰਦਰ ਜੰਗ ਹੋਣਾ ਹੈ ਉਹਦੇ ਸਾਹਮਣੇ ਪਾਸੇ ਜਾ ਕੇ ਖੁੱਲੇ ਮੈਦਾਨ ਵਿੱਚ ਜਾ ਖੜੋਤੇ। ਛੱਡਿਆ ਜਕਾਰਾ ਉੱਚੀ ਦੀ ਲਈ ਹਰੀ ਸਿੰਘ ਨਲੂਏ ਨੇ। ਇਹਦੇ ਨਾਲ ਆ ਸਰਦਾਰ ਅਮਰ ਸਿੰਘ ਮਜੀਠੀਆ, ਇਹਨੂੰ ਅਮਰ ਸਿੰਘ ਖੁਰਦ ਵੀ ਕਹਿੰਦੇ ਆ। ਬੜੇ ਜੁਝਾਰੂ ਸੂਰਮੇ ਨੇ। ਜਦ ਜਕਾਰਾ ਛੱਡਿਆ ਧਰਤੀ ਗੂੰਜੀ। ਉਹ ਜਿਹੜੇ ਸਿੰਘ ਅੰਦਰ ਜਮਰਾਓ ਦੇ ਕਿਲ੍ਹੇ ਅੰਦਰ ਬੰਦ ਨੇ ਉਹਨਾਂ ਨੇ ਵੀ ਜਵਾਬੀ ਉੱਚੀ ਜਿਹੀ ਜਕਾਰਾ ਛੱਡਿਆ ਵੀ ਅਸੀਂ ਵੀ ਹੈਗੇ ਹਾਂ ਜਿਉਂਦੇ ਜਾਗਦੇ। ਬਸ ਸ਼ਸਤਰ ਲੈ ਕੇ ਉਹ ਵੀ ਬਾਹਰ ਮੈਦਾਨ ਚ ਆ ਗਏ। ਹੁਣ 10,000 ਇਹ ਹੋ ਗਏ, 800 ਇਹ ਆ, 200 ਸ਼ਹੀਦੀਆਂ ਪਾ ਗਏ ਆ। ਸੰਮੀ ਖਾਨ ਦੀ ਅੱਗ ਲੱਗ ਉੱਠੀ। ਹੈ ਮੈਂ ਤਾਂ ਇਸ ਖੁਸ਼ੀ ਚੋਂ ਆਇਆ ਬਈ ਬਹੁਤ ਸਾਰੇ ਜੰਗੀ ਨੌਜਵਾਨ ਅਟਾਰੀ ਨੂੰ ਗਏ ਨੇ ਵਿਆਹ ਕਮਰ ਨੌ ਨਿਹਾਲ ਦੇ, ਤੇ ਹਰੀ ਸਿੰਘ ਨਲੂਆ ਬਿਮਾਰ ਪਿਆ ਪਿਸ਼ਾਵਰ ਚ। ਇਹ ਤਾਂ ਕਾਲ ਬਣ ਕੇ ਆ ਗਿਆ, ਇਹਦੀ ਕਦੀ ਤੇਗ ਕਦੀ ਖਾਲੀ ਨਹੀਂ ਜਾਂਦੀ। ਜਦ ਉੱਚੀ ਦੀ ਨੇ ਜਕਾਰਾ ਛੱਡਿਆ ਨਾ ਹਰੀ ਸਿੰਘ ਨਲੂਏ ਨੇ, ਅੰਦਰਲੇ ਸਿੰਘ ਵੀ ਬਾਹਰ ਆ ਗਏ, ਬਸ ਛਾਤੀਆਂ ਤਾਣ ਕੇ ਸਾਹਮਣੇ ਖੜੋ ਗਏ। ਸਰਦਾਰ ਹਰੀ ਸਿੰਘ ਨਲੂਆ ਆਪਣਾ ਘੋੜਾ ਛੇੜ ਕੇ ਸੰਮੀ ਖਾਨ ਦੇ ਸਾਹਮਣੇ ਜਾ ਖੜਾ ਹੋਇਆ। ਸੰਮੀ ਖਾਨ ਦੇ ਉੱਚੀ ਦੀ ਨੇ ਆਵਾਜ਼ ਮਾਰੀ। ਸਰਦਾਰ ਹਰੀ ਸਿੰਘ ਨਲੂਆ ਕਹਿਣ ਲੱਗਾ, ਸੰਮੀ ਖਾਨ ਤੂੰ ਸਰਕਾਰ ਦਾ ਨੌਕਰ ਹੋਏ, ਮੈਂ ਉਸ ਕਲਗੀਧਰ ਸਰਕਾਰ ਦਾ ਨੌਕਰ ਹਾਂ, ਤੂੰ ਤਨਖਾਹ ਤੇ ਮਰਦਾ ਏ, ਮੈਂ ਮੇਰਾ ਕਤਰਾ ਕਤਰਾ ਇੱਕ ਇੱਕ ਕਤਰਾ ਖੂਨ ਦਾ ਗੁਰੂ ਗੋਬਿੰਦ ਸਿੰਘ ਦੇ ਪੰਥ ਲਈਏ, ਕਿਉਂ ਬਗਾਨੇ ਪੁੱਤ ਮਰਵਾਉਣਾ, ਆ ਆਪਾਂ ਦੋਨੇ ਨਜਿੱਠ ਲੈਂਦੇ ਹਾਂ, ਛੱਡ ਬਾਕੀ ਸਾਰੀਆਂ ਗੱਲਾਂ। ਮਰਦਾ ਕੀ ਨਾ ਕਰਦਾ, ਹੁਣ ਸੂਰਮਾ ਬੰਗਾਰਦਾ ਹੋਵੇ ਤਾਂ ਮੋਹਰਲਾ ਸੂਰਮਾ ਨਾ ਆਵੇ, ਤੇ ਬੰਗਾਰਿਆ ਵੀ ਕਿਹਨੂੰ ਜਿਹਦੀ ਕਮਾਨ ਹੇਠਾਂ 40,000 ਅਫਗਾਨੀ ਖੜੇ ਨੇ ਸਾਹਮਣੇ ਖੜਾ ਹੋ ਗਿਆ। ਹਰੀ ਸਿੰਘ ਨਲੂਆ ਕਹਿਣ ਲੱਗੇ, ਕਹਿੰਦੇ ਸੰਮੀ ਖਾਨ ਮੇਰੀ ਇੱਕ ਇੱਕ ਵਾਰ ਕਦੀ ਖਾਲੀ ਨਹੀਂ ਗਿਆ, ਤੇਰੇ ਮਨ ਵਿੱਚ ਖਿਆਲ ਨਾ ਰਹਿ ਜਾ, ਤੂੰ ਵਾਰ ਕਰ ਲਾ ਕਰ ਬਾਰ। ਸੰਮੀ ਖਾਨ ਨੇ ਬੜੇ ਜੋਸ਼ੀਲਾ ਵਾਰ ਕੀਤਾ ਜ਼ੋਰ ਨਾਲ, ਤੇ ਹਰੀ ਸਿੰਘ ਨੇ ਉਹ ਵਾਰ ਢਾਲ ਤੇ ਲੈ ਲਿਆ। ਤੇ ਸਰਦਾਰ ਹਰੀ ਸਿੰਘ ਨਲੂਆ ਕਹਿਣ ਲੱਗਾ, ਕਹਿੰਦਾ ਸੰਮੀ ਖਾਨ ਤੂੰ ਪਠਾਨ ਦਾ ਪੁੱਤ ਵਾਂ, ਯਾਦ ਰੱਖੀ ਅਸੀਂ ਸਦਾ ਵਾਸਤੇ ਉਹ ਡੱਕ ਲਾਉਣਾ, ਕਦੀ ਲੋਧੀ ਆ ਗਏ, ਕਦੀ ਪਠਾਨ ਆ ਗਏ, ਕਦੀ ਖਾਨ ਆ ਗਏ, ਇਹ ਜਿਹੜੇ ਚੜ ਕੇ ਆਉਂਦੇ ਸੀ ਸਾਡੇ ਹਿੰਦੁਸਤਾਨ ਦੀ ਸਾਡੇ ਪੰਜਾਬ ਦੀ ਇੱਜ਼ਤ ਪੱਤ ਲੁੱਟ ਕੇ ਦੌਲਤ ਲੁੱਟ ਕੇ ਮੰਦਰ ਢਾ ਕੇ ਮੂਰਤੀਆਂ ਤੋੜ ਕੇ ਜਾਂਦੇ ਸੀ, ਅਸੀਂ ਸਦਾ ਵਾਸਤੇ ਬੰਦ ਕਰਨੇ ਨੇ। ਕਹਿੰਦੇ ਇੱਕ ਵਾਰ ਹੋਰ ਕਰ। ਇਹਨੇ ਦੂਜਾ ਵਾਰ ਕੀਤਾ, ਹਰੀ ਸਿੰਘ ਨਲੂਏ ਨੇ ਅਗਾਂਹ ਹੋ ਕੇ ਆਪਣੇ ਖੰਡੇ ਤੇ ਲੈ ਲਿਆ। ਇਹ ਘਬਰਾ ਗਿਆ ਸੰਮੀ ਖਾਨ, ਘਬਰਾ ਗਿਆ, ਇਹਨੂੰ ਪਤਾ ਸੀ ਇਹਦੇ ਮਨ ਤੇ ਡਹਿਲ ਵਾ। ਉਹ ਸਮਾਂ ਆ, ਅੱਜ ਵੀ ਉਸ ਇਲਾਕੇ ਵਿੱਚ ਅਫਰੀਦੀਆਂ ਬੀਬੀਆਂ ਜਿਹੜੀਆਂ ਆਪਣੇ ਬੱਚੇ ਨੂੰ ਇਹ ਗੱਲ ਕਹਿੰਦੀਆਂ ਆਪਣੀ ਅਫਰੀਦੀ ਬੋਲੀ ਵਿੱਚ ਕਿ ਹਰੀਆ ਰਾਂਗ ਲੇ, ਚੁੱਪ ਛੈ ਹਰੀਆ ਰਾਂਗ ਲੇ, ਚੁੱਪ ਕਰ ਜਾਂਦਾ ਹਰੀ ਸੂ ਆ ਜਾਓ। ਆਪਣੀ ਬੋਲੀ 'ਚ ਪਸ਼ਤੋ ਦੀ ਬੋਲੀ 'ਚ ਆਹ ਲਫ਼ਜ਼ ਬੋਲਦੀਆਂ। ਔਰ ਸਰਦਾਰ ਹਰੀ ਸਿੰਘ ਨਲੂਆ ਜਦ ਇਹ ਗੱਲ ਕੀਤਾ ਨਾ, ਜ਼ਮਾਨਾ ਉਲਟ ਹੋ ਗਿਆ। ਉਹ ਪਠਾਣੀਆਂ ਹੁਣ ਤਾਂ ਕਹਿੰਦੀਆਂ ਵੀ ਹਰੀ ਸਿੰਘ ਨਲੂਆ ਆ ਜਾਊਗਾ, ਸਾਡੀਆਂ ਬੀਬੀਆਂ ਕਹਿਣੀਆਂ ਛੋਂ ਜਾ ਚੁੱਪ ਕਰਕੇ ਬਾਵਾ ਆ ਜਾਓ, ਉਹਨੂੰ ਤਾਂ ਬਿੱਲੀ ਆ ਜਾਊ, ਉਹ ਪੁੱਤ ਨੇ ਸਵਾਹ ਸ਼ੇਰ ਬਣਨਾ।
ਮੋਹਰੇ ਸਰਦਾਰ ਹੁੰਦਾ ਗਾ, ਉਹਦਾ ਗਿੱਠ ਗਿੱਠ ਦਾੜਾ ਹੁੰਦਾ, ਉਹ ਸਿਰ ਤੇ ਚੁੰਨੀ ਲੈ ਕੇ ਬਾਬਾ ਬਣ ਜਾਂਦਾ ਮੋਹਰੇ। ਫਰਕ ਵੇਖੋ ਪਿਛਲੀਆਂ ਬੀਬੀਆਂ ਦਾ, ਅੱਜ ਦੀਆਂ ਬੀਬੀਆਂ ਦਾ, ਸਾਰੀਆਂ ਨੂੰ ਮੈਨੂੰ, ਮੈਂ ਕਹਿ ਰਿਹਾ ਜ਼ਮਾਨਾ ਬਦਲ ਜਾਇਆ ਕਰਦਾ ਏ। ਸਾਡੀਆਂ ਪੁਰਾਣੀਆਂ ਬੀਬੀਆਂ ਜਿਹੜੀਆਂ ਅਸੀਂ ਸਾਡੀ ਸੁਰਤ ਕੇ ਅਸੀਂ ਦੇਖਦੇ ਰਹੇ ਹਾਂ, ਦਸ ਦਸ ਪੰਦਰਾਂ ਪੰਦਰਾਂ ਜੀਆਂ ਦੇ ਪ੍ਰਸ਼ਾਦੇ ਚੁੱਲ੍ਹੇ ਦੇ ਬਣਾ ਕੇ ਵੀ ਥੱਕਦੀਆਂ ਨਹੀਂ ਸੀ। ਚਾਰ ਚਾਰ ਡੰਗਰ ਹੁੰਦੇ ਸੀ, ਬਹੁਤ ਵਗਣ ਵਾਲੇ, ਬਾਕੀ ਲਵੇਰੇ, ਖੂਹਾਂ 'ਤੇ ਰੋਟੀਆਂ ਜਾਣੀਆਂ। ਬੀਬੀਆਂ ਕਦੀ ਮੂੰਹ ਦੇ ਵਿੱਚੋਂ ਲਫ਼ਜ਼ ਨਹੀਂ ਸੀ ਸੁਣਿਆ, ਅਸੀਂ ਥੱਕ ਗਈਆਂ। ਕਿਹੜੀ ਮਿੱਟੀ ਦੀਆਂ ਘੜੀਆਂ ਸੀ ਉਹ ਬੀਬੀਆਂ, ਸਾਰਾ ਪਰਿਵਾਰ ਇਕੱਠਾ ਹੁੰਦਾ ਸੀ। ਮੈਂ ਤਾਂ ਅਰਦਾਸ ਕਰਦਾ ਸੱਚੇ ਪਾਤਸ਼ਾਹ, ਕਿਤੇ ਇਹ ਪਿਆਰ ਕਿਤੇ ਅੱਜ ਵੀ ਆ ਜਾਵੇ ਸਾਡੇ ਪਰਿਵਾਰਾਂ 'ਚ, ਅੱਜ ਆਵੇ, ਅੱਜ ਲੋੜ ਆ ਸਾਨੂੰ। ਸਤਿਗੁਰ ਕਿਰਪਾ ਕਰੇ, ਉਹ ਬੀਬੀਆਂ ਭਾਵਾਂ ਅਣਥੱਕ ਮਿਹਨਤ ਕਰਦੀਆਂ ਸੀ, ਮਨ ਵਿੱਚ ਕਪਟ ਨਹੀਂ ਸੀ ਬੀਬੀਆਂ ਦੇ। ਇੱਕ ਪੁਆਇੰਟ ਇੱਥੇ ਮੈਂ ਇਹ ਵੀ ਦੱਸ ਦਿੰਦਾ, ਮਿਹਨਤ ਬੀਬੀਆਂ ਅੱਜ ਵੀ ਓਨੀਆਂ ਹੀ ਕਰਦੀਆਂ। ਇਹ ਪੁਆਇੰਟ ਹੁਣ ਮੈਂ ਖਾਸ ਕਰਕੇ, ਕਿਉਂਕਿ ਜੇ ਮੈਂ ਹੁਣ ਇਹ ਪੱਖ ਲੁਕੋ ਲਵਾਂ, ਜੇ ਬੰਦਾ ਦਸ ਘੰਟੇ ਕੰਮ ਕਰਦਾ ਤਾਂ ਬੀਬੀਆਂ ਵੀ ਦਸ ਘੰਟੇ ਕੰਮ ਬਾਹਰ ਕਰਦੀਆਂ। ਬੰਦਾ ਘਰ ਆ ਕੇ ਲੰਮਾ ਪੈ ਜਾਂਦਾ ਆ, ਦੋ ਦੋ ਪੈਗ ਲਾ ਕੇ, ਜਾਂ ਕੋਈ ਬਾਣੀ ਪੜ੍ਹਦਾ, ਉਹ ਧੰਨਵਾਦ ਜੀ ਆਇਆਂ ਨੂੰ, ਅਤੇ ਬੀਬੀਆਂ ਆ ਕੇ ਪ੍ਰਸ਼ਾਦਾ ਫਿਰ ਤਿਆਰ ਕਰਦੀਆਂ, ਬੱਚਿਆਂ ਨੂੰ ਪੜ੍ਹਾਉਂਦੀਆਂ, ਕੱਪੜੇ ਧੋਂਦੀਆਂ, ਸਫਾਈ ਕਰਦੀਆਂ, ਉਹ ਵੱਧ ਕੰਮ ਕਰਦੀਆਂ। ਇਹਨਾਂ ਮੁਲਕਾਂ 'ਚ ਆ ਕੇ ਵੀ ਬੀ ਨਾਸ ਨਹੀਂ, ਪਤਾ ਨਹੀਂ ਪਰਮਾਤਮਾ ਨੇ ਇਸ ਮਾਂ ਦੇ ਦਿਲ ਵਿੱਚ ਕਿੱਦਾਂ ਦਾ ਦਿਲ ਟਿਕਾ ਦਿੱਤਾ। ਸਾਰੇ ਟੱਬਰ ਨੂੰ ਰੋਟੀਆਂ ਖਿਲਾ ਕੇ ਮਗਰੋਂ ਖਾਣੀਆਂ ਬੀਬੀਆਂ ਦੇ ਹੱਕ 'ਚੋਂ ਆਇਆ। ਐਵੇਂ ਥੋੜ੍ਹਾ ਕਹਿਤਾ ਵੀ ਗੁਰਦੇਵ ਮਾਤਾ, ਗੁਰਦੇਵ ਪਿਤਾ, ਪਹਿਲਾਂ ਮਾਂ ਦਾ ਨਾਂ ਆ ਗਿਆ ਗੁਰਬਾਣੀ ਅੰਦਰ। ਇੱਕ ਥਾਂ ਕਿ ਗੁਰੂ ਤੇਗ ਬਹਾਦਰ ਮਾਂ ਨੂੰ ਕਹਿਤਾ ਮਾਈਆਂ ਰੱਬ ਰਜਾਈਆਂ, ਰੱਬ ਨੇ ਰਜਾ ਕੇ ਭੇਜੀਆਂ। ਸਤਿਗੁਰ ਕਿਰਪਾ ਕਰੇ, ਪੁੱਤ ਭਾਵਾਂ ਸ਼ਰਾਬੀ ਹੋਵੇ, ਕਬਾਬੀ ਹੋਵੇ, ਜੁਹਾਰੀਆ ਹੋਵੇ, ਲਟੇਰਾ ਹੋਵੇ, ਚੋਰ ਹੋਵੇ, ਮਾਂ ਕਦੀ ਆਪਣੇ ਪੁੱਤ ਨੂੰ ਮਾੜਾ ਨਹੀਂ ਕਹੂਗੀ। ਉਹ ਇਹੀ ਕਹੂਗੀ ਮੇਰੇ ਪੁੱਤ ਨੂੰ ਲੋਕਾਂ ਨੇ ਵਿਗਾੜ ਦਿੱਤਾ, ਕਿਉਂਕਿ ਮਾਂ ਦਾ, ਮਾਂ ਦੀ ਮਮਤਾ ਹੀ ਇੱਦਾਂ ਦੀ ਆ। ਸਰਦਾਰ ਹਰੀ ਸਿੰਘ ਨਲੂਆ ਸਾਹਮਣੇ ਖੜੋ ਕੇ ਜਦੋਂ ਦੋ ਵਾਰ ਖਾਲੀ ਗਏ ਨਾ ਸੰਮੀ ਖਾਨ ਦੇ, ਉਹਨੇ ਘੋੜ ਦੀਆਂ ਬਾਗਾਂ ਖਿੱਚ ਲਈਆਂ, ਹਰੀ ਸਿੰਘ ਨਲੂਏ ਨੇ ਖਿੱਚ ਕੇ ਮਾਰਿਆ ਖੰਡਾ, ਉਹ ਸਿਰ ਤੋਂ ਲੈ ਕੇ ਪੈਰਾਂ ਤਿਕਰ ਹਨ ਸੰਜੋ ਨਾਲ ਮੜਿਆ ਹੋਇਆ, ਉਹ ਟੁੱਟ ਗਿਆ। ਉਹ ਜਿਹੜਾ ਖੰਡਾ ਸੀ ਨਾ, ਇੰਚ ਕੁ ਭਰ ਉਹਦੇ ਸਰੀਰ 'ਚ ਧੱਸਿਆ। ਹੁਣ ਸਰਦਾਰ ਹਰੀ ਸਿੰਘ ਨਲੂਏ ਨੇ ਇੱਕ ਤੁਰੇ ਜਾਂਦੇ ਸੰਮੀ ਖਾਨ ਤੇ, ਲਓ ਜੀ ਗੁਰੂ ਕੇ ਖਾ ਆਪਣੇ ਖੰਡੇ ਨਾਲ ਭਰਮਾ ਵਾਰ ਸੰਮੀ ਖਾਨ ਤੇ, ਇਉਂ ਕੀਤਾ।

0: ਹਰੀ ਸਿੰਘ ਨਲੂਏ ਨੇ ਜਦ ਸੰਮੀ ਖਾਨ ਦੇ ਮਾਰਿਆ ਨਾ ਜ਼ੋਰ ਦੀ ਖੰਡਾ, ਉਹ ਜਿਹੜੇ ਉਹਨੇ ਸੰਜੋਅ ਪਾਈ ਜਿਹਨੂੰ ਆਪਾਂ ਜਰਾ ਬਖਤਰ ਕਹਿੰਦੇ ਨੇ, ਉਹ ਟੁੱਟ ਕੇ ਚੀਰ ਕੇ ਖੰਡਾ ਨਾ ਨਲੂਏ ਦੇ ਪੈਰਾਂ ਜਾ ਡਿੱਗਾ। ਵਾਰ ਕਰ ਸਕਦੇ ਸੀ। ਹਰੀ ਸਿੰਘ ਨਲੂਏ ਕਹਿਣ ਲੱਗੇ ਸੰਮੀ ਖਾਨ ਦੇ ਬੰਦਿਆਂ ਨੂੰ, ਕਹਿੰਦੇ ਖਾਲਸਾ ਡਿੱਗੇ ਉੱਤੇ ਵਾਰ ਨਹੀਂ ਕਰਦਾ, ਇਹ ਮੇਰੇ ਕਲਗੀਧਰ ਦਾ ਹੁਕਮ ਹੈ। ਦੋ ਬੰਦੇ ਇਹਨਾਂ ਨੇ ਸੰਮੀ ਖਾਨ ਨੂੰ ਚੁੱਕ ਕੇ ਘੋੜੇ 'ਤੇ ਚੜਾਇਆ, ਘੋੜੇ ਦੀਆਂ ਬਾਗਾਂ ਖਿੱਚੀਆਂ, ਰੁੱਖ ਬਦਲ ਲਿਆ, ਨੱਠ ਤੁਰਿਆ। ਹਰੀ ਸਿੰਘ ਨਲੂਆ ਅਤੇ ਸਰਦਾਰ ਅਮਰ ਸਿੰਘ ਇਹਦੇ ਮਗਰੇ ਹੋ ਤੁਰੇ। ਦਰਰਾ ਖੈਬਰ ਦੀਆਂ ਪਹਾੜੀਆਂ 'ਚ ਜਿੱਥੇ ਹੁਣ ਜੰਗ ਹੋਣਾ, ਹੱਥੋਂ ਹੱਥੀ ਜੰਗ ਹੋਣਾ, ਇਹ ਦੁਸ਼ਮਣ ਦੀ ਚਾਲ ਸੀ। ਇਹਨਾਂ ਸਰਦਾਰਾਂ ਨੂੰ ਵੱਖਰੇ ਕਰਕੇ ਇੱਕ ਪਾਸੇ ਨੂੰ ਲਿਜਾਇਆ ਜਾਵੇ, ਉੱਥੇ ਪਹਾੜਾਂ ਦੀਆਂ ਖੁੰਦਰਾਂ ਦੇ ਵਿੱਚ ਪਠਾਣ ਲੁਕਿਓ ਸੀ। ਗੁਰੂ ਕੇ ਖਾਲਸਾ ਜੀ, ਕਿੱਦਾਂ ਦਾ ਸੂਰਮਾ ਉਹ ਹਰੀ ਸਿੰਘ ਨਲੂਆ, ਦੋ ਬੰਦੇ ਉਹਦੀ ਸੰਜੋ ਲਾ ਕੇ ਕੀਲੀ ਟੰਗਦੇ ਸੀ, ਇੰਨੀ ਭਾਰੀ ਸੀ ਹਰੀ ਸਿੰਘ ਨਲੂਆ। ਕਿਤੇ ਇਤਿਹਾਸ ਪੜ੍ਹ ਕੇ ਵੇਖੀ, ਇੱਦਾਂ ਦਾ ਸੂਰਮਾ ਕਿਤੇ ਦੁਨੀਆਂ 'ਤੇ ਵਾਰ ਵਾਰ ਪੈਦਾ ਨਹੀਂ ਹੋਇਆ ਕਰਦੇ। ਇਟਲੀ ਦਾ ਇੱਕੋ ਹੀ ਮੁਸੋਲੀਨੀ ਹੋਇਆ, ਸੂਰਮਾ ਹੋਇਆ ਇਟਲੀ ਦਾ। ਸਾਰਾ ਇਟਲੀ ਉੱਤੇ ਮਾਣ ਕਰਦਾ, ਉਹਦੀਆਂ ਫੋਟੋਆਂ ਲਾਤੀਆਂ ਅਜਾਇਬ ਘਰ 'ਚ ਮੁਸੋਲੀਨੀ ਦੀਆਂ। ਚੀਨ ਵਿੱਚ ਬਿਲਕੁਲ ਬਦਲੇ ਕੱਦ ਦਾ ਮੋਸੋ ਲੀਨੀ, ਉਹ ਇਹ ਮੋਜੇ ਤੌਂਗ ਚੀਨ ਦਾ। ਚੀਨ ਸਾਰਾ ਮੋਜੇ ਤੌਂਗ 'ਤੇ ਮਾਣ ਕਰਦਾ, ਐਡਾ ਮਧੁਰ ਜੇ ਕਾਦਰਾ ਜਿਹਨੇ ਸਰਕਾਰ ਦਾ ਪਾਸਾ ਹੀ ਪਲਟ ਦਿੱਤਾ। ਸੂਰਮਾ ਸੀ। ਫਰਾਂਸ ਹਿਟਲਰ ਨੈਪੋਲੀਅਨ 'ਤੇ ਕਰਦਾ, ਜਰਮਨ ਹਿਟਲਰ 'ਤੇ ਕਰਦਾ, ਇਰਾਨ ਜਿਹੜਾ ਹੈ ਉਹ ਮਨਸੂਰ 'ਤੇ ਮਾਣ ਕਰਦਾ, ਅਤੇ ਖਾਲਸਾ ਮਾਣ ਕਰਦਾ ਆਪਣੇ ਗੁਰੂਆਂ 'ਤੇ ਅਤੇ ਇੱਦਾਂ ਦੀਆਂ ਸੂਰਮਿਆਂ 'ਤੇ। ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰਕਰ ਪ੍ਰਵਾਨ ਕਰਨ। ਅਗਲਾ ਜੋ ਪ੍ਰੋਗਰਾਮ ਹੈ ਗੁਰੂ ਘਰ ਦੇ ਸੇਵਾਦਾਰ ਗਿਆਨੀ ਨਿਸ਼ਾਨ ਸਿੰਘ ਜੀ ਤੁਹਾਡੇ ਸਨਮੁਖ ਰੱਖਣਗੇ। ਦਾਸ ਦੇ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਇਸਤਕਾਰਯੋਗ ਭਾਈ ਜਸਵੰਤ ਸਿੰਘ ਜੀ, ਜੋਸ਼ ਹੁਣਾਂ ਦੇ ਢਾਡੀ ਜਥੇ ਦਾ, ਜਵਾਬ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਢਾਡੀ ਕਲਾ ਨਾਲ ਜੋੜਦੇ ਨੇ। ਜ਼ਰੂਰ ਸਮਾਂ ਕੱਢ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਹਾਲ ਨੰਬਰ 2 ਵਿੱਚ ਨਗਰ ਕਲਸੀਆਂ ਅਤੇ ਨਗਰ ਭੈਣੀ ਵੜਿੰਗਾ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਨਗਰ ਨਿਵਾਸੀਆਂ ਵੱਲੋਂ

ਕੀਤੀ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਇਸ ਦੀਵਾਨ ਹਾਲ ਵਿੱਚ ਹੁਣ ਦੀਵਾਨ ਦੀ ਸਮਾਪਤੀ ਹੈ। ਆਪ ਸੰਗਤਾਂ ਨੇ ਹਾਲ ਨੰਬਰ 2 'ਚ ਬੈਠ ਕੇ ਗੁਰਬਾਣੀ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਔਰ ਜਾਣ ਲੱਗਿਆਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਿਖਣੈ ਕਾ ਚਾਓ ਧਨ ਸੁ ਤੇਰਾ ਥਾਨ ਰਹਾਓ। ਜਿਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਾਤ, ਜਾ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਪਈੜੈ ਸਹੁ ਸੇਵ ਤੂੰ ਸਾਹੁਰੜੈ ਸੁਖ, ਵਸ ਗੁਰਮਿਲ ਚਜ ਅਚਾਰ ਸਿੱਖ, ਤੁਦ ਕਦੇ ਨਾ ਲੱਗੈ ਦੁੱਖ। ਸਭਨਾ ਸਹੁਰੈ ਵੰਗਣਾ ਸਭ ਮੁਕਲਾਵਣ ਹਾਰ, ਨਾਨਕ ਤਨ ਸੁਹਾਗਣੀ ਜਿਨ ਸਹਿਨਾਲ ਪਿਆਰ। ਸ਼੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ। ਕਰਨ ਕਾਰਣ ਏਕ ਉਹੀ ਜਿਨ ਕੀਆ ਆਕਾਰ, ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮਹਿ ਧਿਆਏ, ਛੋੜ ਸਗਲ ਸਿਆਣਪਾ ਸਾਚ ਸ਼ਬਦ ਲਿਵ ਲਾਏ ਰਹਾਓ। ਦੁਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ, ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਉ ਨਾ ਕੋਏ। ਦੇਖ ਦਰਸਨ ਮਨ ਸਾਦਾ ਰਹਿ, ਪਾਪ ਸਗਲੇ ਜਾਹੇ, ਹੋ ਤਿਨ ਕੈ ਬਲਿਹਾਰਣੇ ਜੇ ਗੁਰ ਕੀ ਪੈਰੀ ਪਾਹੇ। ਸਾਧ ਸੰਗਤ ਮਨ ਵਸੈ ਸਾਚ ਹਰ ਕਾ, ਨਾਉ ਸੇਵਟ ਪਾਗੀ ਨਾਨਕਾ ਜਿਨਾ ਮਨ ਇਹੋ ਪਾਓ। ਸ਼੍ਰੀ ਰਾਗ ਮਹੱਲਾ ਪੰਜਵਾ। ਸੰਚ ਹਰ ਤਨ ਪੂਜ ਸਤਿਗੁਰ, ਛੋੜ ਸਗਲ ਵਿਕਾਰ, ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ। ਜਪ ਮਨ ਨਾਮ ਏਕ ਅਪਾਰ, ਪ੍ਰਾਨ ਮੰਤਨ ਜਿਨੇ ਦੀਆ ਹਿਰਦੇ ਕਾ ਆਧਾਰ ਰਹਾਓ। ਕਾਮ ਕ੍ਰੋਧ ਅੰਕਾਰ ਮਾਤੇ ਵਿਆਪਿਆ ਸੰਸਾਰ, ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ। ਸਤ ਸੰਤੋਖ ਦਇਆ ਕਮਾਵੈ ਇਹੋ ਕਰਣੀ ਸਾਰ, ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ। ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ, ਕਹੋ ਨਾਨ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਸ਼੍ਰੀ ਰਾਗ ਮਹੱਲਾ ਪੰਜਵਾਂ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ, ਸਗਲਾਣਾ ਦੂਹੋਂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ। ਠਾਕੁਰ ਸਰਬੇ ਸਮਾਣਾ ਕਿਆ ਕਹੋ, ਸੁਣੋ ਸਵਾਮੀ ਤੂੰ ਵੱਡ ਪੁਰਖ ਸੁਜਾਣਾ ਰਹਾਓ। ਮਾਨ ਅਭਿਮਾਨ ਮੰਦੇ ਸੋ ਸੇਵਕ, ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਕਹਿਣ ਕਹਾਵਨ ਇਹੋ ਕੀਰਤ, ਕਰਲਾ ਕਥਨ ਕਹੰਤੇ ਮੁਕਤਾ ਗੁਰਮੁਖ ਕੋਈ ਵਿਰਲਾ। ਗਤ ਵਿਗਤ ਕਛ ਨਦਰ ਨਾ ਆਇਆ, ਸੰਤਨ ਕੀ ਰਹਿਣ ਨਾਨਕ ਦਾਨ ਪਾਇਆ। ਸ਼੍ਰੀ ਰਾਗ ਮਹੱਲਾ ਪੰਜਵਾਂ ਕਰ ਸਤਵਾਂ। ਤੇਰੇ ਪਰੋਸੈ ਪਿਆਰੇ ਮੈਂ ਲਾਡ ਲਡਾਇਆ, ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਸੋਹੇਲਾ ਕਹਿਣ ਕਹਾਵਨ ਤੇਰਾ ਬਿਖਮ ਪਾਵਨ ਰਹਾਓ, ਹੋ ਮਾਣ ਤਾਣ ਕਰੋ ਤੇਰਾ, ਹੋ ਜਾਨੋ ਆਪਾ ਸਭੇ ਮਦ ਸਭੇ ਤੇ ਬਾਹਰ ਬੇ ਮੋਹਤਾਜ ਬਾਪਾ। ਪਿਤਾ ਹੋ ਜਾਨੋ ਨਾਹੀ ਤੇਰੀ ਕਵਨ, ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ, ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ। ਸ਼੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ। ਸੰਤ ਜਨਾ ਮਿਲ ਪਾਈਆਂ ਕਟੇੜਾ ਜਮਕਾਲ, ਸੱਚਾ ਸਾਹਿਬ ਮਨ ਉੱਠਾ ਹੋ ਆਖਸ ਮਦਿਆਲ, ਪੂਰਾ ਸਤਿਗੁਰੂ ਭੇਟਿਆ ਬਿਨਸਿਆ ਸਭ ਜੰਜਾਲ, ਮੇਰੇ ਸਤਿਗੁਰਾ ਹੋ ਤੁਦ ਵਿਟ ਹੋ ਕੁਰਬਾਨ, ਤੇਰੇ ਦਰਸ਼ਨ ਕੋ ਬਲਿਹਾਰਨੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ। ਜਿਨ ਤੂੰ ਸੇਵਿਆ ਭਾਉ ਕਰ ਸਈ ਪੁਰਖ ਸੁਜਾਨ, ਤਿਨਾ ਪਿਛੈ ਛੁਟੀਐ ਜਿਨ ਅੰਦਰ ਨਾਮ ਨਿਦਾਨ, ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ, ਸੱਚੇ ਸੇ ਤਿਰਤਿਆ ਦੁਰਗੈ ਬੈਸਣ ਜਾਏ, ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ,
ਸਚ ਕਰਤਾ ਸਚ ਕਰਨ ਹਾਰ ਸਚ ਸਾਹਿਬ ਸਚ ਟੇਕ ਸਚੋ ਸਚ ਵਖਾਣੀਐ ਸਚ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ਼੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਬਸੈ ਦੇ ਆਧਾਰ ਸਤਿਗੁਰ ਬਚਨ ਕਮਾਉਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਬ ਹੋਵੈ ਕਾਲ ਰਹਾਓ ਗੁਰ ਸਮਰਥ ਅਪਾਰ ਗੁਰ ਵਡਭਾਗੀ ਦਰਸਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਛੀਏ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਭਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇਰਾ ਸਾਸ ਸ਼੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਓ ਆਗੈ ਦੁਰਗੈ ਮੰਨੀਏ ਮਿਲੈ ਨਿਥਾਵੈ ਥਾਓ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੂਠੈ ਭਾਈਐ ਪੂਰਨ ਅਲਖ ਅਪੇਵ ਰਹਾਓ ਸਤਿਗੁਰ ਬਿਠੋ ਵਾਰਿਆ ਜਿਨ ਦਿੱਤਾ ਸਚ ਨਾਉ ਅੰਦਿਨ ਸਚ ਸਲਾਣਾ ਸੱਚੇ ਕੇ ਗੁਣ ਗਾਓ ਸਚ ਖਾਣਾ ਸਚ ਪਹਿਨਣਾ ਸੱਚੇ ਸੱਚਾ ਨਾਓ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰ ਨਾ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣ ਤਾਸ ਗੁਰ ਪਰਮੇਸ਼ਰ ਏਕ ਹੈ ਸਮੇ ਰਹਿਆ ਸਮਾਏ ਜਿਨ ਕੋ ਪੁਰਬ ਲਿਖਿਆ ਸਹੀ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੈ ਵਾਏ ਜਿਸਨੋ ਵਾਏ ਸੁਣਾਈਐ ਸੋ ਕੇਵਡ ਕਿਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵ ਲਾਏ ਬਾਬਾ ਅਲਹੋ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਦ ਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੈ ਕੋਏ ਜੇ ਸੋ ਸਾਇਰ ਮੇਲੀਏ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਆਖੈ ਸੋਏ ਪੀਰ ਪੇ ਕਾਮਰ ਸਾਲਕ ਸਾਧਕ ਸੋਧੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਤਿਨਕੋ ਅਗਲੀ ਪੜਦੇ ਰਹਨ ਦਰੂਦ ਪੁੱਛਣਾ ਸਾਜੇ ਪੁੱਛਣਾ ਟਾਹੇ ਪੁੱਛਣਾ ਦੇਵੈ ਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ ਥਾਵਾ ਨਾਵ ਨਾ ਜਾਣੀਏ ਨਾਵਾ ਕੇਵੜ ਨਾਉ ਜਿੱਥੈ ਵਸੈ ਮੇਰਾ ਪਾਤਸ਼ਾਹੋ ਸੋ ਕੇਵੜ ਹੈ ਥਾਓ ਅੰਬੜ ਕੋਈ ਨਾ ਸਕੀ ਹੋ ਕਿਸਨੋ ਪੁੱਛਣ ਜਾਓ ਵਰਨਾ ਵਰਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ ਸਭ ਕੋ ਆਖੈ ਬਹੁਤ ਬਹੁਤ ਲੈਣਾ ਕਹਿ ਵਿਚਾਰ ਕੇਵੜ ਦਾਤਾ ਆਖੀਐ ਦੇ ਕਹਿ ਰਹਿਆ ਸੁਮਾਰ
ਨਾਨਕ ਤੋਟ ਨਾ ਆਵੀ ਤੇਰੇ ਜੁਗੋ ਜੁਗ ਭੰਡਾਰ ਮਹੱਲਾ ਪਹਿਲਾ। ਸੱਬੇ ਕੰਤ ਮਹਿਲੀਆਂ ਸਗਲੀਆਂ ਕਰਹੇ ਸਿਗਾਰ ਗਣਤ ਗਣਾਵਣ ਆਈਆਂ ਸੁਹਾਵੇ ਸਵੀਕਾਰ। ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ। ਹਰ ਜੀਓ ਇਓ ਪਿਰ ਰਾਵੈ ਨਾਰ ਤੁਧ ਪਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਉ। ਗੁਰ ਸ਼ਬਦੀ ਸਿਗਾਰੀਆ ਤਨ ਮਨ ਪਿਰ ਕੈ ਪਾਸ ਦੋਏ ਕਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ। ਲਾਲ ਰਤੀ ਸੱਚ ਪੈ ਵਸੀ ਪਾਏ ਰਤੀ ਰੰਗਰਾਸ। ਪ੍ਰੇ ਕੀ ਚੇਰੀ ਕਾਢੀਐ ਲਾਲੀ ਮਾਨੈ ਨਾਓ ਸੱਚ ਪ੍ਰੀਤ ਨਾ ਤੁੱਟੀ ਸਾਚੇ ਮੇਲ ਮਿਲਾਓ। ਸ਼ਬਦ ਰਤੀ ਮਨ ਵਿਦਿਆ ਹੋ ਸਦ ਬਲਿਹਾਰੈ ਜਾਓ। ਸਾਤ ਨਰੰਡ ਨਾ ਬੈਸੀ ਜੇ ਸਤਿਗੁਰ ਮਾਹੇ ਸਮਾਏ ਪਿਰ ਰਸਾਲੂ ਨੋ ਤਨੋ ਸਾਛੋ ਮਰੈ ਨਾ ਜਾਏ। ਨਿਤ ਰਵੈ ਸੁਹਾਗਣੀ ਸਾਚੀ ਨਦਰ ਜਾਏ। ਸਾਚ ਤੜੀ ਤਨ ਮਾਂਡੀਐ ਕਾਪੜ ਪ੍ਰੇਮ ਸਿਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ। ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ। ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਅਪਾਰ। ਬਿਨ ਪਿਰ ਪੁਰਖ ਨਾ ਜਾਣੀ ਸਾਚੇ ਗੁਰ ਕੈ ਹੇਤ ਪਿਆਰ। ਨਿਸ ਅੰਧਿਆਰੀ ਸੁਤੀਏ ਕਿਉਂ ਪਿਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲੀਓ ਮੰਤਨ ਜਲ ਬਲ ਜਾਏ। ਜਾ ਤਨ ਕੰਤ ਨਾ ਰਾਵਿਆ ਤਾ ਬਿਰਥਾ ਜੋ ਬਨ ਜਾਏ। ਸਿਜੈ ਕੰਤ ਮਹਿਲੜੀ ਸੂਤੀ ਬੂਝ ਨਾ ਪਾਏ ਹੋ ਸੂਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ। ਸਤਿਗੁਰ ਮੇਲੀ ਪੈ ਵਸੀ ਨਾਨਕ ਪੈਮ ਸਖਾਏ। ਸ਼੍ਰੀ ਰਾਗ ਮਹੱਲਾ ਪਹਿਲਾ। ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ। ਸਾਚੋ ਮਾਨ ਮਹਤ ਤੂੰ ਆਪੇ ਦੇਵਣ ਹਾਰ। ਹਰ ਜੀਓ ਤੂੰ ਕਰਤਾ ਕਰਤਾਰ ਜਿਉਂ ਪਾਵੈ ਤਿਉਂ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ। ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ। ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ। ਆਪੇ ਸਾਗਰ ਬੋਏ ਥਾ ਆਪੇ ਪਾਰ ਅਪਾਰ। ਸਾਚੀ ਵਾਟ ਸੁਜਾਣ ਤੂੰ ਸ਼ਬਦ ਲਗਾਵਣ ਹਾਰ। ਨੀ ਡਰਿਆ ਡਰ ਜਾਣੀਐ ਬਾਜ ਗੁਰੂ ਗੁਬਾਰ। ਅਸਥਿਰ ਕਰਤਾ ਦੇਖੀਐ ਹੋਰ ਕੇਤੀ ਆਵੈ ਜਾਏ। ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੈ ਪਾਏ। ਗੁਰ ਰਾਖੇ ਸੇ ਉਭਰੇ ਸਾਚੇ ਸਿਉਂ ਲਿਵਲਾਏ। ਹਰ ਜੀਓ ਸ਼ਬਦ ਪਛਾਣੀਐ ਸਾਚਰ ਤੇ ਗੁਰਵਾਕ। ਤਿਤ ਤਨ ਮੈਲ ਨਾ ਲੱਗੀ ਸੱਚ ਕਰ ਜਿਸ ਓ ਤਾਕ। ਨਦਰ ਕਰੇ ਸੱਚ ਪਾਈਐ ਬਿਨ ਨਾਵੈ ਕਿਆ ਸਾਕ। ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ। ਹੁਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰ ਤਾਰ। ਜਗ ਮੈ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ। ਸਾਚੋ ਵੱਖਰ ਲਾਦੀਐ ਲਾਭ ਸਦਾ ਸੱਚ ਰਾਸ। ਸਾਚੀ ਦੁਰਗੈ ਬੈਸੀ ਭਗਤ ਸੱਚੀ ਅਰਦਾਸ। ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ। ਉੱਚਾ ਉੱਚੋ ਆਖੀਐ ਕਹੋ ਨਾ ਦੇਖਿਆ ਜਾਏ। ਜਹ ਦੇਖਾ ਤ ਏਕ ਤੂੰ ਸਤਿਗੁਰ ਦੀਆ ਦਿਖਾਏ। ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ। ਸ਼੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨਾ ਜਾਣਿਆ ਸਿਰ ਖਾਰਾ ਅਸ ਗਾਹੋ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹੋ। ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹੋ। ਪਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ ਰਹਾਓ।
ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਸਚ ਰਤੇ ਸੇ ਉਬਰੇ ਦੁਬਦਾ ਛੋੜ ਵਿਕਾਰ ਹਉ ਤਿਨ ਕੈ ਬਲਿਹਾਰਣੈ ਦਰ ਸਚੈ ਸਚਿਆਰ ਸਿਚਾਨੇ ਜਿਉ ਪੰਖੀਆਂ ਜਾਲੀ ਬਦਿਕ ਹਾਥ ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੁਗੈ ਸਾਥ ਬਿਨ ਨਾਵੈ ਚੁਣ ਸੁਟੀਏ ਕੋਏ ਨਾ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੇ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਮੁਖ ਸੂਚੇ ਜਾਣੀਐ ਗੁਰਮੁਖ ਜਿਨਿਆ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਨਾਵੈ ਅੰਦਰ ਹੋ ਵਸਾ ਨਾਉ ਵਸੈ ਮਨ ਆਏ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸਚ ਰਹਿ ਲਿਵ ਲਾਏ ਤਿਥੈ ਕਾਨਾ ਸੰਚਰੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਣ ਤੂੰ ਆਪੇ ਮਿਲਣਹਾਰ ਗੁਰ ਸ਼ਬਦੀ ਸਲਾਹੀਐ ਅੰਤ ਨਾ ਪਾਰਾ ਵਾਰ ਤਿਥੈ ਕਾਲ ਨਾ ਅਪੜੈ ਜਿਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੇ ਹੁਕਮੀ ਕਾਰ ਕਮਾਏ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਏ ਨਾਨਕ ਜੋਤਿਸ ਭਾਵੈ ਸੋ ਥੀਐ ਇਨ੍ਹਾਂ ਜਨਤਾ ਵਸ ਕਿਛ ਨਾਹੇ ਸ਼੍ਰੀ ਰਾਗ ਮਹੱਲਾ ਪਹਿਲਾ ਮਨ ਝੂਠ ਹੈ ਤਨ ਝੂਠ ਹੈ ਜਿਹਵਾ ਝੂਠੀ ਹੋਏ ਮੁਖ ਝੂਠ ਹੈ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਏ ਸਾਚੇ ਤੇ ਸਚ ਹੋਏ ਮੁੰਦੇ ਗੁਣਹੀਣੀ ਸੁਖ ਕੇ ਹੇ ਪਿੜ ਲਿਆ ਰਸ ਮਾਨਸੀ ਸਾਚ ਸ਼ਬਦ ਸੁਖ ਨੇ ਹੇ ਰਹਾਓ ਬਿਰ ਪਰਦੇਸੀ ਜੇ ਥੀਐ ਤਨ ਵਾਂਡੀ ਚੁਰੇ ਜਿਉ ਜਲ ਥੋੜੈ ਮਛਲੀ ਕਰਨ ਪਲਾਵ ਕਰੇ ਬਿਰ ਭਾਵੈ ਸੁਖ ਭਾਈਐ ਜਾ ਆਪੇ ਨਦਰ ਕਰੇ ਬਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਬਿਰ ਰਾਵੈ ਗੁਣ ਨਾਲ ਕਾਮਣ ਕਾਮਨਾ ਆਵੀ ਖੋਟੀ ਅਵਗਣਿਆਰ ਨਾ ਸੁਖ ਪਈਐ ਸਹੁਰੈ ਝੂਠ ਜਲੀ ਵੇਕਾਰ ਆਵੜ ਮੰਗਿਨ ਡਾਖੜੋ ਛੋਡੀ ਕੰਤ ਵਿਸਾਰ ਪਿਰਕੀ ਨਾਰ ਸੁਹਾਵਣੀ ਮੁਤੀ ਸੋ ਕਿਤ ਸਾਧ ਪਿਰਕੈ ਕਾਮਨਾ ਆਵੀ ਬੋਲੇ ਫਾ ਦਿਲ ਬਾਦ ਦਰ ਕਰ ਢੋਈ ਨਾ ਲਹੈ ਛੂਟੀ ਦੂਜੈ ਸਾਧ ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ ਕੇਤੇ ਪੰਡਿਤ ਜੋਤ ਕੀ ਬੇਦਾ ਕਰਹੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਸ਼੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਦੇ ਤਿਹਾ ਲੂਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਹਾਓ ਵਿਣ ਰਾਸੀ ਵਾਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੂਝੈ ਆਪਣਾ ਵਸਤਰ ਹੀ ਘਰ ਬਾਰ ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜਿਆਰ ਲਾਹਾ ਐਨਸ ਨੌਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਕਰ ਆਪਣੇ ਚੱਲੈ ਕਾਰਜ ਸਾਰ ਵਣਜਾਰਿਆ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚੇ ਆਸਣ ਸੱਚ ਰਹਿ ਸੱਚੇ ਪ੍ਰੇਮ ਪਿਆਰ
ਜਿਨੀ ਆਪ ਪਛਾਣਿਆ ਕਰਮੈ ਮਹਿਲ ਸੁਥਾਏ ਸੱਚੇ ਸੇ ਤੀਰਤਿਆ ਸੱਚੋ ਭੱਲੇ ਪਾਏ ਤ੍ਰਿਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾਪਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾ ਥਲ ਚੜ ਡੁਗਰ ਜਾਓ ਬਰਮੈ ਪੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾਵ ਪੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਤਾਊਆ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਏ ਸ਼੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹੋ ਸਰੀਰ ਨਿਰਮਲ ਸੱਚ ਮਨ ਵਸੈ ਸੋ ਜਾਣੈ ਅਬ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਪਰੀ ਸਭ ਜਾਏ ਰਹਾਓ ਹਰ ਕਾ ਮੰਦਰ ਸੋਹਣਾ ਕੀਆ ਕਰਣੈ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸਚ ਸੌਦਾ ਵਪਾਰ ਗਿਆਨ ਅੰਜਨ ਭੈ ਪੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਏ ਐਸਾ ਸਤਿਗੁਰ ਜੇ ਮਿਲੈ ਤਾਂ ਸਜੇ ਲਈ ਮਿਲਾਏ ਕਸ ਕਸਵੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੋਰ ਨਾ ਪਾਏ ਨੀ ਖਰੇ ਖਜਾਨੈ ਪਾਏ ਆਸ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁਖ ਕੋ ਮਾਂਗੈ ਸਭ ਕੋ ਦੁਖ ਨਾ ਮਾਂਗੈ ਕੋਏ ਸੁਖੈ ਕੋ ਦੁਖ ਅਗਲਾ ਮਨਮੁਖ ਬੂਝ ਨਾ ਹੋਏ ਸੁਖ ਦੁਖ ਸਮਕਰ ਜਾਣੀਐ ਸ਼ਬਦ ਭੇਦ ਸੁਖ ਹੋਏ ਭੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸ ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਣ ਗਏ ਹੋ ਸਦ ਬਲਿਹਾਰੈ ਜਾਸ ਚੋ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੁਣਿਆ ਮੋਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ ਆਪ ਪਛਾਣੈ ਕਰ ਵਸੈ ਹੁਮੈ ਤ੍ਰਿਸ ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੈ ਹਰ ਨਾਏ ਸ਼੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਇ ਤੂੰ ਜਮ ਡਰ ਪੈ ਦੁਖ ਪਾਗ ਦੁਖ ਕਣੋ ਦੁਹਾਗਣੀ ਕਿਉਂ ਥਿਰ ਰਹੈ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਦਾਨ ਹੈ ਗੁਰ ਦੀਆ ਬਲ ਜਾਉ ਰਹਾਉ ਗੁਰਮਤ ਪਤ ਸਬਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਕੜੀ ਨਾ ਜੀਵੋ ਬਿਨ ਨਾ ਵੈ ਮਰ ਜਾਉ ਮੈਂ ਅੰਦੁਲੇ ਨਾਮ ਨਾ ਵਿਸਰੈ ਟੇਕ ਟਿੱਕੀ ਕਰ ਜਾਉ ਗੁਰੂ ਜਿਨਾ ਕਾ ਅੰਦੁਲਾ ਚੇਲੇ ਨਾਹੀ ਠਾਉ ਬਿਨ ਸਤਿਗੁਰ ਨਾਉ ਨਾ ਪਾਈਐ ਬਿਨ ਨਾਵੈ ਕਿਆ ਸੁਆਉ ਆਏ ਗਿਆ ਪਛੋਤਾਵਣਾ ਜਿਉ ਸੁੰਗੈ ਕਰ ਕਾਉ ਬਿਨ ਨਾਵੈ ਦੁਖ ਦੇਹੁਰੀ ਜਿਉ ਕਲਰ ਕੀ ਪੀਤ ਤਬਲਗ ਮਹਿਲ ਨਾ ਪਾਈਐ ਜਬਲਗ ਸਾਚ ਨਾ ਚੀਤ ਸ਼ਬਦ ਰਪੈ ਕਰ ਪਾਈਐ ਨਿਰਬਾਣੀ ਪਦਨੀਤ ਹਉ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਓ ਸ਼ਬਦ ਸਲਾਹੀ ਮਨ ਵਸੈ ਹੁਮੈ ਦੁਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧੰਕਾਰ ਨਾਮ ਸਲਾਹਨ ਸਦ ਸਦਾ ਹਰ ਰਾਖੈ ਉਰਤਾਰ ਸੋ ਕਿਉ ਮਨਹੋ ਵਿਸਾਰੀਐ ਸਭ ਜੀਆਂ ਕਾ ਆਧਾਰ
ਸ਼ਬਦ ਮਰੈ ਸੋ ਮਰ ਰਹਿ, ਫਿਰ ਮਰੈ ਨਾ ਦੂਜੀ ਵਾਰ। ਸ਼ਬਦੇ ਹੀ ਤੈ ਪਾਈਐ, ਹਰ ਨਾਮੇ ਲੱਗੈ ਪਿਆਰ। ਬਿਨ ਸ਼ਬਦੈ ਜਗ ਭੁਲਾ, ਫਿਰੈ ਮਰ ਜਨਮੈ ਵਾਰੋ ਵਾਰ। ਸਭ ਸਲਾਹੈ ਆਪ ਕਉ, ਵੱਡੋ ਵਡੇਰੀ ਹੋਏ। ਗੁਰਬਿਨ ਆਪ ਨਾ ਚੀਨੀਐ, ਕਹੇ ਸੁਣੇ ਕਿਆ ਹੋਏ। ਨਾਨਕ ਸ਼ਬਦ ਪਛਾਣੀਐ, ਹੋਮੈ ਕਰੈ ਨਾ ਕੋਏ। ਸ਼੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਤਨ ਸਿਗਾਰੀਐ, ਜੋਬਨ ਬਾਦ ਖੁਆਰ। ਨਾ ਮਾਣੈ ਸੁਖ ਸੇਜੜੀ, ਬਿਨ ਪਿਰ ਬਾਦ ਸਿਗਾਰ। ਦੁਖ ਕਣੋ ਦੁਹਾਗਣੀ, ਨਾ ਕਰ ਸੇਜ ਪਤਾਰ। ਮਨ ਰੇ ਰਾਮ ਜਪੋ ਸੁਖ ਹੋਏ, ਬਿਨ ਗੁਰ ਪ੍ਰੇਮ ਨਾ ਪਾਈਐ। ਸ਼ਬਦ ਮਿਲੈ ਰੰਗ ਹੋਏ ਰਹਾਉ। ਗੁਰ ਸੇਵਾ ਸੁਖ ਪਾਈਐ, ਹਰਵਰ ਸਹਿਜ ਸਿਗਾਰ। ਸੱਚ ਮਾਣੈ ਪਿਰ ਸੇਜੜੀ, ਗੂੜਾ ਹੇਤ ਪਿਆਰ। ਗੁਰਮੁਖ ਜਾਣ ਸਿੰਘਿਆਣੀਐ, ਗੁਰਮੇਲੀ ਗੁਣ ਚਾਰ। ਸੱਚ ਮਿਲਹੋ ਵਰ ਕਾਮਣੀ, ਪਿਰ ਮੋਹੀ ਰੰਗ ਲਾਏ। ਮਨ ਤਨ ਸਾਚ ਵਿਗਸਿਆ, ਕੀਮਤ ਕਹਿਣ ਨਾ ਜਾਏ। ਹਰ ਵਰ ਕਰ ਸੁਹਾਗਣੀ, ਨਿਰਮਲ ਸਾਚੈ ਨਾਏ। ਮਨ ਮਹੇ ਮਨੁਆ ਜੇ ਮਰੈ, ਤਾਂ ਪਿਰ ਰਾਵੈ ਨਾਰ। ਇਕਤ ਤਾਗੈ ਰਲ ਮਿਲੈ, ਗਲ ਮੋਤੀਨ ਕਾ ਹਾਰ। ਸੰਤ ਸਭਾ ਸੁਖ ਉਪਜੈ, ਗੁਰਮੁਖ ਨਾਮ ਆਧਾਰ। ਖਿਨ ਮੈਂ ਉਪਜੈ ਖਿਨ ਖਪੈ, ਖਿਨ ਆਵੈ ਖਿਨ ਜਾਏ। ਸ਼ਬਦ ਪਛਾਣੈ ਰਵ ਰਹੈ, ਨਾ ਤਿਸ ਕਾਲ ਸੰਤਾਏ। ਸਾਹਿਬ ਅਤੁਲ ਨਾ ਤੁਲਿਐ, ਕਥਨ ਨਾ ਪਾਇਆ ਜਾਏ। ਵਪਾਰੀ ਵਣਜਾਰਿਆ ਆਏ, ਵਜਹੋ ਲਿਖਾਏ। ਕਾਰ ਕਮਾਵੈ ਸੱਚ ਕੀ, ਲਾਹਾ ਮਿਲੈ ਰਜਾਏ। ਪੂੰਜੀ ਸਾਚੀ ਗੁਰ ਮਿਲੈ, ਨਾ ਤਿਸ ਤਿਲ ਨਾ ਤਮਾਏ। ਗੁਰਮੁਖ ਤੋਲ ਤੁਲਾਇਸੀ, ਸੱਚ ਤਰਾਜੀ ਤੋਲ। ਆਸਾ ਮਨਸਾ ਮੋਹਣੀ, ਗੁਰ ਠਾਕੀ ਸੱਚ ਬੋਲ। ਆਪ ਤੁਲਾਏ ਤੁਲਸੀ, ਪੂਰੇ ਪੂਰਾ ਤੋਲ। ਕਥਨੈ ਕਹਣ ਨਾ ਛੂਟੀਐ, ਨਾ ਪੜ ਪੁਸਤਕ ਪਾਰ। ਕਾਇਆ ਸੋਚ ਨਾ ਪਾਈਐ, ਬਿਨ ਹਰ ਭਗਤ ਪਿਆਰ। ਨਾਨਕ ਨਾਮ ਨਾ ਵਿਸਰੈ, ਮੇਲੇ ਗੁਰ ਕਰਤਾਰ। ਸ਼੍ਰੀ ਰਾਗ ਮਹੱਲਾ ਪਹਿਲਾ। ਸਤਿਗੁਰ ਪੂਰਾ ਜੇ ਮਿਲੈ, ਪਾਈਐ ਰਤਨ ਵਿਚਾਰ। ਮਨ ਦੀਜੈ ਗੁਰ ਆਪਣੇ, ਪਾਈਐ ਸਰਬ ਪਿਆਰ। ਮੁਕਤ ਪਦਾਰਥ ਪਾਈਐ, ਅਵਗਣ ਮੇਟਣ ਹਾਰ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ। ਵੇਦ ਵਿਆਸੈ ਕੋਈ ਰਹਾਉ, ਗਿਆਨ ਧਿਆਨ ਤੁਨ ਜਾਣੀਐ। ਅਕਥ ਕਹਾਵੈ ਸੋਏ, ਸਫਲਿਓ ਬਿਰਖ ਹਰੀਆਵਲਾ। ਛਾਵ ਕਣੇਰੀ ਹੋਏ, ਲਾਲ ਜਵੇਹਰ ਮਾਣਕੀ। ਗੁਰ ਭੰਡਾਰੈ ਸੋਏ, ਗੁਰ ਭੰਡਾਰੈ ਪਾਈਐ। ਨਿਰਮਲ ਨਾਮ ਪਿਆਰ, ਸਾਚੋ ਵੱਖਰ ਸੰਚੀਐ। ਪੂਰੈ ਕਰਮ ਅਪਾਰ, ਸੁਖਦਾਤਾ ਦੁਖ ਮੇਟਣੋ। ਸਤਿਗੁਰ ਅਸੁਰ ਸੰਗਾਰ, ਪਵਜਲ ਬਿਖਮ ਡਰਾਵਣੋ। ਨਾ ਕੰਧੀ ਨਾ ਪਾਰ, ਨਾ ਬੇੜੀ ਨਾ ਤੁਲਹੜਾ। ਨਾ ਤਿਸ ਵੰਜ ਮਲਾਰ, ਸਤਿਗੁਰ ਭੈ ਕਾ ਬੋਹਿਥਾ। ਨਦਰੀ ਪਾਰ ਉਤਾਰ, ਇੱਕ ਤਿਲ ਪਿਆਰਾ ਵਿਸਰੈ। ਦੁਖ ਲਾਗੈ ਸੁਖ ਜਾਏ, ਜਿਹਵਾ ਜਲੋ ਜਲਾਵਣੀ। ਨਾਮ ਨਾ ਜਪੈ ਰਸਾਏ, ਕੱਟ ਬਿਨਸੈ ਦੁਖ ਅਗਲੋ। ਜਮ ਪਕੜੈ ਪਛੋਤਾਏ, ਮੇਰੀ ਮੇਰੀ ਕਰ ਗਏ। ਤਨ ਤਨ ਕਲਤ ਨਾ ਸਾਥ, ਬਿਨ ਨਾਵੈ ਤਨ ਬਾਦ ਹੈ। ਪੂਲੋ ਮਾਰਗ ਆਥ, ਸਾਚੋ ਸਾਹਿਬ ਸੇਵੀਐ। ਗੁਰਮੁਖ ਅਕਥੋ ਕਾਥ, ਆਵੈ ਜਾਏ ਪੁਆਈਐ। ਪਯੈ ਕਿਰਤ ਕਮਾਏ, ਪੁਰਬ

ਸੀ ਹਰਸਿਓ ਪ੍ਰੀਤ ਕਰਜੈ ਸੀ ਜਲ ਕਮਲੇ ਹੇ ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇ ਹੇ ਜਲ ਮੈਂ ਜੀ ਉਪਾਇ ਕੈ ਬਿਨ ਜਲ ਮਰਨ ਤਿਨੇ ਹੇ ਮਨ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਦਿਕੋ ਤਿਉਂ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਕੜੀ ਨਾ ਜੀਵੀ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਰਪਰ ਥਲ ਹਰਿਆਵਲੇ ਇਕ ਬੂੰਦ ਨਾ ਪਵੀ ਕੇਹੇ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇਹੇ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਵੈ ਦੁੱਧ ਕੋ ਖੱਪਣ ਨਾ ਦੇ ਆਪੇ ਮੇਲ ਵਿਛੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਲ ਨੀਂਦ ਨਾ ਸੋਵੀ ਜਾਣੈ ਦੂਰ ਹਜੂਰ ਮਨ ਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇਹੋ ਨਾ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਿਰ ਤਲ ਘੜੀ ਕੇ ਮੁਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੇ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੈ ਹੋਮੈ ਮਹਿਲ ਨਾ ਜਾਏ ਸੋਂ ਆਪ ਪਛਾਣੀਐ ਸ਼ਬਦ ਭੇਦ ਪਤੀਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤੀਆਏ ਮਨਮੁਖ ਸੋਜੀ ਨਾ ਪਵੈ ਵਿਛੜ ਝੋਟਾ ਖਾਏ ਨਾਨਕ ਦਰਕਰ ਏਕ ਹੈ ਅਵਰ ਨਾ ਦੂਜੀ ਜਾਏ ਸ਼੍ਰੀ ਰਾਗ ਮਹੱਲਾ ਪਹਿਲਾ ਮਨਮੁਖ ਪੂਲੈ ਪੁਲਾਈਐ ਪੂਲੀ ਠੋਰ ਨਾ ਕਾਏ ਗੁਰਬਿਨ ਕੋ ਨਾ ਦਿਖਾਵੇ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਪਰਮ ਪੁਲਾਏ ਪਰਮ ਪੁਲੀ ਡੁਹਾਗਣੀ ਨਾ ਪਿਰ ਅੰਕ ਸਮਾਏ ਰਹਾਉ ਭੂਲੀ ਫਿਰੈ ਦਸੰਤਰੀ ਭੂਲੀ ਗ੍ਰਹਿੋ ਤਜ ਜਾਏ ਭੂਲੀ ਡੂੰਗਰ ਥਲ ਚੜੈ ਪਰਮੈ ਮਨ ਡੁਲਾਏ ਤੁਰੋ ਵਿਛੁਨੀ ਕਿਉਂ ਮਿਲੈ ਗਰਭ ਮੁਠੀ ਬਿਲਲਾਏ ਵਿਛੁੜਿਆ ਗੁਰਮੇਲ ਸੀ ਹਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉਂ ਪਾਵੈ ਤਿਉਂ ਰੱਖ ਤੂੰ ਮੈਂ ਤੁਝ ਬਿਨ ਅਵਨ ਪਤਾਰ ਅੱਖਰ ਪੜਪੜ ਭੂਲੀਐ ਪੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿ ਮਹਿਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾਤਨ ਆਪ ਗਵਾਇਆ ਗੁਰ ਕੈ ਸ਼ਬਦ ਸਿਗਾਰ ਕਰ ਹੀ ਸੋ ਪਿਰ ਪਾਇਆ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿਛੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਾਂ ਪਾਈਐ ਆਪ ਨਾ ਲਿਆ ਜਾਏ ਗੁਰ ਕੀ ਚਰਣੀ ਲੱਗ ਰਹੋ ਵਿਛੋਂ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਭੱਲੈ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ ਸ਼੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਦਪ ਕਰ ਨਾਰ ਧਨ

ਜੁਬਨ ਜਗ ਠੱਗਿਆ ਲਭ ਲੋਭ ਅਹੰਕਾਰ ਮੋਠ ਗੁਲੀ ਹੋ ਮੁਈ ਸਾਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਭਾਵੀ ਤੂੰ ਪਾਵੈ ਸੁਖ ਹੋਇ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦਿਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖੇ ਕੇਤੜੇ ਗੁਰਬਿਨ ਬੂਝ ਨਾ ਹੋਏ ਨਾ ਵਡਾਈ ਜੇ ਮਿਲੈ ਸੱਚ ਰੁਪੈ ਪਤ ਹੋਏ ਜੋ ਤੁਦ ਭਾਵੈ ਸੇ ਪਲੇ ਖੋਟਾ ਖਰਾ ਨਾ ਕੋਏ ਗੁਰ ਸਰਣਾਈ ਛੁਟਿਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਹੋ ਕੀ ਕੜੀਏ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਡਿਠੀ ਠੋਕ ਵਜਾਏ ਕਹਿਣੇ ਹੱਥ ਨਾ ਲੱਭੀ ਸੱਚ ਟਿਕੈ ਪਤ ਪਾਏ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨਾ ਭਾਵੀ ਤਿਤ ਤਨ ਹੁਮੈ ਵਾਦ ਗੁਰਬਿਨ ਗਿਆਨ ਨਾ ਪਾਈਐ ਬਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵੀ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਐ ਮੋਹੇ ਮੋਹੇ ਝੋਟਾ ਖਾਏ ਅਵਗਣ ਬੱਦਾ ਮਾਰੀਐ ਛੂਟੈ ਗੁਰਮਤ ਨਾ ਆਏ ਸਰਬੇ ਥਾਈ ਏਕ ਤੂੰ ਜਿਉ ਪਾਵੈ ਤਿਉ ਰਾਖ ਗੁਰਮਤ ਸਾਚਾ ਮਨ ਵਸੈ ਨਾਮ ਪਲੋ ਪਤ ਸਾਖ ਹਉਮੈ ਰੋਗ ਗਵਾਈਐ ਸ਼ਬਦ ਸਚੈ ਸਚ ਪਾਖ ਆਕਾਸੀ ਪਤਾਲ ਤੂੰ ਤ੍ਰਿਪਵਣ ਰਹਿਆ ਸਮਾਏ ਆਪੇ ਭਗਤੀ ਪਾਓ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉ ਪਾਵੈ ਤਿਵੈ ਰਜਾਏ ਸ਼੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸਿਗਾਰਿਆ ਤਿਸੇ ਤੀ ਲਿਵਲਾਏ ਰਹਾਉ ਤਨ ਬੈਸੰਤਰ ਹੋਮੀਐ ਇੱਕ ਰਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅੰਦਿਨ ਅਗਨ ਜਲਾਏ ਹਰ ਨਾਮੈ ਤੁਲਨਾ ਪੂਜਈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ ਤਨ ਹੈਮ ਚਲ ਗਾਲੀਐ ਭੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੁਲਨਾ ਪੂਜੀ ਸਭ ਡਿਠੀ ਠੋਕ ਵਜਾਏ ਕੰਚਨ ਕੇ ਕੋਟ ਦਤ ਕਰੀ ਬਹੁ ਹੈਵਰ ਗੈਵਰ ਦਾਨ ਭੂਮ ਦਾਨ ਗੌਣਾ ਕਣੀ ਪੀ ਅੰਤਰ ਗਰਬ ਗੁਮਾਨ ਰਾਮ ਨਾਮ ਮਨ ਬੇਦਿਆ ਗੁਰਦੀਆ ਸਚ ਦਾਨ ਮਨ ਹਠ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀਅ ਕੇ ਗੁਰਮੁਖ ਮੋਖ ਦੁਆਰ ਸਚ ਉਰੈ ਸਭ ਕੋ ਉਪਰ ਸਚ ਆਚਾਰ ਸਭ ਕੋ ਉੱਚਾ ਆਖੀਐ ਨੀਚ ਨਾ ਦਿਸੈ ਕੋਏ ਇੱਕ ਨੈ ਭਾਂਡੈ ਸਾਜਿਐ ਇੱਕ ਚਾਨਣ ਤਿਹੋ ਲੋਏ ਕਰਮ ਮਿਲੈ ਸਚ ਪਾਈਐ ਤੁਰ ਬਖਸ਼ ਨਾ ਮੇਟੈ ਕੋਏ ਸਾਧੂ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ ਅਕਤ ਕਥਾ ਵਿਚਾਰੀਐ ਜੇ ਸਤਿਗੁਰ ਮਾਹੇ ਸਮਾਏ ਪੀ ਅੰਮ੍ਰਿਤ ਸੰਤੋਖਿਆ ਦੁਰਗਹਿ ਪੈਦਾ ਜਾਏ ਘਟ ਘਟ ਵਾਜੈ ਗਿੰਗੁਰੀ ਅੰਦਿਨ ਸ਼ਬਦ ਸੁਭਾਏ ਵਿਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ ਸ਼੍ਰੀ ਰਾਗ ਮਹੱਲਾ ਪਹਿਲਾ ਚੀਤੇ ਦਿਸੇ ਤੋਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੈ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਟੇਰੀ ਤਨ ਛਾਰ
ਭਾਈ ਰੇ ਤਨ ਤਨ ਸਾਥ ਨਾ ਹੋਏ, ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਓ। ਰਾਮ ਨਾਮ ਤਨ ਨਿਰਮਲੋ ਜੇ ਦੇਵੈ ਦੇਵਨ ਹਾਰ, ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ, ਆਪ ਛਡਾਏ ਛੁਟੀਐ ਆਪੇ ਬਖਸ਼ਣ ਹਾਰ। ਮਨਮੁਖ ਜਾਣੈ ਆਪਣੇ ਧੀਆਂ ਪੂਤ ਸੰਜੋਗ, ਨਾਰੀ ਦੇਖ ਵਿਗਾਸੀਏ ਨਾਲੇ ਹਰਖ ਸੋ ਸੋਗ। ਗੁਰਮੁਖ ਸ਼ਬਦ ਰੰਗਾਵਲੇ ਐਨਸ ਹਰ ਰਸ ਭੋਗ, ਚਿਤ ਚੱਲੈ ਵਿਤ ਜਾਵਣੋ ਸਾਕਤ ਡੋਲ ਡੋਲਾਏ, ਬਾਹਰ ਢੂੰਡ ਵਿਗੁਚਿਐ ਕਰਮੇ ਵਸਤ ਸਥਾਏ। ਮਨਮੁਖ ਹੋਮੈ ਕਰ ਮੁਸੀ ਗੁਰਮੁਖ ਪੱਲੈ ਪਾਏ, ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ, ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਣ, ਪਵਣੈ ਕੈਵਸ ਦੇਹੁਰੀ ਮਸਤਕ ਸਚ ਨਿਸਾਣ। ਬਹੁਤਾ ਜੀਵਨ ਮੰਗੀਐ ਮੁਆ ਨਾ ਲੋੜੈ ਕੋਏ, ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ, ਨਾ ਵਿਹੁਣੇ ਕਿਆ ਗਣੀ ਜਿਸ ਹਰ ਗੁਰਦਰਸ ਨਾ ਹੋਏ। ਜਿਉਂ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ, ਇਉਂ ਸਰਪਨ ਕੈਵਸ ਜੀੜਾ ਅੰਤਰ ਹਉਮੈ ਦੋਏ, ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ। ਅਗਨ ਮਰੈ ਜਲ ਪਾਈਐ ਜਿਉਂ ਬਾਰਕ ਦੁੱਧੈ ਮਾਏ, ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਏ, ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾਂ ਹਰ ਗੁਣ ਗਾਏ। ਸ਼੍ਰੀ ਰਾਗ ਮਹੱਲਾ ਪਹਿਲਾ, ਡੂੰਗਰ ਦੇਖ ਡਰਾਵਣੋ ਪੇਈੜੈ ਡਰਿਆਸ, ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ, ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ। ਭਾਈ ਰੇ ਪਵਜਲ ਬਿਖਮ ਡਰਾਓ, ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਓ। ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚਲਸੀ ਅਮਰ ਸੋ ਗੁਰ ਕਰਤਾਰ, ਪੀ ਸੱਚਾ ਸਲਾਹਣਾ ਸੱਚੈ ਥਾਨ ਪਿਆਰ। ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ, ਹਸਤੀ ਘੋੜੇ ਪਾਖਰੇ ਲਸਕਰ ਲੱਖ ਅਪਾਰ, ਕਿਸੀ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ, ਸੋਇਨਾ ਰੂਪਾ ਸੰਚਿਐ ਮੈਲ ਜਾਲ ਜੰਜਾਲ, ਸਭ ਜਗ ਮਹਿ ਦੋਈ ਫਿਰਿਆ ਬਿਨ ਨਾਵੈ ਸਿਰ ਕਾਲ, ਪਿੰਡ ਪੜੈ ਜਿਉਂ ਖੇਲ ਸੀ ਬਦ ਫੈਲੀ ਕਿਆ ਹਾਲ, ਪੁੱਤਾਂ ਦੇਖ ਵਿਗਸਿਐ ਨਾਰੀ ਸੇਜ ਪਤਾਰ, ਚੂਹਾ ਚੰਦਨ ਲਾਈਐ ਕਾਪੜ ਰੂਪ ਸਿਗਾਰ, ਖੇਹੂ ਖੇਹਰ ਲਾਈਐ ਛੋੜ ਚਲੈ ਘਰ ਬਾਰ, ਮਹਰ ਮਲੂਕ ਕਹਾਈਐ ਰਾਜਾ ਰਾਉ ਕੇ ਖਾਨ, ਚੌਧਰੀ ਰਾਉ ਸਦਾਈਐ ਜਲ ਬਲੀਐ ਅਭਿਮਾਨ, ਮਨਮੁਖ ਨਾਮ ਵਿਸਾਰਿਆ ਜਿਉਂ ਡਵ ਦੱਦਾ ਕਾਨ, ਹਉਮੈ ਕਰ ਕਰ ਜਾਇ ਸੀ ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ ਤਨ ਮਨ ਦੇਹੋ ਸੁਆਹੇ, ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾਹੇ। ਨਾਨਕ ਤਰੀਐ ਸਚ ਨਾਮ ਸਿਰ ਸਾਹਾ ਪਾਤਸ਼ਾਹ, ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇ ਸਾਹੋ, ਮਨਮੁਖ ਭੋਜਲ ਪਚ ਮੂਏ ਗੁਰਮੁਖ ਤਰੇ ਅਥਾਹੋ। ਸ਼੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ, ਮੁਕਾਮ ਘਰ ਘਰ ਬੈਸਣਾ ਨਿਤ ਚੱਲਣੈ ਕੀ ਤੋਖ, ਮੁਕਾਮ ਤਾਪਰ ਜਾਣੀਐ ਜਾ ਰਹੈ ਨਿਹ ਚਲ ਲੋਕ, ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ, ਬਾਦੋ ਲਾਗ ਰਹੋ ਨਾਮੇ ਰਹਾਉ। ਜੋਗੀ ਤਾਂ ਆਸਣ ਘਰ ਬਹਿ ਮੁੱਲਾ ਬਹਿ ਮੁਕਾਮ, ਪੰਡਿਤ ਵਖਾਣੈ ਪੋਥੀਆਂ ਸਿੱਧ ਬਹੇ ਦੇਵ ਸਥਾਨ, ਸੁਰ ਸਿੱਧ ਗਣ ਗੰਧਰਬ ਮੁਨ ਜਨ ਸੇਖ ਪੀਰ ਸਲਾਰ, ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚੱਲਣ ਹਾਰ,
ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ, ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੀ ਪਹੁੰਚ। ਸ਼ਬਦਾਹ ਮਾਹੇ ਵਖਾਣੀਐ ਵਿਰਲਾ ਤਾਂ ਬੁਝੈ ਕੋਏ, ਨਾਨਕ ਵਖਾਣੈ ਬੇਨਤੀ ਜਲ ਥਲ ਮਹੀਲ ਸੋਏ। ਅਲਾਹੋ ਅਲਖ ਅਗਮ ਕਾਦਰ ਕਰਨ ਹਾਰ ਕਰੀਮ, ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ। ਦਿਨ ਰਵ ਚੱਲੈ ਨਿਸ ਸਸ ਚੱਲੈ ਤਾਰਿਕਾ, ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਮਹੱਲੇ ਪਹਿਲੇ ਸਤਾਰਹ ਅਸ਼ਟਪਦੀਆਂ ਸ਼੍ਰੀ ਰਾਗ, ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ, ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਕੋਏ। ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕਿੰਨੀ ਬਿਰਥਾ ਜਨਮ ਗਵਾਇਆ ਰਹਾਉ। ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ, ਜੀ ਜੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ, ਦੇ ਕੁਟੰਬ ਮੋਹੇ ਲੋਬਾਣਾ ਚਲਦਿਆਂ ਨਾਲ ਨਾ ਜਾਈ, ਸਤਿਗੁਰ ਸੇਵ ਗੁਣ ਨਿਦਾਨ ਪਾਇਆ ਤਿਸ ਕੀ ਕੀਮ ਨਾ ਪਾਈ। ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ। ਪੇਈੜੈ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ, ਬਿਨ ਸਤਿਗੁਰ ਕੋ ਮਗ ਨਾ ਜਾਣੈ ਅੰਦੇ ਠੋਰ ਨਾ ਕਾਈ। ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛੋਤਾਈ। ਪੇਈੜੈ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ, ਅੰਦਿਨ ਭਗਤ ਕਰੇ ਦਿਨ ਰਾਤੀ ਹਉਮੈ ਮੋਹ ਚੁਕਾਇਆ। ਜਿਸਿਓ ਰਾਤਾ ਤੈਸੂ ਹੋਵੈ ਸੱਚੇ ਸੱਚ ਸਮਾਇਆ। ਆਪੇ ਨਦਰ ਕਰੇ ਭਾਉ ਲਾਏ ਗੁਰਸਬਦੀ ਵਿਚਾਰ, ਸਤਿਗੁਰ ਸੇਵੈ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ। ਹਰ ਗੁਣਦਾਤਾ ਸਦ ਮਨ ਵਸੈ ਸਚ ਰੱਖਿਆ ਉਰ ਤਾਰ। ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ, ਨਾਮਦਾਰ ਹਰ ਮਨ ਵਸੈ ਹਉਮੈ ਦੁਖ ਸਭ ਜਾਏ। ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰੈ ਜਾਉ। ਆਪਣੇ ਮਨ ਚਿਤ ਕਹੈ ਕਹਾਏ, ਬਿਨ ਗੁਰ ਆਪ ਨਾ ਜਾਈ, ਹਰ ਜੀਉ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ਼੍ਰੀ ਰਾਗ ਮਹੱਲਾ ਤੀਜਾ ਹਉਮੈ ਕਰਮ ਕਮਾਵ ਦੇ ਜਮ ਡੰਡ ਲਗੈ ਤਿਨ ਆਏ, ਜੇ ਸਤਿਗੁਰ ਸੇਵਨ ਸੇ ਉਬਰੇ ਹਰ ਸੇਤੀ ਲਿਵ ਲਾਏ। ਮਨ ਰੇ ਗੁਰਮੁਖ ਨਾਮ ਤਿਆਏ, ਤੁਰ ਪੂਰਬ ਕਰਤੈ ਲਿਖਿਆ ਤਿਨਾ ਗੁਰਮਤ ਨਾਮ ਸਮਾਇ ਰਹਾਉ। ਵਿਣ ਸਤਿਗੁਰ ਪ੍ਰਤੀਤ ਨਾ ਆਵੇ, ਨਾਮ ਨਾ ਲਾਗੋ ਪਾਓ, ਸੁਪਨੈ ਸੁਖ ਨਾ ਪਾਵੇ ਦੁਖਮੈ ਸਵੈ ਸਮਾਏ। ਜੇ ਹਰ ਹਰ ਕੀਚੈ ਬਹੁਤ ਲੋਚੀਐ, ਕੀਰਤਨਾ ਮੇਟਿਆ ਜਾਏ, ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ। ਗੁਰ ਸ਼ਬਦ ਦਿੜਾਵੈ ਰੰਗ ਸਿਓ, ਬਿਨ ਕਿਰਪਾ ਲਿਆ ਨਾ ਜਾਏ, ਜੇ ਸੋ ਅੰਮ੍ਰਿਤ ਨੀਰੀਐ ਭੀ ਬਿਖ ਫਲ ਲਾਗੈ ਤਾਏ। ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ, ਸਤਿਗੁਰ ਕਾ ਭਾਣਾ ਕਮਾਵ ਦੇ ਬਿਖ ਹਉਮੈ ਤਜ ਵਿਕਾਰ। ਮਨ ਹਠ ਕੀਤੇ ਉਪਾਏ ਨਾ ਛੁਟੀਐ, ਸਿਮਰਤ ਸ਼ਾਸਤਰ ਸੋ ਦੋ ਜਾਏ, ਮਿਲ ਸੰਗਤ ਸਾਧੂ ਉਬਰੇ ਗੁਰ ਕਾ ਸ਼ਬਦ ਕਮਾਏ। ਹਰ ਕਾ ਨਾਮ ਨਿਦਾਨ ਹੈ ਜਿਸ ਅੰਤ ਨਾ ਪਾਰਾ ਵਾਰ, ਗੁਰਮੁਖ ਸਈ ਸੌ ਦੇ ਜਿਨ ਕਿਰਪਾ ਕਰੇ ਕਰਤਾਰ। ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ।
श्री राग महला तीजा। पंखी बिरख सुहावड़ा सच चुगै गुर पाए, हर रस पीवै सहज रहै उडै न आवै जाए। निज करवासा पाया हर हर नाम समाए, मन रे गुर की कार कमाए, गुर कै भाणै जे चले ता अनदिन राचे हर नाए रहाओ। पंखी बिरख सुहावड़े उडे चहो दिस जाहे, जेता उडे दुख कणे नित दाजे तै बिल लाहे। बिन गुर महल ना जापी ना अमृत फल पाहे, गुरमुख ब्रह्म हरियावला साचै सहज सुबाए, साखा तीन निवारिया एक शब्द लिवलाए। अमृत फल हर एक है आपे दे खवाए, मनमुख उबे सुक गए ना फल तिना छाओ, तिना पासना बैसिए ओना करना गिराओ। कटिए तैनित जालिए ओना शब्द ना नाओ, हुक्मे कर्म कमावणे पै किरत फिराओ, हुक्मे दर्शन देखना जह भेजे तह जाओ। हुक्मे हर हर मन वसै हुक्मे सच समाओ, हुक्म न जाने बपुड़े पूले फिरे गवार, मनहठ कर्म कमाव दे नित नित हुए खुआर। अंतर सांत न आवे ना सच लगे प्यार, गुरमुखिया मोह सोहने गुर कै हेत प्यार, सच्ची भगती सच रते दर सचै सचियार। आए से प्रवान है सब कुल का करहे उदार, सब नदरी कर्म कमाव दे नदरी बाहर ना कोए, जैसी नदर कर देखै सच्चा तैसा ही को होए। नानक नाम वडाइया कर्म प्राप्त होए, श्री राग महला तीजा। गुरमुख नाम त्याई मनमुख बूझ ना पाए, गुरमुख सदा मुख उजले हर वस्या मन आए। सहजे ही सुख पाइए सहजे रह समाए, पाई रे दासन दासा होए, गुर की सेवा गुर भगत है विरला पाए कोए रहाओ। सदा सुहाग सुहागणी जे चलै सदगुर पाए, सदा पिर न चल पाइए ना ओह मरै ना जाए। शब्द मिली ना विछुड़ै पिर कै अंक समाए, हर निर्मल अत उजला बिन गुर पाया ना जाए। पाठ पढ़ै ना बूझी पेखी परम पुलाए, गुरमति हर सदा पाया रसना हर रस समाए। माया मोह चुकाया गुरमति सहज सुबाए, बिन शब्दै जग दुखिया फिरै मन मुखा नो गई खाए। शब्दे नाम त्याइए शब्दे सच समाए, माया पुले सिद्ध फिरे समाद ना लगे सुबाए। तीने लो व्यापत है अधिक रही लपटाए, बिन गुरमुक्त ना पाइए ना दुबदा माया जाए। माया किसनो आखिए क्या माया कर्म कमाए, दुख सुख एहो जीव बद है हो मैं कर्म कमाए। बिन शब्दै परम ना चुकी ना विछो हम मैं जाए, बिन प्रीति भगत ना होवे बिन शब्दै थाए ना पाए। शब्दे हूं मैं मारिए माया का भ्रम जाए, नाम पदार्थ पाइए गुरमुख सहज सुबाए। बिन गुर गुण ना जापनी बिन गुण भगत ना होए, भगत वछल हर मन वस्या सहज मिलिया प्रभ सोए। नानक शब्दे हर सलाहिए कर्म प्राप्त होए, श्री राग महला तीजा। माया मोह मेरे प्रभ कीना आपे परम पुलाए, मनमुख कर्म करहे नहीं बूझे बिरथा जन्म गवाए। गुरबाणी इस जग में चानन कर्म वसै मन आए, मन रे नाम जपो सुख होए, गुरपुरा सलाहिए सहज मिले प्रभ सोए रहाओ। परम गया पौ पाग्या हर चरणी चित लाए, गुरमुख शब्द कमाइए हर वसै मन आए।
ਕਰਮ ਹੈਲੇ ਸੱਚੇ ਸਮਾਈਐ ਜਮ ਕਾਲ ਨਾ ਸਕੈ ਖਾਏ। ਨਾਮਾ ਛੀਬਾ ਕਬੀਰ ਜੁਲਾਹਾ ਪੂਰੇ ਗੁਰ ਤੇਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹਮੈ ਜਾਤ ਗਵਾਈ। ਸੁਰ ਨਰ ਤਿਨਕੀ ਬਾਣੀ ਗਾਵੈ ਕੋਈ ਨਾ ਮਿਟੈ ਪਾਈ। ਦੈਤ ਪੁੱਤ ਕਰਮ ਤਰਮ ਕਿਛ ਸੰਜਮ ਨਾ ਪੜੈ, ਦੂਜਾ ਪਾਉ ਨਾ ਜਾਣੈ, ਸਤਿਗੁਰ ਪੇਟਿਆ ਨਿਰਮਲ ਹੋਆ ਅੰਦੇ ਨਾਮ ਵਖਾਣੈ। ਏਕੋ ਪੜੈ ਏਕੋ ਨਾ ਬੁਝੈ, ਦੂਜਾ ਅਵਰ ਨਾ ਜਾਣੈ। ਖੜ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਪਰਮ ਪੁਲਾਏ, ਸਤਿਗੁਰ ਸੇਵੇ ਤਾਗਤ ਮਿਤ ਪਾਵੈ, ਹਰ ਜੀਉ ਮਨ ਵਸਾਏ। ਸੱਚੀ ਬਾਣੀ ਸਿਉ ਚਿੱਤ ਲਾਗੈ, ਆਵਣ ਜਾਣ ਰਹਾਏ। ਪੰਡਿਤ ਪੜਪੜ ਵਾਦ ਵਖਾਣੈ, ਬਿਨ ਗੁਰ ਪਰਮ ਪੁਲਾਏ, ਲਖ ਚੁਰਾਸੀ ਫੇਰ ਪਇਆ, ਬਿਨ ਸ਼ਬਦੈ ਮੁਕਤ ਨਾ ਪਾਏ। ਜਾ ਨਾਉ ਚੇਤੈ ਤਾਂ ਗਤ ਪਾਏ, ਜਾ ਸਤਿਗੁਰ ਮੇਲ ਮਿਲਾਏ। ਸਤਸੰਗਤ ਮਹੇ ਨਾਮ ਹਰ ਉਪਜੈ, ਜਾ ਸਤਿਗੁਰ ਮਿਲੈ ਸੁਭਾਏ, ਮੰਥਨ ਅਰਪੀ ਆਪ ਗਵਾਈ, ਚੱਲਾ ਸਤਿਗੁਰ ਪਾਏ। ਸਦ ਬਲਿਹਾਰੀ ਗੁਰ ਆਪਣੇ ਵਿਠੋਂ, ਜੇ ਹਰ ਸੇਤੀ ਚਿਤ ਲਾਏ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੈ ਸਭਨਾ ਕਟ, ਅੰਤਰ ਗੁਰਮੁਖ ਵਿਰਲੈ ਜਾਤਾ। ਨਾਨਕ ਨਾ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਸ਼੍ਰੀ ਰਾਗ ਮਹੱਲਾ ਤੀਜਾ। ਸਹਿਜੇ ਨੋ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ, ਪੜ ਪੜ ਪੰਡਿਤ ਜੋਤ ਕੀ ਥੱਕੇ, ਪੇਖੀ ਪਰਮ ਪੁਲਾਏ। ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸ਼ਬਦੇ ਹੀ ਤੇ ਸਹਿਜ ਉਪਜੈ, ਹਰ ਪਾਇਆ ਸੱਚ ਸੋਏ ਰਹਾਓ। ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੈ ਕਥਨੀ ਬਾਦ, ਸਹਿਜੇ ਹੀ ਭਗਤ ਉਪਜੈ, ਸਹਿਜ ਪਿਆਰ ਬੈਰਾਗ। ਸਹਿਜੇ ਹੀ ਤੇ ਸੁਖ ਸਾਂਤ ਹੋਏ, ਬਿਨ ਸਹਿਜੈ ਜੀਵਨ ਬਾਦ। ਸਹਿਜ ਸਲਾਈ ਸਦਾ ਸਦਾ, ਸਹਿਜ ਸਮਾਧ ਲਗਾਏ, ਸਹਿਜੇ ਹੀ ਗੁਣ ਉਚਰੈ, ਭਗਤ ਕਰੇ ਲਿਵ ਲਾਏ। ਸ਼ਬਦੇ ਹੀ ਹਰ ਮਨ ਵਸੈ, ਰਸਨਾ ਹਰ ਰਸ ਖਾਏ। ਸਹਿਜੇ ਕਾਲ ਵਿਡਾਰਿਆ, ਸੱਚੇ ਸਰਣਾਈ ਪਾਏ, ਸਹਿਜੇ ਹਰਨਾਮ ਮਨ ਵਸਿਆ, ਸੱਚੀ ਕਾਰ ਕਮਾਏ। ਸੇਵੜ ਭਾਗੀ ਜਿਨੀ ਪਾਇਆ, ਸਹਿਜੇ ਰਹੇ ਸਮਾਏ। ਮਾਇਆ ਵਿੱਚ ਸਹਿਜ ਨਾ ਉਪਜੈ, ਮਾਇਆ ਦੂਜੈ ਪਾਏ, ਮਨਮੁਖ ਕਰਮ ਕਮਾਉਣੇ ਹਉਮੈ ਜਲੈ ਜਲਾਏ। ਜਨਮ ਮਰਨ ਨਾ ਚੁੱਕੀ, ਫਿਰ ਫਿਰ ਆਵੈ ਜਾਏ। ਤ੍ਰਿਉ ਗੁਣਾਂ ਵਿੱਚ ਸਹਿਜ ਨਾ ਪਾਈਐ, ਤ੍ਰੈ ਗੁਣ ਪਰਮ ਪੁਲਾਏ, ਪੜੀਐ ਗੁਣੀਐ ਕਿਆ ਕਥੀਐ, ਜਾਂ ਮੁੰਡੋ ਕੁੱਥਾ ਜਾਏ। ਚੌਥੇ ਪਦਮੇ ਸਹਿਜ ਹੈ, ਗੁਰਮੁਖ ਭੱਲੈ ਪਾਏ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਜੀ ਹੋਏ, ਗੁਣਵੰਤੀ ਸਲਾਹਿਆ, ਸੱਚੇ ਸੱਚੀ ਸੋਏ। ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਬਿਨ ਸਹਿਜੈ ਸਭ ਅੰਧ ਹੈ, ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਜੀ ਪਈ, ਸੱਚੈ ਸ਼ਬਦ ਅਪਾਰ। ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਸਹਿਜੇ ਅਦਿਸ਼ਟ ਪਛਾਣੀਐ, ਨਿਰਭਉ ਜੋਤ ਨਿਰੰਕਾਰ, ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਣ ਹਾਰ। ਪੂਰੇ ਸ਼ਬਦ ਸਲਾਹੀਐ, ਜਿਸਦਾ ਅੰਤ ਨਾ ਪਾਰਾਵਾਰ। ਗਿਆਨੀਆਂ ਕਾ ਤਨ ਨਾਮ ਹੈ, ਸਹਿਜ ਕਰੇ ਵਪਾਰ, ਅੰਧਨ ਲਾਹ ਹਰ ਨਾਮ ਲੈਣ, ਅਖੁੱਟ ਪਰੇ ਭੰਡਾਰ। ਨਾਨਕ ਤੋਟ ਨਾ ਆਵਈ, ਦੀਏ ਦੇਵਣ ਹਾਰ। ਸ਼੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਮਿਲਿਆ ਫਿਰ ਨਾ ਪਵੈ, ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਵਤਨੋ ਆਪ ਵਸੈ, ਮਨ ਆਏ ਰਹਾਓ। ਹਰ ਜੀਉ ਰਾਖੋ ਆਪਣੀ ਸਰਣਾਏ, ਜਿਉ ਰਾਖੈ ਤਿਉ ਰਹਿਣਾ, ਗੁਰ ਕੈ ਸ਼ਬਦ ਜੀਵਤ ਮਰੈ, ਗੁਰਮੁਖ ਪਵ ਜਲ ਤਰਣਾ। ਵੱਡੈ ਭਾਗ ਨਾ ਉਪਾਈਐ, ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਹਿਆ ਸਮਾਈ। ਇੱਕ ਨਾ ਮਨਮੁਖ ਸ਼ਬਦ ਨਾ ਪਾਵੈ, ਬੰਧਨ ਬੰਧ ਪਵਾਇਆ, ਲਖ ਚੁਰਾਸੀ ਫਿਰ ਫਿਰ ਆਵੈ, ਬਿਰਥਾ ਜਨਮ ਗਵਾਇਆ। ਭਗਤਾ ਮਨ ਆਨੰਦ ਹੈ, ਸੱਚੈ ਸ਼ਬਦ ਰੰਗ ਰਾਤੇ, ਅੰਦਿਨ ਗੁਣ ਗਾਵੈ ਸਦ ਨਿਰਮਲ, ਸਹਿਜੇ ਨਾਮ ਸਮਾਤੇ।
ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੈ ਸਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਗਨਾ ਸੁਤਿਆ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸ਼੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਐ ਮਨ ਨਿਰਮਲਾ ਭਏ ਪਵਿੱਤਰ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਪੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸਚ ਨਾਮ ਮਨ ਤੀਰ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵਿਐ ਹਰ ਮਨ ਵਸੈ ਲੱਗੈ ਨਾ ਮੈਲ ਪਤੰਗ ਰਹਾਉ ਸੱਚੈ ਸ਼ਬਦ ਪਤੁ ਉਪਜੈ ਸੱਚੇ ਸੱਚਾ ਨਾਉ ਜਿਨੀ ਹਉਮੈ ਮਾਰ ਪਛਾਣਿਆ ਹੋ ਤਿਨ ਬਲਿਹਾਰੈ ਜਾਉ ਮਨਮੁਖ ਸੱਚ ਨਾ ਜਾਣਨੀ ਤਿਨ ਠੋਰ ਨਾ ਕਥੁ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸੱਚਾ ਸਦਾ ਸੱਚਾ ਸਲਾਣਾ ਸੱਚੈ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੇ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿੰਤ ਆਏ ਸੰਸਾਰ ਜਮਦਰ ਬੱਦੇ ਮਾਰੀਏ ਕੂਕ ਨਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੂ ਵਾਰ ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦ੍ਰਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਇਥਾ ਸ਼ਬਦੇ ਪਵਜਲ ਤਰਣਾ ਲਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਥੱਕੇ ਦੂਜੇ ਪਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿਨਾ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ਼੍ਰੀ ਰਾਗ ਮਹੱਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੇ ਭਜੇ ਖਲੇ ਸਭ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਉਸ ਪਾ ਬ੍ਰਹਮ ਲੱਗੈ ਨਾ ਤੱਤੀ ਵਾਉ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੈ ਦੁਬਲਾ ਨੰਗ ਪੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਤੀਰ ਸਵਾਰਥ ਸਾਉ ਨਾ ਕਰੇ ਨਾ ਕਿਛ ਹੋਵੈ ਕਾ ਚਿਤ ਆਵੈ ਉਸ ਪਾ ਬ੍ਰਹਮ ਤਾ ਨੈਚਲ ਹੋਵੈ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੁੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚਹੁ ਕੁੰਟ ਕਾ ਕੜੀ ਨਾ ਬੈਸਣ ਸੋਏ ਚਿਤ ਆਵੈ ਉਸ ਪਾ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹਿ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਖ ਉਨ ਅਗ ਕੀਏ ਹੋਆ ਅਸੁਰ ਸੰਗਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਤਰਿਆ ਚਿਤ ਆਵੈ ਉਸ ਪਾ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਤਪੇ ਤਪੀਸਰ ਜੋਗਿਆ ਤੀਰਥ ਗਵਨ ਕਰੇ ਖਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾ ਸਰਪਰ ਨਰਕੇ ਜਾਏ ਰਾਜ ਮਿਲਕ ਸਿਕਧਾਰੀਆ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸੈ ਬਹੁ ਬਿਧੀ ਚਾਏ ਲੱਗ ਰਹਿਆ ਚਿਤ ਨਾ ਆਇਓ ਪਾ ਬ੍ਰਹਮ ਤਾ ਸਰਪ ਕੀ ਜੂਨ ਗਿਆ ਬਹੁਤ ਧਨਾਡ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਲਸਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਚਿਤ ਨ ਆਇਓ ਪਾ ਬ੍ਰਹਮ ਤਾਂ ਖੜ ਰਸਾਤਲ ਦੀਤ
काया रोग ना छिद्र किछ ना किछ काढ़ा सोग मृत न आवि चित तिस एहनस भोगै भोग। सब किछ कितोन अपना ज्यो ना संक तरिया चित ना आयो पा ब्रह्म जम कंकर वस परिया। कृपा करे जिस पा ब्रह्म होवै साधु संग ज्यों ज्यो ओह वधाइय त्यों त्यों हर स्यों रंग। दुहां सरिया का खसम आप अवरना दूजा थाओ सतगुर तुठे पाया नानक सच्चा नाओ। श्री राग मोहला पंजवा कर पंजवा जानो नहीं पावै कवन बाता मन खोज मार्ग रहाओ। त्यानी त्यान लावै ज्ञानी ज्ञान कमावै प्रभ किन्ही जाता। भगवती रहत जुगता जोगी कहत मुक्ता तपसी तपहे राता। मोनी मोने तारी सन्यासी ब्रह्मचारी उदासी उदास राता। भगत नवै प्रकारा पंडित वेद पुकारा गिरसती गिरसत तरमाता। एक शब्दी बहुरूप अवदूता कापड़ी कोते जागुता एक तीर्थ नाता। निरहार वर्ती आ परसा एक लोक ना देवे दर्शा एक मन ही ज्ञाता। काट ना किन्ही कहाया सब कहते है पाया जिस मेले सो भगता। सगल उकत उपावा त्यागी सरन पावा नानक गुरचरण पराता। एक ओंकार सत गुर प्रसाद श्री राग महला पहला करतीजा। जोगी अंदर जोगिया तू पोगी अंदर पोगिया तेरा अंत ना पाया सुरग मछ प्याल जियो। हो वारी हो वारण कुर्बान तेरे नाव नो रहाओ। तुद संसार उपाया सिरे सिर तंदे लाया वेखे कीता अपना कर कुदरत पासा टाल जियो। प्रगट पहारै जापदा सब नावै नो प्रतापदा सतगुर बाज ना पायो सब मोही माया जाल जियो। सतगुर को बल जाइय जित मिलिय परम गत पाइय सुर नर मुन जन लोच दे सो सतगुर दिया बुझाए जियो। सत संगत कैसी जानिय जिथे एको नाम वखाणिय एको नाम हुक्म है नान सतगुर दिया बुझाए जियो। एहो जगत परम पुलाया आपो तुद खुआया प्रताप लगा दोहागणी भाग जिना के नाहे जियो। दोहागणी क्या निसाणिया खसमो कुथिया फिरे निमाणिया मैले वेस तिना कामणी दुखी रहन विहाए जियो। सुहागणी क्या कर्म कमाया पूरब लिखिया फल पाया नदर करे कै अपनी आपे ले मिलाए जियो। हुक्म जिना नो मनाया तिन अंतर शब्द वसाया सहिया से सुहागणी जिन सह नाल प्यार जियो। जिना भाणे कारस आया तिन विछो परम चुकाया नानक सतगुर ऐसा जानिए जो सब सै ले मिलाए जियो। सतगुर मिलिया फल पाया जिन विछो अकरण चुकाया दुरमत का दुख कटिया भाग बैठा मस्तक आए जियो। अमृत तेरी बाणिया तेरिया भगता हृदय समाणिया सुख सेवा अंदर रखे अपनी नदर करे निस्तार जियो। सतगुर मिलिया जानिए जित मिलिए नाम वखाणिए सतगुर बाजना पायो सब थकी कर्म कमाए जियो। हो सतगुर विठो कुमाया जिन भ्रम पुला मार्ग पाया नदर करेजे अपनी आपे ले रलाए जियो। तू सबना माहि समाया तिन करते आप लुकाया नानक गुरमुख प्रगट होया जा को जोत तरी करतार जियो। आपे खसम निवाजिया जियो पिंड दे साजिया अपने सेवक की पैज रखिया दोए कर मस्तक तार जियो। सब संजम रहे स्यान पा मेरा प्रभ सब किछ जानदा प्रगट प्रताप वरतायो सब लोक करे जयकार जियो।
ਮੇਰੇ ਗੁਣ ਅਵਗਣ ਨਾ ਵਿਚਾਰਿਆ, ਪ੍ਰਭਨਾ ਬਿਰਧ ਸਮਾਰਿਆ, ਕੰਠ ਲਾਏ ਕੈ ਰੱਖਿਓ ਲੱਗੈ ਨਾਤ ਧੀ ਵਾਓ ਜੀਓ। ਮੈਂ ਮੰਤਨ ਪ੍ਰਭੂ ਧਿਆਇਆ, ਜੀਏ ਇਛੜਿਆ ਫਲ ਪਾਇਆ, ਸਾਹੂ ਪਾਤਸ਼ਾਹੋ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਓ ਜੀਓ। ਤੁਧ ਆਪੇ ਆਪ ਪਾਇਆ, ਦੂਜਾ ਖੇਲ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਏ ਜੀਓ। ਗੁਰ ਪ੍ਰਸਾਦੀ ਪਾਇਆ, ਤਿੱਥੈ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ। ਗੋਪੀ ਨੈ ਗੁਆਲੀਆ, ਤੁਧ ਆਪੇ ਗੋਏ ਉਠਾ ਲਿਆ, ਹੁਕਮੀ ਭਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜੀਓ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨੀ ਦੂਜਾ ਪਾਉ ਚੁਕਾਇਆ, ਨਿਰਮਲ ਜੋਤ ਤਿਨ ਪ੍ਰਾਣੀਆਂ, ਓਏ ਚੱਲੇ ਜਨਮ ਸਵਾਰ ਜੀਓ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹੈ ਵਡਿਆਈਆਂ, ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸਮਾਲ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਪੈ ਭਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ, ਤਿਸ ਜੇਵੜ ਅਵਰ ਨਾ ਕੋਈ ਜੀਓ ਰਹਾਓ। ਗੁਸਾਈ ਮਹਿੰਡਾ ਇੱਠੜਾ, ਅਮ ਅਬੇ ਥਾਵੋ ਮਿੱਠੜਾ, ਪੈਣ ਪਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਈ ਜੀਓ। ਤੇਰੇ ਹੁਕਮ ਸਾਵਣ ਆਇਆ, ਮੈਂ ਸਤਕਾ ਹਲ ਜੁਆਇਆ, ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਓ। ਹੋ ਗੁਰ ਮਿਲ ਇੱਕ ਪਛਾਣਦਾ, ਦੋਇਆ ਕਾਗਲ ਚਿਤ ਨਾ ਜਾਣਦਾ, ਹਰ ਇੱਕ ਤੈ ਕਰ ਲਾਇਨ, ਜਿਉ ਪਾਵੈ ਤਿਵੈ ਨਿਭਾਹੇ ਜੀਓ। ਤੁਸੀਂ ਭੋਗਿਓ ਪੁੰਚੋ ਪਾਈ ਹੋ, ਗੁਰ ਦੀ ਬਾਣ ਕਵਾਏ ਪਿਨਾਈਓ, ਹੋ ਹੁਆ ਮਾਹਰ ਪਿੰਡ ਦਾ ਬਨ ਆਦੈ ਪੰਜ ਸਰੀਕ ਜੀਓ। ਹੋ ਆਇਆ ਸਾਮੈ ਤੇ ਹੰਡੀਆਂ, ਪੰਜ ਕਿਰਸਾਨ ਮੁਜੇਰੇ ਮੈਂ ਹੰਡਿਆਂ, ਕੰਨ ਕੋਈ ਕੱਢਣਾ ਹੰਗੀ, ਨਾਨਕ ਬੁੱਠਾ ਕੁੱਗ ਗਿਰਾਓ ਜੀਓ। ਹੋ ਵਾਰੀ ਕੁੰਮਾ ਜਾਵਦਾ, ਇੱਕ ਸ਼ਾਹਾ ਤੁਧ ਤਿਆਜਦਾ, ਉੱਜੜ ਥੇ ਹੋ ਵਸਾਇਓ, ਹੋ ਤੁਧ ਵਿਠੋ ਕੁਰਬਾਨ ਜੀਓ। ਹਰ ਇੱਠੈ ਨਿਤ ਧਿਆਇਦਾ, ਮਨ ਚਿੰਦੀ ਸੋ ਫਲ ਪਾਇਦਾ, ਸਭੇ ਕਾਜ ਸਵਾਰਿਓਨ ਲਾਹੀਨ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਤੰਦੜਾ, ਗੁਸਾਈ ਸੇਵੀ ਸੱਚੜਾ, ਨੋ ਨਿਦ ਨਾਮ ਨਿਧਾਨ ਹਰ, ਮੈਂ ਪੱਲੇ ਬੱਦਾ ਛਿਕ ਜੀਓ। ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਤਰਕੈ ਹੱਥ ਜੀਓ। ਮੈਂ ਬੱਦੀ ਸਜ ਧਰਮਸਾਲ ਹੈ, ਗੁਰਸਿੱਖਾਂ ਲਹਿਦਾ ਪਾਲ ਕੈ, ਪੈਰ ਤੋਵਾ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜੀਓ। ਸੁਣ ਗੱਲਾਂ ਗੁਰ ਪੇ ਆਇਆ, ਨਾਮ ਦਾਨ ਇਸਨਾਨ ਦੜਾਇਆ, ਸਭ ਮੁਕਤ ਹੋਆ ਸਹਿਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿੱਠੀਆਂ, ਤੁਸ ਆਪੇ ਲੈ ਅਨ ਛਡਾਏ ਜੀਓ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੈ ਰੰਗਿਆਣ ਦਾ, ਸਭ ਸੁਖਾਲੀ ਉਠੀਆ ਇਹ ਹੋਆ ਹਲੇਮੀ ਰਾਜ ਜੀਓ। ਚਿਮ ਚਿਮ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ, ਬਹੁ ਮਾਣ ਕੀਆ ਤੁਧ ਉਪਰੇ ਤੂੰ ਆਪੇ ਪਾਏ ਥਾਏ ਜੀਓ। ਤੇਰਿਆਂ ਭਗਤਾ ਪੁਖ ਸਦ ਤੇਰੀਆਂ, ਹਰ ਲੋਚਾ ਪੂਰਨ ਮੇਰੀਆਂ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਹਿਹੁ ਮਿਲਾਏ ਜੀਓ। ਤੂੰ ਜੇਵੜ ਅਵਰ ਨਾ ਪਾਲਿਆ, ਤੂੰ ਦੀਪ ਲੋ ਪਿਆਲਿਆ, ਤੂੰ ਥਾਂ ਥਨੰਤਰ ਰਵ ਰਹਿਆ, ਨਾਨਕ ਭਗਤਾ ਸੱਚ ਆਧਾਰ ਜੀਓ। ਹਉ ਗੁਸਾਈ ਦਾ ਪਹਿਲ ਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਜ ਇਕੱਠੀਆਂ, ਦੋਏ ਬੈਠਾ ਵੇਖੇ ਆਪ ਜੀਓ। ਵਾਤ ਵਜਨ ਟਮਕ ਪੇਰੀਆਂ, ਮਲ ਲੱਥੇ ਲਹਿੰਦੇ ਫੇਰੀਆਂ, ਨਹਿਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਸਭ ਇਕੱਠੇ ਹੋਇਆ ਆ, ਕਰਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਤੂੰ ਵਰਨਾ ਚਹਿਨਾ ਬਾਰਾ, ਹਰ ਦਿਸੇ ਹਾਜ਼ਰ ਜਾਹਰਾ, ਸੁਣ ਸੁਣ ਤੁਜੈ ਧਿਆਇ ਦੇ, ਤੇਰੇ ਭਗਤ ਰਤੇ ਗੁਣਤਾਸ ਜੀਓ।
ਮੈਂ ਜੁਗ ਜੁਗ ਦਇਆ ਸੇਵੜੀ, ਗੁੜ ਕੱਟੀ ਮਹਿੰਡੀ ਜੇਵੜੀ, ਹੋ ਬਾਹੜ ਛਿੰਜ ਨਾ ਨੱਚੋ ਨਾਨਕ ਅਵਸਰ ਲੱਦਾ ਪਾਲ ਜੀਓ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਸ਼੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਘਰ ਪਹਿਲਾ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ, ਮਿੱਤਰਾ ਹੁਕਮ ਪਿਆ ਗਰ ਪਾਸ, ਉਰਦ ਤਪ ਅੰਤਰ ਕਰੇ ਵਣਜਾਰਿਆ, ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੈ, ਉਰਦ ਤਿਆਂ ਲਿਵ ਲਾਗਾ, ਨਾ ਮਰਜਾਦ ਆਇਆ ਕਲ ਪੀਤਰ, ਬਾਹੁੜ ਜਾਸੀ ਨਾਗਾ। ਜੈਸੀ ਕਲਮ ਬੂੜੀ ਹੈ ਮਸਤਕ, ਤੈਸੀ ਜਿਹੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰ ਪਾਸ। ਦੂਜੇ ਪਹਿਰੇ ਰਹਿਣ ਕੈ ਵਣਜਾਰਿਆ, ਮਿੱਤਰਾ ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਐ ਵਣਜਾਰਿਆ, ਮਿੱਤਰਾ ਜਿਉ ਜਸੂਦਾ ਕਰ ਕਾਨ। ਹੱਥੋਂ ਹੱਥ ਨਚਾਈਐ ਪ੍ਰਾਣੀ, ਮਾਤ ਕਹਿ ਸੁੱਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਜਿਨ ਰਚ ਰਚਿਆ ਤਿਸੈ ਨਾ ਜਾਣੈ, ਮਨ ਪੀਤਰ ਤਰ ਗਿਆਨ, ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ। ਤੀਜੇ ਪਹਿਰੈ ਰਹਿਣ ਕੈ ਵਣਜਾਰਿਆ, ਮਿੱਤਰਾ ਤਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨਾ ਚੇਤੀ ਵਣਜਾਰਿਆ, ਮਿੱਤਰਾ ਬੱਦਾ ਛੁਟੇ ਜਿੱਤ। ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਬਿਕਲ ਪਿਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ। ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੋ ਨਾ ਤੀਜੈ ਪਹਿਰੈ ਪ੍ਰਾਣੀ, ਤਨ ਜੋਬਨ ਸਿਉ ਚਿੱਤ। ਚੌਥੇ ਪਹਿਰੈ ਰਹਿਣ ਕੈ ਵਣਜਾਰਿਆ, ਮਿੱਤਰਾ ਲਾਵੀ ਆਇਆ ਖੇਤ, ਜਾ ਜਮ ਪੱਕੜ ਚਲਾਇਆ ਵਣਜਾਰਿਆ, ਮਿੱਤਰਾ ਕਿਸੇ ਨਾ ਮਿਲਿਆ ਭੇਤ। ਭੇਤ ਚੇਤ ਹਰ ਕਿਸੈ ਨਾ ਮਿਲਿਓ, ਜਾ ਜਮ ਪੱਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੈ, ਖਿਨਮੇ ਪਿਆ ਪਰਾਇਆ। ਸਾਈਂ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਲੁਣਿਆ ਖੇਤ। ਸ਼੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਹਿਰੈ ਰਹਿਣ ਕੈ ਵਣਜਾਰਿਆ, ਮਿੱਤਰਾ ਬਾਲਕ ਬੁੱਧ ਚੇਤ, ਖੀਰ ਪੀਐ ਖੇਲਾਈਐ ਵਣਜਾਰਿਆ, ਮਿੱਤਰਾ ਮਾਤ ਪਿਤਾ ਸੁਤ ਹੇਤ। ਮਾਤ ਪਿਤਾ ਸੁਤ ਨੇਹੋ ਕਨੇਰਾ, ਮਾਇਆ ਮੋਹ ਸਬਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਣੀ ਕਾਰ ਕਰਾਈ। ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੈ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਛੁਟੇਗਾ ਹਰ ਚੇਤ। ਦੂਜੇ ਪਹਿਰੈ ਰਹਿਣ ਕੈ ਵਣਜਾਰਿਆ, ਮਿੱਤਰਾ ਪ੍ਰਜੋਬਨ ਮੈਂ ਮਤ, ਐਨਸ ਕਾਮ ਵਿਆਪਿਆ ਵਣਜਾਰਿਆ, ਮਿੱਤਰਾ ਅੰਦਲੇ ਨਾਮ ਨਾ ਚਿੱਤ। ਰਾਮ ਨਾਮ ਕਟ ਅੰਤਰ ਨਾਹੀ, ਹੋਰ ਜਾਣੈ ਰਸ ਕਸ ਮਿੱਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰਹੋਗੇ ਝੂਠੇ। ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਤਰਮ ਨਹੀਂ ਪੂਜਾ, ਨਾਨਕ ਪਾਏ ਭਗਤ ਨਿਸਤਾਰਾ, ਦੁਬਦਾ ਵਿਆਪੈ ਦੂਜਾ। ਤੀਜੇ ਪਹਿਰੈ ਰਹਿਣ ਕਹਿ ਵਣਜਾਰਿਆ, ਮਿੱਤਰਾ ਸਰ ਹੰਸ ਉਲੱਥੜੇ ਆਏ, ਜੋਬਨ ਕਟੈ ਜਰੂਆ ਜਿਣੈ ਵਣਜਾਰਿਆ, ਮਿੱਤਰਾ ਆਪ ਕਟੈ ਦਿਨ ਜਾਏ। ਅੰਤ ਕਾਲ ਪਛਤਾਸੀ ਅੰਦਲੇ, ਜਾ ਜਮ ਪਕੜ ਚਲਾਇਆ, ਸਭ ਕਿਛ ਆਪਣਾ ਕਰ ਕਰ ਰਾਖਿਆ, ਖਿਨਮੇ ਪਿਆ ਪਰਾਇਆ। ਬੁੱਧ ਵਿਸਰਜੀ ਗਈ ਸਿਆਣਪ, ਕਰ ਅਵਗਣ ਪਛੁਤਾਏ, ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭ ਚੇਤੋ ਲਿਵਲਾਏ। ਚੌਥੇ ਪਹਿਰੈ ਰਹਿਣ ਕੈ ਵਣਜਾਰਿਆ, ਮਿੱਤਰਾ ਬਿਰਦ ਪਿਆ ਤਨ ਖੀਣ, ਅੱਖੀ ਅੰਤ ਨਾ ਦਿਸੀ ਵਣਜਾਰਿਆ, ਮਿੱਤਰਾ ਕੰਨੀ ਸੁਣੈ ਨਾ ਵੈਣ, ਅੱਖੀ ਅੰਧ ਜੀ ਬਰਸ ਨਾਹੀ ਰਹੇ, ਪ੍ਰਾਕੋ ਤਾਣਾ ਗੁਣ ਅੰਤਰ ਨਾਹੀ, ਕਿਉਂ ਸੁਖ ਪਾਵੈ ਮਨਮੁਖ ਆਵਣ ਜਾਣਾ। ਖੜਪੱਕੀ ਕੁੜ ਪੱਜੈ ਬਿਨਸੈ, ਆਏ ਚੱਲੈ ਕਿਆ ਮਾਣ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਗੁਰਮੁਖ ਸ਼ਬਦ ਪਛਾਣ। ਓੜਕ ਆਇਆ ਤਿੰਨ ਸਾਹਿਆ ਵਣਜਾਰਿਆ, ਮਿੱਤਰਾ ਜਰ ਜਰਵਾਣਾ ਕੰਨ, ਇੱਕ ਰਤੀ ਗੁਣ ਨਾ ਸਮਾਣਿਆ ਵਣਜਾਰਿਆ, ਮਿੱਤਰਾ ਅਵਗਣ ਖੜਸਨ ਬੰਨ।
ਗੁਣ ਸੰਜਮ ਜਾਵੈ ਝੂਟ ਨਾ ਖਾਵੈ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋਹੇ ਨਾ ਸਾਕੈ ਪਾਏ ਭਗਤ ਪੈ ਤਰਣਾ ਪਤ ਸੇਤੀ ਜਾਵੈ ਸਹਿਜ ਸਮਾਵੈ ਸਗਲੇ ਦੁੱਖ ਮਿਟਾਵੈ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ। ਸ਼੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਹਰ ਪਾਇਆ ਉਧਰ ਮੰਜਾਰ ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ। ਹਰ ਹਰ ਨਾਂ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ। ਜਿਸਕੀ ਵਸਤਤ ਸਚੇਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹਰ ਜਪੀਐ ਕਿਰਪਾ ਤਾਰ। ਦੂਜੇ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗਲ ਲਾਏ। ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੈ ਖੱਟ ਖਵਾਏ ਜੋ ਦੇਵੈ ਤਿਸੈ ਨਾ ਜਾਣੈ ਮੁੜਾ ਦਿੱਤੇ ਨੂੰ ਲਪਟਾਏ। ਕੋਈ ਗੁਰਮੁਖ ਹੋਵੈ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕਹੋ ਨਾ ਦੂਜੈ ਪਹਿਰੈ ਪ੍ਰਾਣੀ ਤਿਸ ਕਾਲ ਨਾ ਕਬਹੂੰ ਖਾਏ। ਤੀਜੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤੜੈ ਤਨ ਸੰਚੜੈ ਵਣਜਾਰਿਆ ਮਿੱਤਰਾ ਹਰਨਾਮਾ ਹਰ ਨਾ ਸਮਾਲ। ਹਰਨਾਮਾ ਹਰ ਹਰ ਕਦੇ ਨਾ ਸਮਾਲੈ ਜੇ ਹੋਵੈ ਅੰਤ ਸਖਾਈ ਇਹੋ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛੁਤਾਈ। ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ। ਚੌਥੇ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ। ਹਰ ਸੇਵੋ ਖਿਨ ਖਿਨ ਟਿਲ ਮੂਲ ਨਾ ਕਰੇ ਹੋ ਜਿਤ ਅਸਥਿਰ ਜੁਗ ਜੁਗ ਹੋਵੋ ਹਰ ਸੇਤੀ ਸਦ ਮਾਣੋ ਰਲੀਆ ਜਨਮ ਮਰਨ ਦੁੱਖ ਖੋਵੋ। ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਸਫਲਿਓ ਰਹਿਣ ਭਗਤਾਂ ਦੀ। ਸ਼੍ਰੀ ਰਾਗ ਮਹੱਲਾ ਪੰਜਵਾਂ। ਪਹਿਲੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਤਰ ਪਾਇਤਾ ਉਧਰੈ ਮਾਹੇ ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ ਕਰ ਮੁਹਲਤ ਕਰਮ ਕਮਾਹੇ। ਮੁਹਲਤ ਕਰਦੀਨੀ ਕਰਮ ਕਮਾਣੈ ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਪਾਈ ਸੁੱਤ ਬਣਿਤਾ ਤਿਨ ਪੀਤਰ ਪ੍ਰਭੂ ਸੰਜੋਹਿਆ। ਕਰਮ ਸੁ ਕਰਮ ਕਰਾਏ ਆਪੇ ਇਸ ਜਨਤੈ ਵਸ ਕਿਛ ਨਾਹੇ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਤਰ ਪਾਇਤਾ ਉਧਰੈ ਮਾਹੇ। ਦੂਜੇ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨ ਮਤਾ ਅਹਮੇ। ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਿਗੁਰ ਕਭੂ ਨਾ ਸੇਵਿਆ ਸਿਰ ਠਾਡੈ ਜਮ ਜੰਦਾਰਾ। ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੋ ਨਾ ਦੂਜੈ ਪਹਿਰੈ ਪ੍ਰਾਣੀ ਪਰ ਜੋਬਨ ਲਹਿਰੀ ਦੇ। ਤੀਜੇ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ ਬਿਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹੇ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿਰ ਲੋਬਾਨ। ਅੰਤਰ ਲਹਿਰ ਲੋਬਾਨ ਪ੍ਰਾਣੀ ਸੋ ਪ੍ਰਭ ਚਿਤ ਨਾ ਆਵੈ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੈ। ਸਿਰਜਨਹਾਰ ਵਿਸਾਰਿਆ ਸਵਾਮੀ ਇਕ ਨਿਮਖ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਬਿਖ ਸੱਚੇ ਅੰਧ ਅਗਿਆਨ। ਚੌਥੇ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗੈ ਬੇਲੀ ਹੋਏ। ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਿਖਾਈ ਇਹੋ ਮੋਹ ਮਾਇਆ ਤੇਰੇ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ। ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰੂ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਦਿਨ ਨੇੜੇ ਆਇਆ ਸੋਏ।
ਲਿਖਿਆ ਆਇਆ ਗੋਬਿੰਦ ਕਾਵਣ ਜਾ ਰਿਹਾ ਮਿੱਤਰਾ ਉੱਠ ਚਲੇ ਕਮਾਣਾ ਸਾਥ ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿਨੀ ਪੂਰਾ ਸਤਿਗੁਰ ਸੇਵਿਆ ਸਹਿ ਦੁਰਗੇ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ ਸ਼੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਛੰਤ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮੁੰਦ ਇਆਣੀ ਪੀੜੈ ਕਿਉਂ ਕਰ ਹਰ ਦਰਸਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹੁੜੈ ਕੰਮ ਸਿੱਖੈ ਸਾਹੁੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਤਿਆਏ ਸਹੀਆ ਵਿੱਚ ਫਿਰੈ ਸੁਹੇਲੀ ਹਰ ਦਰਗੈ ਬਾਹਾਂ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਇਆਣੀ ਪੀੜੈ ਗੁਰਮੁਖ ਹਰ ਦਰਸਨ ਦਿਖੈ ਵਿਆਹ ਹੁਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹੁਮੈ ਰੋਗ ਗਿਆ ਦੁੱਖ ਲਾਥਾ ਆਪ ਆਪੈ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਅਵਨਾਸੀ ਨਾ ਕਦੇ ਮਰੈ ਨਾ ਜਾਇਆ ਵਿਆਹ ਹੁਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੂਲਾ ਹਰ ਜਨਮ ਮਿਲ ਜਵੰਗ ਸੁਹੰਦੀ ਪੇਵ ਕੜੈ ਹਰ ਜਪ ਸੁਹੇਲੀ ਵਿੱਚ ਸਾਹੁੜੈ ਖਰੀ ਸੁਹੰਦੀ ਸਾਹੁੜੈ ਵਿੱਚ ਖਰੀ ਸੁਹੰਦੀ ਜਿਨ ਪੇਵ ਕੜੈ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨਾ ਮਨ ਜਿਨ ਪਾਸਾ ਟਾਲਿਆ ਹਰ ਸੰਤ ਜਨਾ ਮਿਲਕਾ ਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜਵੰਗ ਸੁਹੰਦੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੋਹਿਲਾ ਗੁਰ ਸਤਿਗੁਰ ਦਾਨ ਦੇਵਾਇਆ ਖੰਡ ਵਰਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੈ ਰਲਾਇਆ ਹੋਰ ਮਨਮੁਖ ਦਾਜ ਜੇ ਰਖ ਦਿਖਾਲੇ ਸੋ ਕੂੜ ਅੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਤਨ ਵੇਲ ਵਦੰਦੀ ਹਰ ਜੁਗੋ ਜੁਗੋ ਜੁਗ ਜੁਗੋ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਤਿਆਇਆ ਹਰ ਪੁਰਖ ਨਾ ਕਭੀ ਬਿਨਸੈ ਜਾਵੈ ਨਿਤ ਦੇਵੈ ਚੜ੍ਹੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਤਨ ਵੇਲ ਵਦੰਦੀ ਸ਼੍ਰੀ ਰਾਗ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਤਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੈ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਹਿਆ ਬਨਵਾਰੀ ਕਟ ਕਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾ ਸੰਗ ਪ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰਬੋ ਹਿਤ ਕਰਤੇ ਸਰਸਾ ਦੁਖ ਨਾ ਵਿਆਪੈ ਗੁਰ ਪੂਰਾ ਪੇਟੈ ਵਡਪਾਗੀ ਆਠ ਪਹਿਰ ਪ੍ਰਭ ਜਾਪੈ ਆ ਜੁਗਾਦੀ ਸੇਵਕ ਸਵਾਮੀ ਭਗਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜਿਉਂ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜਿਉਂ ਮਿੱਤਰਾ ਹਰ ਦਰ ਨਹਿ ਚਲ ਮੱਲੀ ਹਰ ਦਰ ਸੇਵੇ ਅਲਖ ਅਪੇਵੇ ਨਹਿ ਚਲ ਆਸਣ ਪਾਇਆ ਤਹਿ ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾਰ ਦੁਖ ਮਿਟਾਇਆ ਚਿੱਤਰਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ
मन प्यारिया जियो मित्रा कर संता संग निवासो मन प्यारिया जियो मित्रा हर नाम जपत प्रगासो सिमर स्वामी सुखोगामी इस सगली पुनिया पुरबे कमाए श्री रंग पाए हर मिले चिरी विछुनिया अंतर बाहर सर्बत रव्या मन उपजिया विश्वासो नानक सिख दे मन प्रीतम कर संता संग निवासो मन प्यारिया जियो मित्रा हर प्रेम भगत मन लीना मन प्यारिया जियो मित्रा हर जल मिल जीवे मीना हर पी अगाने अमृत बाने सर्ब सुखा मन उठे श्री तर पाए मंगल गाए इच्छ पुनी सदगुर तुठे।

0: तक हर प्रभ लिखिया जन नानक नाम त्याए। मन हर हर प्रीत लगाए बड़ भागी गुर पाया गुर सबदी पार लंगाए रहाओ। हर आपे आप उपाय दा हर आपे दे वैले हर आपे परम पुलाय दा हर आपे ही मत दे। गुरमुखा मन प्रगास है से विरले के हो बलिहारी तिन को जिन हर पाया गुरमते। जन नान कमल प्रकाशया मन हर हर बुठड़ा हे। मन हर हर जपन करे हर गुर सरनाई भज पो जिंदो सब किलविख दुख पर हरे रहाओ। घट घट रमैया मन वसै क्यों पाइय कित पत गुरपुरा सतगुरु भेटिए हर आय वसै मन चित। मैं तर नाम आधार है हर नामै ते गत मत मैं हर हर नाम विसाहु है हर नामै ही जत पत। जन नानक नाम त्याया रंग रतड़ा हर रंग रत हर त्यावो हर प्रभ सत गुरु बचनी हर प्रभ जानिया सब हर प्रभ के उत पत रहाओ। जिनको पुरब लिखिया से आए मिले गुर पास सेवक पाए वणजारिया मित्रा गुर हर हर नाम प्रकास। तन तन वणज वपारिया जिन वखर लदेड़ा हर रास गुरमुखा दरमुख उजले से आए मिले हर पास। जन नानक गुर तिन पाया जिन्ना आप तुठा गुणतास। हर त्यावो सास गिरास मन प्रीत लगी तिना गुरमुखा हर नाम जिना रहरास रहाओ। एक ओंकार सत गुर प्रसाद श्री राग की वार महला चौथा श्लोका नाल श्लोक महला तीजा। रागां विच श्री राग है जे सच तरे प्यार सदा हर सच मन वसै नेचल मत अपार। रतन अमोलक पाया गुर का शब्द विचार जेवा सची मन सच्चा सच्चा शरीर अकार। नानक सच्चै सतगुरु सेव्यै सदा सच वपार महला तीजा। होर बिरहा सब तात है जब लग साहिब प्रीत ना होए इहो मन माया मोहया वेखण सुनण ना होए। सो देखे बिन प्रीत ना उपजै अंधा क्या करे नानक जिन अखी लीतियां सोई सच्चा दे पौड़ी। हर इको करता एक इको दीबाण हर हर इक सैदा है अमर इको हर चित तर। हर तिस बिन कोई नाहे डर प्रम पौ दूर कर हर तिसै नो सलाहे जे तुद रखै बाहर कर। हर जिसनो होए दयाल सो हर जप पौ बिखम तर। सलोक महला पहला। दाती साहिब संधिया क्या चलै तिस नाल इक जागंदे नाल लहन इक ना सुत्या दे उठाल महला पहला। सिदक सबूरी साधिका सबर तो सा मलायका दीदार पूरे पाए सा थाओ नाही खाए का पौड़ी। सब आपे तुद उपाय कै आप कर लाई तू आपे वेख विकसदा अपनी वड्याई। हर तुदो बार किछ नाही तू सच्चा साई तू आपे आप वर्तदा सबनी ही थाई। हति सहत्याव संत जनो जोले छटाई सलोक महला पहला। फकड़ जाति फकड़ नाओ सबना जिया एका छाओ आपो जे को पला कहाए नानक तापर जापै जापत लिखै पाए महला दूजा। जिस प्यारे सो ने हो तिस आगे मर चलिए त्रिग जीवन संसार ताके पाछै जीवना पौड़ी। तुद आपे तरती साजिए चंद सूरज दोए दीवे दस चार हट तुद साजिया वपार करीवे। इकना नोहर लाभ दे जो गुरमुख थीवे तिन जमकाल ना व्यापी जिन सच अमृत पीवे। ओ आप छुटे परवार स्यों तिन पिछे सब जगत छुटीवे सलोक महला पहला। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਾਂ ਕਹੀਂ ਨਾ ਜਾਏ ਸਰੈ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿਦਕ ਕਰ ਸਿਜਦਾ ਮਨ ਕਰ ਮਖ ਸੂਦ ਜਿਹੇ ਤਿਰ ਦੇਖਾ ਤਹਿ ਤਿਰ ਮੌਜੂਦ ਮਹੱਲਾ ਤੀਜਾ ਗੁਰਸਬਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ ਪੌੜੀ ਸਪਤਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ ਸਭ ਤੁਜੈ ਤਿਆਵੈ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਅਰਾਧ ਦੇ ਤਿਨ ਹਉ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰਚੋਜ ਵਿਡਾਣਾ ਸਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖ ਲੇਹੋ ਸਦਾ ਸਾਹਿਬ ਕਹਿ ਰੰਗ ਰਹਿ ਕਬੂ ਨਾ ਤੋ ਡਸਨੇ ਹੋ ਕਲੋ ਮਸਾਜਨੀ ਜਾਏ ਸੀ ਲਿਖਿਆ ਪੀ ਨਾ ਲੈ ਜਾਏ ਨਾਨਕ ਸੋ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚੇ ਪਾਏ ਮਹੱਲਾ ਤੀਜਾ ਨਦਰੀ ਆਪਦਾ ਨਾਲ ਨਾ ਚੱਲੀ ਵੇਖੋ ਕੋ ਵਿਉ ਪਾਏ ਸਤਿਗੁਰ ਸੱਚੇ ਦ੍ਰਿੜਾਇਆ ਸਚਰ ਹੋ ਲਿਵ ਲਾਏ ਨਾਨਕ ਸਬਦੀ ਸੱਚ ਹੈ ਕਰਮੀ ਭੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਪੇਤ ਜੋ ਕਿਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਕਸੇਤ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸਹਿ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਲੋ ਸਣ ਮਸਵਾਣੀਐ ਕਾਗਤ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੁਰਬ ਲਿਖਿਆ ਕਮਾਉਣਾ ਅਵਰਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੈ ਕੋ ਥਿਰ ਨਹੀਂ ਪੜਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪਛਿਆ ਦਾਨ ਦੇਵ ਕਾ ਸਲੋਕ ਮਹੱਲਾ ਤੀਜਾ ਹਉ ਹਉ ਕਰਦੇ ਸਭ ਮੋਈ ਸੰਪੋ ਕਿਸੈ ਨਾ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨ ਗੁਰਮੁਖ ਉਭਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹੋ ਮਨੋ ਕਸੂਦਾ ਕਾਲੀਆਂ ਬਾਹਰ ਚਿਟਵੀਆਂ ਹੋ ਰੀਸਾਂ ਕਰੇ ਤਿਨਾੜੀਆਂ ਜੋ ਸੇਵੇ ਦਰ ਖੜੀਆਂ ਹੋ ਨਾਲ ਖਸਮੈ ਰੱਤੀਆਂ ਮਾਣੈ ਸੁਖ ਰਲੀਆਂ ਹੋ ਹੋਦੈ ਤਾਣ ਨਿਤਾਣੀਆਂ ਰਹਿ ਨਿਮਾਣੀਆਂ ਹੋ ਨਾਨਕ ਜਨਮ ਸਕਾਰ ਥਾ ਜੇ ਤਿਨਕੈ ਸੰਗ ਮਿਲਾ ਹੋ ਪੌੜੀ ਤੂੰ ਆਪੇ ਜਲਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਵਤਾਏ ਦਾ ਆਪੇ ਵਿੱਚ ਸੇ ਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਕੜੀ ਕਰ ਖਿਆਲ ਹਰ ਤੁਦੋ ਬਾਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਤਨ ਖਸਬੈ ਚਲੈ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹੋ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾ ਵਿਹੁਣਿਆ ਰੰਗ ਕਸੁੰਬਾ ਦੇਖ ਨਾ ਪੁੱਲ ਇਸਕਾ ਰੰਗ ਦਿਨ ਥੋੜਿਆ ਛੋਡਾ ਇਸ ਦਾ ਮੂਲ ਦੂਜੇ ਲੱਗੇ ਪਚਮੂਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪਏ ਪਛੇ ਵਾਰੋ ਵਾਰ ਨਾਨਕ ਨਾ ਵਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ ਪੌੜੀ ਸਿਸ਼ਟ ਉਪਾਏ ਸਭ ਤੁਧ ਆਪੇ ਰਿਜਕ ਸੰਭਾਹਿਆ ਇੱਕ ਵੱਲ ਛਲ ਕਰਕੇ ਖਾਵਦੇ ਮੂੰਹ ਕੁੜ ਕੁਸਤ ਤਿਨੀ ਟਾਹਿਆ ਤੁਧ ਆਪੇ ਭਾਵੈ ਸੋ ਕਰੇ ਤੁਧ ਓਤੈ ਕਮ ਓਏ ਲਾਇਆ ਇੱਕ ਨਾ ਸੱਚ ਬੁਝਾਇਉਨ ਤਿੰਨ ਅੰਤਰ ਭੰਡਾਰ ਦੇਵਾਇਆ ਅਚੇਤ ਖਾਏ ਤਿਨਾ ਸਫਲੈ ਅਚੇਤਾ ਹੱਥ ਤੜਾਇਆ ਸਲੋਕ ਮਹਲਾ ਤੀਜਾ। ਪੜ੍ਹ ਪੜ੍ਹ ਪੰਡਕ ਵੇਦ ਵਖਾਣੇ ਪਾਇਆ, ਮੋਹ ਸਵਾਏ ਦੂਜੇ ਪਾਏ ਹਰਨਾਮ ਵਿਸਾਰਿਆ, ਮਨ ਮੂਰਖ ਮਿਲੇ ਸਜਾਏ। ਜਿਨ ਜਿਉ ਪਿੰਡ ਦਿੱਤਾ ਤਿਸ ਕਬੂ ਨਾਚੇ, ਤੈ ਜੋ ਦਿੰਦਾ ਰਿਜਕ ਸੰਭਾਹੇ। ਜਮਕਾ ਫਾਹਾ ਗਲੋ ਨਾ ਕਟੀਐ, ਫਿਰ ਫਿਰ ਆਵੈ ਜਾਏ, ਮਨਮੁਖ ਕਿਛੂ ਨਾ ਸੂਝੈ, ਅੰਦੁਲੇ ਪੁਰਬ ਲਿਖਿਆ ਕਮਾਏ। ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ, ਨਾਮ ਵਸੈ ਮਨ ਆਏ, ਸੁਖ ਮਾਣੈ ਸੁਖ ਪਹਿਨਣਾ, ਸੁਖੇ ਸੁਖ ਵਿਹਾਏ। ਨਾਨਕ ਸੋ ਨਾਉ ਮਨਹੋ ਨਾ ਵਿਸਾਰੀਐ, ਜਿਤ ਦਰ ਸਚੈ ਸੋਭਾ ਪਾਏ। ਮਹਲਾ ਤੀਜਾ। ਸਤਿਗੁਰ ਸੇ ਸੁਖ ਪਾਇਆ, ਸਚ ਨਾਮ ਗੁਣਤਾਸ, ਗੁਰਮਤੀ ਆਪ ਪਛਾਣਿਆ, ਰਾਮ ਨਾਮ ਪ੍ਰਗਾਸ। ਸੱਚੋ ਸੱਚ ਕਮਾਵਣਾ, ਵਡਿਆਈ ਵੱਡੇ ਪਾਸ, ਜਿਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ। ਸੱਚੈ ਸ਼ਬਦ ਸਲਾਹਣਾ, ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੈ ਮਾਹੇ, ਬਿਨ ਆਵੈ ਤ੍ਰਿਗ ਜੀਵਾਸ। ਗੁਰਮਤੀ ਨਾ ਉਪਾਈਐ, ਮਨਮੁਖ ਮੋਹੇ ਵਿਨਾਸ਼, ਜਿਉ ਭਾਵੈ ਤਿਉ ਰਾਖ, ਤੂੰ ਨਾਨਕ ਤੇਰਾ ਦਾਸ। ਪੌੜੀ। ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭਨਾ ਰਾਸ, ਸਭ ਤੁਧ ਸਹਿ ਪਾਸੋ, ਮੰਗਦੇ ਨਿਤ ਕਰ ਅਰਦਾਸ। ਜਿਸ ਤੂੰ ਦੇ ਤਿਸ ਸਭ ਕਿਛੁ ਮਿਲੈ, ਇਕ ਨਾ ਦੂਰ ਹੈ ਪਾਸ, ਤੁਧ ਬਾਜੋ ਥਾਉ ਕੋ ਨਹੀਂ, ਜਿਸ ਪਾਸੋ ਮੰਗਿਐ ਮਨ ਵੇਖੋ ਕੋ ਨਿਰਜਾਸ। ਸਭ ਤੁਧੈ ਨੋ ਸਲਾਹ ਦੇ, ਦਰ ਗੁਰਮੁਖਾ ਨੋ ਪ੍ਰਗਾਸ। ਸਲੋਕ ਮਹਲਾ ਤੀਜਾ। ਪੰਡਤ ਪੜਪੜ ਉਚਾ ਕੁਕਦਾ, ਮਾਇਆ ਮੋਹੇ ਪਿਆਰ, ਅੰਤਰ ਬ੍ਰਹਮ ਨਾਚੀਨੀ, ਮਨ ਮੂਰਖ ਗਵਾਰ। ਦੂਜੇ ਭਾਏ ਜਗਤ ਪ੍ਰਭੂਦਾ, ਨਾ ਬੂਝੈ ਵਿਚਾਰ, ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਮਹਲਾ ਤੀਜਾ। ਜਿਨੀ ਸਤਿਗੁਰ ਸੇਵਿਆ, ਤਿਨੀ ਨਾ ਉਪਾਇਆ, ਬੂਝੋ ਕਰ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੈ, ਚੁਕੈ ਕੂਕ ਪੁਕਾਰ। ਆਪੇ ਨੂੰ ਆਪ ਖਾਏ, ਮਨ ਨਿਰਮਲ ਹੋਵੇ, ਗੁਰਸਬਦੀ ਵਿਚਾਰ, ਨਾਨਕ ਸ਼ਬਦ ਰਤੀ ਸੇ ਮੁਕਤ ਹੈ, ਹਰ ਜੀਉ ਹੇਤ ਅਪਿਆਰ। ਪੌੜੀ। ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਏ, ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਤਿਆਏ। ਗੁਰਸਬਦੀ ਹਰ ਪਾਈਐ, ਹਰ ਪਾਰ ਲੰਘਾਏ, ਮਨ ਹਟ ਕਿਨੈ ਨਾ ਪਾਇਓ, ਪੁੱਛੋ ਵੇਦਾ ਜਾਏ। ਨਾਨ ਹਰ ਕੀ ਸੇਵਾ ਸੋ ਕਰੇ, ਜਿਸ ਲਏ ਹਰ ਲਾਏ। ਸਲੋਕ ਮਹਲਾ ਤੀਜਾ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਕਰਨ ਮਾਰਿਆ, ਗੁਰਮੁਖ ਨਾਮ ਸਲਾਹੈ ਜਨਮ ਸਵਾਰਿਆ। ਆਪ ਹੋਆ ਸਦਾ ਮੁਕਤ, ਸਭ ਕੁਲ ਨਿਸਤਾਰਿਆ, ਸੋਹਨ ਸਚ ਦੁਆਰ ਨਾਮ ਪਿਆਰਿਆ। ਮਨਮੁਖ ਮਰੇ ਅੰਕਾਰ ਮਰਨ ਵਿਗਾੜਿਆ, ਸਭ ਵਰਤੈ ਹੁਕਮ ਕਿਆ ਕਰੇ ਵਿਚਾਰਿਆ। ਆਪੋ ਦੂਜੈ ਲਗ ਖਸਮ ਵਿਸਾਰਿਆ, ਨਾਨਕ ਬਿਨ ਨਾਵੈ ਸਭ ਦੁੱਖ ਸੁਖ ਵਿਸਾਰਿਆ। ਮਹਲਾ ਤੀਜਾ। ਗੁਰਪੁਰੈ ਹਰਨਾਮ ਦੜਾਇਆ, ਤਿਨ ਵਿੱਚੋਂ ਪਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ। ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹੇ ਨਾ ਸਾਕੈ, ਸਾਚੈ ਨਾਮ ਸਮਾਇਆ। ਸਭ ਆਪੇ ਆਪ ਵਰਤੈ ਕਰਤਾ, ਜੋ ਪਾਵੈ ਸੋ ਨਾਇ ਲਾਇਆ, ਜਿਨ ਨਾਨਕ ਨਾਮ ਲਏ ਤਾਂ ਜੀਵੈ, ਬਿਨ ਆਵੈ ਖਿਨ ਮਰ ਜਾਇਆ। ਪੌੜੀ। ਜੋ ਮਿਲਿਆ ਹਰ ਦੀਪਾਣ ਸਿਉਂ, ਸੋ ਸਭਨੀ ਦੀਪਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੂਰ ਖਰੂ, ਉਸ ਕੈ ਮੋਹੇ ਡਿੱਠੈ ਸਭ ਪਾਪੀ ਤਰਿਆ। ਉਸ ਅੰਤਰ ਨਾਮ ਨਿਧਾਨ ਹੈ, ਨਾਮੋ ਪਰ ਵਰਿਆ, ਨਾ ਉਹ ਪੂਜਿਐ ਨਾ ਉਹ ਮੰਨਿਐ, ਨਾ ਹੀ ਕਿਲਵਿਖ ਸਭ ਹਿਰਿਆ। ਜਿਨੀ ਨਾਮ ਧਿਆਇਆ, ਇੱਕ ਮਨ ਇੱਕ ਚਿਤ ਸੇ ਅਸਥਿਰ ਜਗ ਰਹਿਆ। ਸਲੋਕ ਮਹਲਾ ਤੀਜਾ। ਆਤਮਾ ਦਿਉ ਪੂਜੀਐ, ਗੁਰ ਕੈ ਸਹਿਜ ਸੁਭਾਏ, ਆਤਮੈ ਨੋ ਆਤਮੈ ਦੀ ਪ੍ਰਤੀਤ ਹੋਏ, ਤਾ ਕਰਹੀ ਪਰਚਾ ਪਾਏ। ਆਤਮਾ ਅਡੋਲ ਨਾ ਡੋਲੀ, ਗੁਰ ਕੈ ਪਾਏ ਸੁਭਾਏ, ਗੁਰ ਵਿਣ ਸਹਿਜ ਨਾ ਆਵੀ, ਲੋਭ ਮੈਲ ਨਾ ਵਿੱਚੋਂ ਜਾਏ। ਕਿਨ ਪਲ ਹਰਨਾਮ ਮਨ ਵਸੈ, ਸਭ ਅਠਸਠ ਤੀਰਥ ਨਾਏ, ਸੱਚੇ ਮੈਲ ਨਾ ਲੱਗੀ, ਮਲ ਲਾਗੈ ਦੂਜੈ ਪਾਏ। ਤੋਤੀ ਮੂਲ ਨਾ ਉਤਰੈ, ਜੇ ਅੜਸਠ ਤੀਰਥ ਨਾਏ, ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਨਾਨਕ ਮੈਲਾ ਉਹ ਜਲ ਤਾਂ ਥੀਏ ਜਾ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ ਪਿਆ ਕਿਰਤ ਫਿਰਾਏ। ਲਿਵ ਧਾਤ ਦੋਇ ਰਾਹੋ ਹੈ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਮਨ ਹੀ ਨਾਲ ਝਗੜਾ ਮਨ ਹੀ ਨਾਲ ਸਥ, ਮਨ ਹੀ ਮੰਜ ਸਮਾਏ, ਮਨ ਜੋ ਇੱਛੇ ਸੋ ਲਹੈ ਸੱਚੈ ਸ਼ਬਦ ਸੁਭਾਏ। ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ, ਵਿਣ ਮੰਨੈ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ। ਮਨ ਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ, ਗੁਰਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ। ਨਾਨ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ ਪੌੜੀ। ਹਰ ਕੇ ਸੰਤ ਸੁਣੋ ਜਨ ਪਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਬਚਨੀ ਸਹਿਜੇ ਚਾਖੀ, ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕੇ ਰਾਖੀ। ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ, ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲਿਖੈ ਲਾਏ, ਵਿਛੋਂ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾਸੇ ਵਿਓ ਤਿਨਾ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਪਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਮਨ ਵਿਕਾਰੀ ਵੇੜਿਆ ਵਿਕਾਰਾ ਕਰਮ ਕਮਾਏ, ਦੂਜੇ ਭਾਏ ਅਗਿਆਨੀ ਪੂਜਦੇ ਦਰਗੈ ਮਿਲੈ ਸਜਾਏ। ਆਤਮ ਦਿਓ ਪੂਜਿਐ ਬਿਨ ਸਤਿਗੁਰੂ ਬੂਝ ਨਾ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਭੱਲੇ ਪਾਏ। ਨਾਨਕ ਸੇਵਾ ਸੁਰਤ ਕਮਾਉਣੀ, ਜੋ ਹਰ ਪਾਵੈ ਸੋ ਥਾਏ ਪਾਏ ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ ਜਿਸ ਸਦਾ ਸੁਖ ਹੋਵੈ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਸ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ, ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਲਖ ਚੌਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ, ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸਨੂੰ ਮਿਲੇ ਨਾ ਵਿਛੜੇ ਸਹਿਜ ਸਮਾਵੈ ਸੋਏ। ਮਹੱਲਾ ਤੀਜਾ। ਸੋ ਭਗੋਤੀ ਜੋ ਭਗਵੰਤੈ ਜਾਣੈ ਗੁਰਪ੍ਰਸਾਦੀ ਆਪ ਪਛਾਣੈ, ਧਾਵਤ ਰਾਖੈ ਇਕਤ ਕਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ। ਐਸਾ ਭਗੋਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ। ਮਹੱਲਾ ਤੀਜਾ। ਅੰਤਰ ਕਪਟ ਭਗੋਤੀ ਕਹਾਏ, ਪਾਖੰਡ ਪਾ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਸਤਸੰਗਤ ਸਿਓ ਬਾਦ ਰਚਾਏ, ਅੰਦਨ ਦੁਖੀਆ ਦੂਜੇ ਪਾਏ ਰਚਾਏ। ਹਰ ਨਾਮ ਨਾ ਚਿੱਤੈ ਬਹੁ ਕਰਮ ਕਮਾਏ, ਪੁਰਬ ਲਿਖਿਆ ਸੋ ਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ। ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਤਿਨ ਐਥੈ ਉਥੈ ਮੁਖ ਉਜਲੇ, ਹਰਦਰ ਗੈ ਪੈਦੈ ਜਾਹੀ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀ ਜੈ ਡਾਰ, ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾ। ਮੁੰਡੋ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਹਿਆਸ, ਕਸਤੂਰੀ ਕੈ ਭੋਲੜੈ ਗੰਦੇ ਡੁੰਮ ਪਿਆਸ ਪੌੜੀ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਓਸਰ ਲਏ ਛਡਾਏ। सो ऐसा हर नाम जपिए मन मेरे जो मन की तृष्णा सब भुख गवाए सो गुरमुख नाम जपिया वटपागी तिन निंदक दुष्ट सब पैरी पाए। नानक नाम अराध सबना ते वड्डा सब नावै अगै आन निवाए। सलोक महला तीजा वेस करे करूप कुलखणे मन खोटै कूड़े यार पिरकै पाणै ना चलै हुकम करे गावार। गुर कै पाणै जो चलै सब दुख निवारण हार लिखिया मेण ना सकियै जो तुर लिखिया करतार। मन तन सौंपै कंत को सबदे तरे प्यार बिन नावै किने ना पाया देखो हृदय विचार। नानक सा सवालियो सुलखणी जे रावी सिरजनहार। महला तीजा माया मोह गुबार है तिस दा ना दिसै उरवार ना पार। मनमुख अज्ञानी महा दुख पाए दे डुबे हर नाम विसार। पलके उठ बोह करम कमावे दूजे पाए प्यार सतगुर सेवे अपना पोजल उतरे पार। नान गुरमुख सच समावै सच नाम उरतार पौड़ी। हर जल थल महियल भरपूर दूजा नाहे कोई हर आप बेह करे न्याओ कुड़ियार सब मार कडोए। सचियारा दे वड्याई हर त्रम न्याओ कियोए सब हर की करहो उस्तत जिन गरीब अनाथ राख लियोए। जयकार कियो तरमिया का पापी को दंड दियोए। सलोक महला तीजा मनमुख मैली कामणी कुलखणी कुनार पिर छोड़िया कर अपना पर पुरखे नाल प्यार। तृष्णा कदे ना चुकी जल्दी करे पुकार नान बिनावै करूप कुसोहणी पर हर छोड़ी पतार। महला तीजा शब्द रती सुहागणी सतगुर कै पाए प्यार सदा रावै फिर अपना सच्चै प्रेम प्यार। अत सवालियो सुंदरी सोभावंती नार नानक नाम सुहागणी मेली मेलनहार पौड़ी। हर तेरी सब करे उस्तत जिन फाथे काढ़िया हर तुदनो करे सब नमस्कार जिन पापै ते राख्या। हर निमाणिया तू माण हर ढाडी हूं तू डाडिया हर अंकारिया मार निवाए मनमुख मूड़ साध्या। हर भगतां दे वड्याई गरीब अनाथिया सलोक महला तीजा। सतगुर कै पाणै जो चलै तिस वड्याई वड्डी होए हर का नाम उत्तम मन वसै मेट ना सकै कोए। कृपा करे जिस अपनी तिस करम प्राप्त होए नानक कारण करते वसै गुरमुख बुझै कोए। महला तीजा नानक हर नाम जिनी आराध्या आंदन हर लिव तार माया बंदी खसम की तिन आग्या कमावै कार। पूरै पूरा कर छोड़िया हुक्म सवारण हार गुर प्रसादी जिन बुझिया तिन पाया मोख द्वार। मनमुख हुक्म ना जाननी तिन मारै जम जंदार गुरमुख जिनी आराध्या तिनी तरिया पौजल संसार। सब अवगण गुणी मिटाया गुर आपे बख्शन हार पौड़ी।
1: ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀਂ ਆ ਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਓ ਪਾਪੀ ਨਰ ਹਾਰਦਾ। ਸਲਾਹਿਓ ਭਗਤ ਹੋ ਕਰ ਜੋੜ ਹਰ ਭਗਤ ਜਨਤਾ ਦਾ। ਸਲੋਕ ਮਹਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰਧਾਰ। ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸ ਤੇ ਦੇਵ ਦੇ ਭਾਏ ਧਿਆਇਆ ਨਾਮ ਹਰੇ। ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਧਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ। ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਰ ਲੀਅਨ। ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੀਅਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲੀਅਨ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਅਨ। ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਇਆ ਕੁਸਾਇਣ ਪਰ ਨਿੰਦਾ ਘੱਟ ਝੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠਿਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾ ਭਾਂਧਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੁਹਰ ਪਹਿ ਆਖੀਐ ਕਾਰਜ ਦੇਵ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹੱਲਾ ਤੀਜਾ ਜੀਓ ਪਿੰਡ ਸਭ ਤਿਸਕਾ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾਤਾਰ ਹੋਮ ਬਲਹਾਰੀ ਤਿਨ ਕਹੋ ਜਿਨ ਸਭ ਸੇ ਦੇ ਆਧਾਰ ਹੋਮ ਬਲਹਾਰੀ ਤਿਨ ਕਹੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੀ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲ ਗਿਆ ਉਲਟੀ ਭਾਈ ਨਵ ਨਿਧ ਖਰਚਿਓ ਖਾਉ ਅਠਾਰਾਂ ਸਿੱਧੀ ਪਿੱਛਿਆਂ ਲੱਗਿਆ ਫਿਰਨ ਨਿਜ ਘਰ ਵਸੇ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਓ ਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹੋਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰੀ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ ਨਿਤ ਦੇਵ ਹੋ ਦਾਨ ਦਿਆਲ ਪ੍ਰਭ ਹਰ ਨਾਮ ਜਪਾਇਆ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸ਼ੁੱਧ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀ ਓਕਾਰ ਏਕ ਸਵਾਨ ਕਹਿ ਕਰ ਗਾਵਣਾ ਜਨਨੀ ਜਾਣਤ ਸੁਧ ਵੱਡਾ ਹੋਤ ਹੈ ਇਤਨਾ ਕੋ ਜਾ ਕੋ ਨਾ ਜਾਣੇ ਜੇ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਦਕ ਲਾਡ ਧਰ ਭੇਗਤ ਹੀ ਜਮਰਾਓ ਹਸੇ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ ਰਹਾਓ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਹਚੋ ਮਰਨਾ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨਾ ਜਾਂ ਤਿਸ ਭਾਵੇ ਤਾਂ ਲਾਗੇ ਭਾਉ ਪਰਮ ਭੁਲਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੇ ਗੁਰਪ੍ਰਸਾਦ ਅੰਤਰ ਲੇਵ ਲਾਗੇ ਇਤ ਸੰਗਤ ਨਾਹੀ ਮਰਨਾ ਹੁਕਮ ਪਛਾਣ ਦਾ ਕਸਮੈ ਮਿਲਣਾ ਰਹਾਓ ਦੂਜਾ ਸ੍ਰੀ ਰਾਗ ਤਿਰ ਲੋਚਨ ਕਾ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਬਿਖਸੇ ਕਮਲਾ ਜਿਉਂ ਪਰ ਘਰ ਜੋ ਹੈ ਕਪਟਨਰਾ ਦੂੜਾ ਆਇਓ ਜਮਹਿ ਤਣਾ ਤਿਨ ਆਗਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠਲਾ ਲੈ ਬਾਹੜੀ ਵਲਾਏ ਮਿਲ ਮੇਰੇ ਰਾਮਈਆ ਮੈਂ ਲਿਹੀ ਛਡਾਈ ਰਹਾਓ ਅਨਕ ਅਨਕ ਭੋਗ ਰਾਜ ਬਿਸਰੈ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੂਠਾ ਚਿੱਤ ਵਸ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਸ ਤਹਿ ਨਾ ਪ੍ਰਵੇਸੰ ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜੀਲ ਸੰਸਾਰੰ ਆਜ ਮੇਰੇ ਮਨ ਪ੍ਰਗਟ ਭਇਆ ਹੈ ਪੀਖਲੀਏ ਧਰਮ ਰਾਓ ਤਹਿ ਕਰ ਦਲ ਕਰਨ ਮਹਾਂਬਲੀ ਤਿਨ ਆਗਲੜੈ ਮਹਿਣ ਨਾ ਮੈਂ ਰਹਿਣ ਨਾ ਜਾਏ ਜੇ ਕੋ ਮੂੰਹ ਅਵਦੇਸ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕਿਸ ਜਾਣਦਾ ਬਦਤਰ ਲੋਚਨ ਰਾਮਈਆ ਸ੍ਰੀ ਰਾਗ ਕਾ ਭਗਤ ਕਬੀਰ ਜੀਓ ਕਾ ਅਰਚਰਜ ਏਕ ਸੁਨੋਰੇ ਪੰਡੀਆ ਅਬ ਕਿਛ ਕਹਿ ਨਾ ਜਾਈ ਸੁਰ ਨਾਲ ਗਣ ਗੰਧਰਵ ਜਨ ਮੋਹੈ ਤ੍ਰਿਭਵਨ ਮੇਖਲੀ ਲਾਈ ਰਾਜਾ ਰਾਮ ਅਨਹਦ ਕਿੰਗਰੀ ਬਾਜੈ ਜਾਂ ਕੀ ਦ੍ਰਿਸ਼ਟ ਨਾਦ ਲਿਵ ਲਾਗੇ ਰੁਹਾਓ ਭਾਠੀ ਗਗਨ ਸਿੰਜਿਆ ਅਰਜੁਨ ਗਿਆ ਕਨਕ ਕਲਸ ਇੱਕ ਪਾਇਆ ਤਿਸ ਮਹਿ ਧਾਰ ਚੂਐ ਅਤ ਨਿਰਮਲ ਰਸ ਮਹਿ ਰਸ ਚੁਵਾਇਆ ਏਕ ਜੋ ਬਾਤ ਅਨੂ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮਹਿ ਏਕੋ ਜੋਗੀ ਕਹੋ ਕਮਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਣੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੈਣੀ ਜੀਓ ਕੀ ਪਹਿਰਿਆਂ ਕੇ ਕਰ ਗਾਵਣਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾ ਅਹਿਨਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਭਲ ਕਸ਼ਟ ਮਹਾਂ ਦੁਖ ਅਬ ਚਿਤ ਅਧਕ ਬਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਪਿਰੁਸ਼ ਪਛਤਾਵੇ ਗਾ ਮੂੜਿਆ ਤੂੰ ਕਮਨ ਕੁਮਤ ਭਰਮ ਲਾਗਾ ਚੇਤ ਨਾਮ ਨਾਹੀ ਜੰਮਪੁਰ ਜਾਹੇਗਾ ਜਨਮ ਵਿਚਰੇ ਅਨਰਾਗਾ ਰਹਾਓ ਬਾਲ ਵਿਨੋਦ ਚਿੰਦਰਸ ਲਾਗਾ ਖਿਨਕਨ ਮੋਹਿ ਬਿਆਪੇ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ ਤੋ ਪੰਚ ਪ੍ਰਗਟ ਸੰਤਾਪੇ ਜਪ ਤਬ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਕਤ ਗਲ ਬੰਧਿਆ ਤਰਨ ਤੇਜ ਪਰਤਿਆ ਮੁਖ ਜੋ ਹੈ ਸਰ ਅਪਰਸ ਨਾ ਪਛਾਣਿਆ ਉਨਮਤ ਕਾਮ ਮਹਾ ਬਿਖ ਭੂਲੇ ਪਾਪ ਪੁਨ ਤਾਮ ਨਾ ਪਛਾਣਿਆ ਸੋਤ ਸੰਪਤ ਦੇਖ ਇਹ ਮਨ ਗਰਭ ਗਰਭਿਆ ਰਾਮ ਰਿਦ ਤੇ ਖੋਇਆ अवर मर्त माया मन तो लै तो भग मुख जन्म विगोया पुंडर केस कुसम ते धौले सप तो पताल की बाणी लोचन सरम है बुद्ध बल नाठी ता काम पावस माधाणी ता ते बिखे भई मत पावस काया कमल कुमलाना अवगत बाण छोड़ अमृत मंडल तो पाछे पछताना निकुटी देह देख धुन उपजै मान करत नहीं बूझे लालच कले जग जीवन पद कारण लोचन कछु न सूझे थाका तेज उड्या मन पंखी कर आंगन ना सुखाई बेणी कहे सुन रे भगत मरन मुगत किन पाई श्री राग तू ही मोही मोही तू ही अंतर कैसा कनक काटक जल तरंग जैसा जो पै हम ना पाप करंता अहे अनंता पदद पावन नाम कैसे हुंता रहाओ तुम जो नायक आशो अंतरजामी प्रभु ते जन जानी जय जन ते स्वामी शरीर आराध मोह कौ विचार देहो रविदास सम दल समझावै को राग माज चौब दे कर पहला महला चौथा एक ओंकार सतनाम करता पुरख निरभउ निरवैरी अकाल मूर्त अजूनी सैभं गुर प्रसाद हर हर नाम मैं हर मन पाया वडभागी हर नाम त्याया गुरपुरे हर नाम निध पाई को विरला गुरमत चले जियो मैं हर हर खर्च लया बन पल्ले मीरा प्राण सखाई सदा नाल चले गुरपुरे हर नाम दृढ़ाया हर निचल हर तन पल्ले जियो हर हर सज्जन मेरा प्रीतम राया कोई आण मुलावे मेरे प्राण जीवाया हो रह न सका बिन देखे मेरे प्रीतमा मैं नीर वह वह चले जियो सतगुर मित्र मेरा बला सखाई हो रह न सका बिन देखे मेरी माई हर जियो कृपा करो गुर मेलो हर जन नानक हर तन पले जियो माज महला चौथा मधसूदन मेरे मन तन प्राणा हो हर बिन दूजा अवरना जाना कोई सज्जन संत मिले वडभागी मैं हर प्रभ प्यारा दसे जियो हो मन तन खोजी भाल भुलाई क्यों प्यारा प्रीतम मिले मेरी माई मिल सतसंगत खोज दसाई विच संगत हर प्रभ वसे जियो मेरा प्यारा प्रीतम सतगुरु रखवाला हम बारक दीन करो प्रितपाला मेरा मात पिता गुर सतगुर पूरा गुर जल मिल कमल विकसै जियो मैं बिन गुर देखे नींद ना आवै मेरे मन तन वेदन गुर बरहो लगावै हर हर दया करो गुरु मिलो जन नान गुर मिल रहसे जियो माज महला चौथा हर गुण पढ़िए हर गुण सुगुणिए हर हर नाम कथा नित सुनिए मिल सतसंगत हर गुण गाए जग भव जल दुतर तरिए जियो आओ सुखी हर मेल करिहा मेरे प्रीतम का मैं देव सनेहा मेरा मित्र सखा सो प्रीतम भाई मैं दसे हर निरहरिए जियो मेरी वेदन हर गुरपुरा जाने हो रह न सका बिन नाम खाने मैं औखद मंत्र दीजे गुरपुरै मैं हर हर नाम धरिए जियो हम चातक दीन सतगुर सुनाई हर हर नाम बूंद मुख लाई पाई हर जल निदहम जल के मीने जन नानक जल बिन मरिए जियो माज महला चौथा हर जन संत मिलो मेरे भाई मेरा हर प्रब दसो मैं भूख लगाई मेरी श्रद्धा पूर्जग जीवन दाते मिल हर दर्शन मन भीजै जियो मिल सतसंग बोली हर बाणी हर हर कथा मेरे मन पाणी हर हर अमृत हर नाम मन भावै मिल सतगुर अमृत पीजिए जियो वडभागी हर संगत पावै भागहीन भ्रम चोटा खावे बिन भागा सतसंग ना लभे बिन संगत मैल भरीजै जियो आ मैं आए मिलो जग जीवन प्यारे हर हर नाम दया मन धारे गुरमत नाम मीठा मन भाया जन नानक नाम मन भीजै जियो माज महला चौथा हर गुर ज्ञान हर रस हर पाया मन हर रंग राता हर रस पियाया हर हर नाम मुख हर हर बोली मन हर रस टुल टुल पाउंदा जियो आवो संत मैं गल मेल लाई है मेरे प्रीतम की मैं कथा सुनाई है हर के संत मिलो मन देवा जो गुरबाणी मुख चाहुंदा जियो भागी हर संत मिलाया गुर पूरे हर रस मुख पाया भागहीन सतगुर नहीं पाया मन मुख गर्भ जोनी नित पाउंदा जियो आप दयाल दया प्रभ धारी मल होमे बिखिया सब निवारी नानक हट पटन विच काया हर लैंदे गुरमुख सौदा जियो माज महला चौथा हो गुण गोविंद हर नाम ध्याई मेरे संगत मन नाम वसाई हर प्रभ अगम गोचर स्वामी मिल सत गुर हर रस की चै जियो धन धन हर जन जिन हर प्रभ जाता जाए पुछा जन की हर बाता पा मलोवा मल मल धोवा मिल हर जन हर रस पी चै जियो सत गुर दाते नाम दृढ़ाया वडभागी गुर दर्शन पाया अमृत रस सच अमृत बोली गुर पूरे अमृत लीचै जियो हर सतसंगत सतपुरख मिलाइए मिल सतसंगत हर नाम ध्याई नानक हर कथा सुनी मुख बोली ਗੁਰਮਤ ਹਰ ਨਾਮ ਪਰੀਚੈ ਜੀਉ ਮਾਜ ਮਹੱਲਾ ਚੌਥਾ। ਆਵਹੋ ਭੈਣੇ ਤੁਸੀਂ ਮਿਲਹੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸਿਆ ਤਿਸ ਕਹਿ ਹੋ ਵਾਰੀਆ। ਮਿਲ ਸਤਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰੂ ਵਿੱਟੋਂ ਘੁਮਾਈਆ ਜੀਉ, ਜਹ ਜੈ ਦੇਖਾਂ ਤਹਿ ਤਹਿ ਸੁਆਮੀ। ਤੂੰ ਘਟ ਘਟ ਰਵਿਆ ਅੰਤਰ ਜਾਮੀ, ਗੁਰਪੂਰੇ ਹਰ ਨਾਲ ਦਿਖਾਇਆ, ਹੋ ਸਤਿਗੁਰੂ ਵਿੱਟੋਂ ਸਦ ਵਾਰਿਆ ਜੀਉ। ਏਕੋ ਪਵਣ ਮਾਟੀ ਸਭ ਏਕਾ ਜੁਤ ਸੁਭਾਈਆ, ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਦਲਹੀ, ਕਿਸੇ ਦੀ ਰਲਾਈਆ, ਗੁਰਪ੍ਰਸਾਦੀ ਇੱਕ ਨਦਰੀਆ ਆ, ਹੋ ਸਤਿਗੁਰ ਵਿਟ ਹੋ ਵਰਤਾਇਆ ਜੀਓ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਭਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਓ। ਸਤ ਚੌਪਦੇ ਮਹੱਲੇ ਚੌਥੇ ਕੇ ਮਾਜ ਮਹੱਲਾ, ਪੰਜਵਾਂ ਚੌਪਦੇ ਘਰ ਪਹਿਲਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਹੀ, ਬਿਲ ਬਕਰੇ ਚਾਤਰ ਕੇ ਨਿਆਏ ਤ੍ਰਿਖਣਾ, ਉੱਤੇ ਸ਼ਾਂਤ ਨਾ ਆਵੇ। ਬਿਰਦਰਸ਼ਨ ਸੰਤ ਪਿਆਰੇ ਜੀਓ, ਹੋ ਘੋਲੀ ਜੀਓ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ, ਰਹਾਉ ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਤੁੰਦ ਬਾਣੀ ਚਿਰ ਹੋਵਾ, ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ, ਹੋ ਘੋਲੀ ਜੀਓ ਘੋਲ ਕਮਾਈ, ਗੁਰ ਸੱਜਣ ਮੀਤ ਮਰਾਰੇ ਜੀਓ, ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਹੀ ਰਹਿਣ ਨਾ ਵਹਾਵੇ, ਬੀਂਦ ਨਾ ਨੀਂਦ ਨਾ ਆਵੇ, ਬਿਨ ਦੇਖੇ ਗੁਰਦੁਆਰੇ ਜੀਓ। ਹੋ ਕੋਲੀ ਜੀਓ ਕੋਲ ਕਮਾਈ, ਤੇ ਸੱਚੇ ਗੁਰਦੁਆਰੇ ਜੀਓ, ਰੁਹਾਉ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਵਿਨਾਸੀ ਕਰਮੇ ਪਾਇਆ, ਸੇਵਕ ਅਲੀ ਪਲ ਚਸਨਾ ਵਿਛਣਾ, ਜਨ ਨਾਨਕ ਦਾਸ ਤੁਮਾਰੇ ਜੀਓ, ਹੋ ਘੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ, ਰਹਾਓ ਮਾਜ ਮਹੱਲਾ ਰਾਗ ਮਾਜ ਮਹੱਲਾ ਪੰਜਵਾਂ, ਸਾਰ ਉਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸਹੇਲਾ ਜੋ ਤੇਰੀ ਘਾਲੀ, ਸੋਰੀ ਦਾ ਸਹੇਲਾ ਜਿਤ ਰੇ ਦੇਹ ਤੂੰ ਉਠਾ, ਸਭਨਾ ਕੀ ਦਾ ਤਾਰਾ ਜੀਓ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨ ਤੇਰੇ ਅਕੁੱਟ ਭੰਡਾਰਾ, ਜਿਸ ਤੂੰ ਦੇਹੇ ਸੋ ਤ੍ਰਿਪਤ ਉਗਾਵੈ, ਸੋਈ ਭਗਤ ਤੁਮਾਰਾ ਜੀਓ, ਸਭ ਕੋ ਵਾਸੇ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ, ਸੰਭੇ ਸਾਜੀ ਵਾਲਸ ਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾ ਇਹ, ਤੂੰ ਆਪੇ ਮਨਮੁਖ ਜਨਮ ਭਵਾ ਇਹ, ਨਾਨਕ ਦਾਸ ਤੇਰੇ ਬਲਹਾਰੇ, ਸਭ ਤੇਰਾ ਖੇਲ ਦਸਹਰਾ ਜੀਓ। ਮਾਜ ਮਹੱਲਾ ਪੰਜਵਾਂ, ਅਨਹਦ ਵਾਜੇ ਸਹਿਜ ਸੇਲਾ, ਸ਼ਬਦ ਆਨੰਦ ਕਰੇ ਸਦ ਕੇਲਾ, ਸਹਿਜ ਗੁਫਾ ਮਹਿ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ, ਫਿਰ ਘਰ ਆਪਣੇ ਗ੍ਰਹਿ ਮਹਿ ਆਇਆ, ਜੋ ਲੜੀਂਦਾ ਸੋਈ ਪਾਇਆ, ਤ੍ਰਿਪਤ ਅਗਾਏ ਰਹਿਆ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਓ, ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ, ਆਪੇ ਤਖਤ ਬਹੇ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ, ਜਿਹਾ ਡਿੱਠਾ ਮੈਂ ਤਿਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਮਾਜ ਮਹੱਲਾ ਪੰਜਵਾਂ, ਜਿੱਤ ਘਰ ਫਿਰ ਸੁਹਾਗ ਪਾਇਆ, ਜਨ ਨਾਨਕ ਜਿੱਤ ਘਰ ਫਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ, ਅਣਦ ਮਨੋਦ ਤਿੱਤੇ ਘਰ ਸੁਹੈ, ਜੋ ਧਨ ਕੰਤ ਸਿਗਾਰੀ ਜੀਓ, ਸਾਗੜਵੰਦੀ ਸਾਵੜ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾਹ ਸੁਗਣ ਵਿਚੱਖਣ, ਜੋ ਧਨ ਕੰਤ ਪਿਆਰੀ ਜੀਓ, ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਕਲਵੰਤੀ ਸਾਹ ਸੁਭਰਾਈ, ਜੋ ਪਿਰ ਕਹਿ ਰੰਗ ਸਵਾਰੀ ਜੀਓ, ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਥਿਰ ਸੁਹਾਗ ਵਰ ਅਗਮ ਗੋਚਰ, ਜਨ ਨਾਨਕ ਪੇਮ ਸਵਧਾਰੀ ਜੀਓ। ਮਾਜ ਮਹੱਲਾ ਪੰਜਵਾਂ, ਖੋਜਤ ਖੋਜ ਦਰਸ਼ਨ ਚਾਹੇ, ਭਾਂਤ ਭਾਂਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੇ ਜੀਓ, ਕਾਠ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਇਨ ਮਹਿ ਸ਼ਾਂਤ ਨ ਆਵੇ ਜੀਓ, ਅਨਕ ਵਰਖ ਕੀਏ ਜਪ ਤਾਪਾ, ਗਮਨ ਕੀਆ ਧਰਤੀ ਪ੍ਰਮਾਤਾ, ਇੱਕ ਖਿਣ ਹਿਰਦੈ ਸ਼ਾਂਤ ਨ ਆਵੇ, ਜੋਗੀ ਬੋੜ ਬੋੜ ਉਠ ਧਾਵੇ ਜੀਓ, ਕਰ ਕਿਰਪਾ ਮੋਹੇ ਸਾਧ ਮਿਲਾਇਆ, ਮੰਤਨ ਸੀਤਲ ਧੀਰਜ ਪਾਇਆ, ਪ੍ਰਭ ਅਵਨਾਸੀ ਵਸਿਆ ਘੱਟ ਭੀਤਰ, ਘਰ ਮੰਗਲ ਨਾਨਕ ਗਾਵੇ ਜੀਓ। ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਅਪਰੰਪਰ ਦੇਵਾ, ਅਗਮ ਗੋਚਰ ਅਲਖ ਭੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਘੱਟ ਧਿਆਵ ਗੁਰਮੁਖ ਗਾਤੀ ਜੀਓ, ਗੁਰਮੁਖ ਮਧਸੂਦਨ ਨਿਸਤਾਰੀ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਪਾਈਐ, ਹੋਰ ਤਾਂ ਕਿਤੇ ਨਾ ਭਾਤੀ ਜੀਓ, ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾਗਾ ਜਾਂ ਕੇ ਪੂਜਹਿ ਪੈਰਾ, ਗੁਰਮੁਖ ਹਿਰਦੈ ਜਾਂ ਕੇ ਹਰ ਹਰ ਸੋਈ, ਭਗਤ ਕਾਤੀ ਜੀਓ, ਅਮੋਘ ਦਰਸ਼ਨ ਬੇਅੰਤ ਪਾਰਾ, ਵੱਡ ਸਮਰੰਥ ਸਦਾ ਦਾ ਤਾਰਾ, ਗੁਰਮੁਖ ਨਾਮ ਜਪੀਐ ਤਿਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਓ। ਮਾਜ ਮਹੱਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋਬਲ ਜਾਈ ਜੀਉ, ਭਾਣੀ ਉਜਰ ਭਾਣੀ ਰਹਾ, ਭਾਣੀ ਹਰ ਗੁਣ ਗੁਰਮੁਖ ਗਵਾਹ, ਭਾਣੇ ਭਰਮ ਭਵੈ ਬਹੁ ਜਿਉਨੀ, ਸਭ ਕਿਛ ਤਿਸਰ ਜਾਈਏ ਜੀਉ, ਨਾ ਕੋ ਮੂਰਖ ਨਾ ਕੋ ਸਿਆਣਾ ਵਰਤੀ, ਸਭ ਕਿਛ ਤੇਰਾ ਭਾਣਾ ਅਗਮ ਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਉ, ਖਾਗ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਆਗਾਵੈ, ਨਾਨਕ ਮਿਲਣ ਸੁਭਾਈ ਜੀਉ, ਮਾਜ ਮਹੱਲਾ ਪੰਜਵਾਂ, ਦੁਖ ਤਦੇ ਜਾਂ ਵਿਸਤਰ ਜਾਵੇ, ਭੁਖ ਵਿਆਪੈ ਬਹੁ ਬਿਧਤਾਵੇ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੀਵੈ ਦੀਨ ਦਿਆਲਾ ਜੀਓ, ਜਿਸ ਦੇਵੈ ਦੀਨ ਦਿਆਲਾ ਜੀਓ, ਸਤਿਗੁਰ ਮੇਰਾ ਵਟ ਸਮਰਥਾ, ਜੀ ਸੰਭਾਲੀ ਤਾਂ ਸਭ ਦੁੱਖ ਲਥਾ, ਚਿੰਤਾ ਰੋ ਗਈ ਹੋ ਪੀੜਾ ਆਵ ਕਰੇ ਬਿਰਤ ਪਾਲਾ ਜੀਓ, ਬਾਰਕ ਵਾਂਗੀ ਹੋ ਸਭ ਕਿਛ ਮੰਗਾ, ਦੇਂਦੇ ਤੋੜ ਨਾਹੀ ਪ੍ਰਭਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ, ਹੋਂ ਬਲਹਾਈ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਸਰਸਾਲਾ ਜੀਓ, ਮਾਜ ਮਹੱਲਾ ਪੰਜਵਾਂ, ਲਾਲ ਗੋਪਾਲ ਦਿਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਬਿੰਦੇ, ਊਚ ਅਥਾਹ ਬੇਅੰਤ ਸੁਆਮੀ, ਸਿਮਰ ਸਿਮਰ ਹੋ ਜੀਵਾਂ ਜੀਓ, ਦੁਖ ਭੰਜਨ ਨਿਧਾਨ ਅਮੋਲੇ, ਨਿਰਭਉ ਨਿਰਵੈਰ ਅਥਾਹ ਅਤੋਲੇ, ਅਕਾਲ ਮੂਰਤ ਅਜੋਨੀ ਸੰਭੋ, ਮਨ ਸਿਮਰਤ ਠੰਡਾ ਤੀਵਾ ਜੀਓ, ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਿਤਪਾਲਾ, ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖ ਅੰਮ੍ਰਿਤ ਪੀਵਾ ਜੀਓ, ਦੁੱਖ ਸੁਖ ਪਿਆਰੇ ਤੁਧ ਧਿਆਈ, ਇਹ ਸਮਤ ਗੁਰੂ ਤੇ ਪਿਆਈ, ਗੁਰ ਕੀ ਧਰ ਤੂੰ ਹੈ ਠਾਕੁਰ, ਹਰ ਰੰਗ ਪਾਰ ਭਰੀ ਵਾ ਜੀਓ, ਮਾਜ ਮਹੱਲਾ ਪੰਜਵਾਂ, ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਧਰਿਆ, ਧਨ ਮੂਰਤ ਚਸੇ ਪਲ ਘੜਿਆ, ਧਨ ਸੋ ਓਏ ਸੰਜੋਗਾ ਜੀਓ, ਉਤਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭਰਮ ਸਗਲਾ ਖੋਇਆ, ਨਾਮ ਨਿਧਾਨ ਸਤਿਗੁਰੂ ਬਣਾਇਆ, ਮਿਟ ਗਏ ਸਗਲੇ ਰੋਗਾ ਜੀਓ, ਅੰਤਰੋ ਬਾਹਰ ਤੇਰੀ ਬਾਣੀ, ਤੁਦ ਆਪ ਕਥੀ ਤੈ ਆਪ ਖਾਣੀ, ਗੁਰ ਕਹਿਆ ਸਭ ਏਕੋ ਏਕੋ ਅਵਰ, ਨਾ ਕੋਈ ਹੋਏਗਾ ਜੀਓ, ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪੈਨਣ ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੂਰਿਤ ਮਾਸੇ, ਨਾਉ ਨਾਨਕ ਕੀਨੇ ਭੋਗਾ ਜੀਓ, ਮਾਜ ਮਹੱਲਾ ਪੰਜਵਾਂ, ਸਗਲ ਸੰਤਨ ਪਹਿ ਵਸਤ ਇਕ ਮੰਗੋ, ਕਰੋ ਬੇਨਤੀ ਜੀ ਮਾਨ ਤੇ ਆਗੋ, ਵਾਰ ਵਾਰ ਜਾਈ ਲਖਵਰੀਆ, ਦੇਹੋ ਸੰਤਨ ਕੀ ਧੂਰਾ ਜੀਓ, ਤੁਮ ਦਾਤੇ ਤੁਮ ਪੁਰਖ ਬਦਾਤੇ, ਸਮੂਹ ਤੁਮ ਤੁਮ ਸਮਰੱਥ ਸਦਾ ਸੁਖਦਾਤੇ, ਸਭ ਕੋ ਤੁਮ ਹੀ ਤੇ ਵਰਸਾਵੇ, ਅਵਸਰ ਕਰੋ ਹਮਾਰਾ ਜੀਓ, ਦਰਸ਼ਨ ਤੇਰੇ ਭਵਨ ਪਦੀਤਾ, ਆਤਮ ਗੜ ਬਿਖਮ ਤੇ ਨਾਹੀ ਜੀਤਾ, ਤੁਮ ਦਾਤੇ ਤੁਮ ਪੁਰਖ ਬਧਾਤੇ, ਤੁਧ ਜੇਵੜ ਅਵਰਨਾ ਸੂਰਾ ਜੀਓ, ਰੇਨ ਸੰਤਨ ਕੀ ਮੇਰੇ ਮੁਖ ਲਾਗੇ, ਦੁਰਮਤ ਬਿਨਸੀ ਕਬੁੱਧ ਅਭਾਗੀ, ਸੱਚ ਘਰ ਵੈਸ ਰਹੇ ਗੁਣ ਗਾਏ, ਨਾਨਕ ਬਿਨਸੈ ਕੂਰਾ ਜੀਓ, ਮਾਜ ਮਹੱਲਾ ਪੰਜਵਾਂ, ਵਿਸਰ ਨਾਹੀ ਏਵੜ ਦਾ, ਤੇ ਕਰ ਕਿਰਪਾ ਭਗਤਨ ਸੰਗ ਰਾਤੇ, ਦਿਨ ਸਰੈਣ ਜਿਉਂ ਤੁਧ ਧਿਆਈ, ਇਹੋ ਦਾਨ ਮੋਹੇ ਕਰਨਾ ਜੀਓ, ਮਾਟੀ ਜਾਂਦੀ ਸੁਰਤ ਸਮਾਈ, ਸਭ ਕੁਛ ਦੀਆ ਭਲੀਆ ਜਾਈ, ਅਣਦ ਮਨੋਦ ਚੋਜ ਤਮਾਸ ਦੇ ਦੁੱਧ ਭਾਵੇ, ਸੋ ਹੋਣਾ ਜੀਓ, ਸਾ ਦਿਸਦਾ ਦਿੱਤਾ ਸਭ ਕੁਛ ਲੈਣਾ, ਛੱਤੀ ਹੀ ਅੰਮ੍ਰਿਤ ਭੋਜਨ ਖਾਣਾ, ਸੇ ਸੁਖਾਲੀ ਸੀਤਲ ਪਾਉਣਾ, ਸਹਿਜ ਕੇਲ ਰੰਗ ਕਰਨਾ ਜੀਓ, ਸਾ ਬੁੱਧ ਦੀ ਜੈ ਜਿਤ ਵਿਸਰੈ ਨਾਹੀ, ਸਾ ਮਤ ਦੀ ਜੈ ਜਿਤ ਤੁਧ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਣ ਚਰਨਾ ਜੀਓ, ਮਾਜ ਮਹੱਲਾ ਪੰਜਵਾਂ, ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ, ਸੋਈ ਜਪ ਜੋ ਪ੍ਰਭ ਜੀਓ, ਭਾਵੇ ਭਾਣੇ ਪੂਰਵ ਗਿਆਨਾ ਜੀਓ, ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਜੋ ਸਾਹਿਬ ਤੇਰੇ ਮਨ ਭਾਵੇ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ, ਤੂੰ ਸੰਤਨ ਕੀ ਕਰੇ ਪ੍ਰਿਤਪਾਲਾ, ਸੰਤ ਖਿਲ ਹੈ ਤੁਮ ਸੰਗ ਗੋਪਾਲਾ, ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕਹਿ ਪ੍ਰਾਣਾ ਜੀਓ, ਉਨ ਸੰਤਨ ਕਹਿ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ, ਤਿਨ ਕਹਿ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ, ਮਾਜ ਮਹੱਲਾ ਪੰਜਵਾਂ, ਤੂੰ ਜਲ ਨਿਧ ਹਮ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਿਕ ਤਿਖਾਰੀ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗ ਮਨ ਲੀਨਾ ਜੀਓ, ਜਿਉਂ ਬਾਰਕ ਪੀ ਖਰੀਰ ਅੰਘਾਵੈ, ਤਿਉਂ ਨਿਰ ਧਨ ਧਨ ਦੇਖ ਸੁਖ ਪਾਵੇ, ਤ੍ਰਿਖਾਵੰਤ ਜਲ ਪੀਵਿਤ ਠੰਡਾ, ਤਿਉਂ ਹਰ ਸੰਗ ਇਹੋ ਮਨ ਭੀਨਾ ਜੀਓ, ਜਿਉਂ ਅੰਧਿਆਰੇ ਦੀਪਕ ਪ੍ਰਗਾਸਾ, ਭਰਤਾ ਚਿਤਵਿਤ ਪੂਰਨ ਆਸਾ, ਮਿਲ ਪ੍ਰੀਤਮ ਜਿਉਂ ਹੋਤ ਆਨੰਦਿਆ, ਤਿਉਂ ਹਰ ਰੰਗ ਮਨ ਰੰਗੀਨਾ ਜੀਓ, ਸੰਤਨ ਮੋਕੋ ਹਰਗ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਜਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ, ਮਾਜ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ, ਦੁਖ ਵਿਡਾਰਨ ਹਰੀਆ, ਅਵਰ ਸਾਧ ਚੱਕ ਸਗਲੇ ਦੇਖੇ ਮਨ, ਹਰ ਰਸ ਸਭ ਤੇ ਮਿੱਠਾ ਜੀਓ, ਜੋ ਜੋ ਪੀਵੇ ਸੋ ਤ੍ਰਿਪਤਾਵੇ, ਅੰਮ੍ਰਿਤ ਹੋਵੇ ਸੋ ਜੋ ਨਾਮ ਰਸ ਪਾਵੇ, ਨਾਮ ਨਿਧਾਨ ਤਿਸਹਿ ਪ੍ਰਾਪਤ, ਜਿਸ ਸ਼ਬਦ ਗੁਰੂ ਮਨ ਬੁੱਠਾ ਜੀਓ, ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੀਂ ਭੁਲਾਨਾ, ਜਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਭਾਗੀ ਠਾ ਜੀਓ, ਹਰ ਇੱਕ ਸਹਾਤ ਆਇਆ ਵਰਸਾਣੀ ਬਹੁ ਤੇਰੇ, ਤਿਸ ਲਗ ਮੁਕਤ ਭਾਈ ਕਣੇਰੇ, ਨਾਮ ਨਿਧਾਨਾ ਗੁਰੂ ਪਾਈਐ ਕਹੋ ਨਾਨਕ ਵੇਲੀ ਡੀਠਾ ਜੀਓ, ਮਾਜ ਮਹੱਲਾ ਪੰਜਵਾਂ, ਨਿਧ ਸਿਧ ਰਿਧ ਹਰ ਹਰ ਹਰ ਮੇਰੇ, ਜਨਮ ਪਦਾਰਥ ਗਹਿਰ ਗੰਭੀਰੇ, ਲਾ ਕੋਟ ਖੁਸ਼ੀਆ ਰੰਗ ਰਾਵੇ, ਜੋ ਗੁਰ ਲਾਗਾ ਪਾਈ ਜੀਓ, ਦਰਸ਼ਨ ਬਿਗਤ ਭਾਈ ਪੁਨੀਤਾ, ਸਗਲ ਉਧਾਰੇ ਭਾਈ ਮੀਤਾ, ਅਗਮ ਅਗੋਚਰ ਸੁਆਮੀ ਮੇ ਸੁਆਮੀ ਆਪਣਾ, ਗੁਰ ਕਿਰਪਾ ਤੇ ਸੱਚ ਧਿਆਈ ਜੀਓ, ਜਾਂ ਕੋ ਖੋਜੇ ਸਰਬ ਉਪਾਏ, ਬੜਭਾਗੀ ਦਰਸ਼ਨ ਕੋ ਵਿਰਲਾ ਪਾਏ, ਊਚ ਅਪਾਰ ਅਗੋਚਰ ਥਾਨਾ, ਉਹ ਮਹਿਲ ਗੁਰੂ ਦੇਖਾਈ ਜੀਓ, ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਭਇਆ ਜਿਸ ਹਿਰਦੈ ਵਸੇਰਾ, ਗੁਰ ਬੰਧਨ ਤਿਨਕੇ ਸਗਲੇ ਕਾਟੇ, ਜਨ ਨਾਨਕ ਸਹਿਜ ਸਮਾਈ ਜੀਓ, ਮਾਜ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ, ਊਠਤ ਬੈਠਤ ਸੋਭਤ ਜਾਗਤ, ਹਰ ਧਿਆਈਏ ਸਗਲ ਅਵਰਦਾ ਜੀਓ, ਨਾਮ ਔਖਦ ਮੋਹ ਕਹੋ ਸਾਧੂ ਦੀਆ, ਕਿਲ ਵਿਖ ਕਾਟੇ ਨਿਮਲ ਦੀਆ, ਅਣਦ ਭਇਆ ਨਿਕਸੀ ਸਭ ਪੀਰਾ, ਸਗਲ ਬਨਾਸੇ ਦਰਦਾ ਜੀਓ, ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ, ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹੋ ਗਈ ਬੁਲਾਏ, ਸਾਹ ਸਾਸ ਹਰ ਗਾਵੇ ਨਾਨਕ, ਸਤਿਗੁਰੂ ਢਾਕ ਲਈਆ ਮੇਰਾ ਪੜਦਾ ਜੀਓ, ਮਾਜ ਮਹੱਲਾ ਪੰਜਵਾਂ, ਓਤ ਪੋਤ ਸੇਵਕ ਸੰਗ ਰਾਤਾ, ਪ੍ਰਭ ਬ੍ਰਿਤ ਪਾਲੈ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕ ਹੈ, ਠਾਕੁਰ ਹੀ ਕਾ ਆਹਰ ਜੀਓ, ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਭਾਇਆ, ਸੋਈ ਕਮਾਵੇ ਜੋ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਓ, ਤੂੰ ਦਾਨਾ ਠਾਕੁਰ ਸਭ ਬਿਦ ਜਨ ਹੈ, ਠਾਕੁਰ ਕੇ ਸੇਵਕ ਹਰ ਰੰਗ ਮਾਣੇ, ਜੋ ਕਿਛ ਠਾਕੁਰ ਕਾ ਸੋ ਸੇਵਕਾ, ਸੇਵਕ ਠਾਕੁਰ ਹੀ ਸੰਗ ਚਾਹਰ ਜੀਓ, ਆਪਣੇ ਠਾਕੁਰ ਜੋ ਪਹਿਰਾਇਆ, ਬਹੁਰ ਨਾ ਲੇਖਾ ਪੂਛ ਬੁਲਾਇਆ, ਤੇ ਸੇਵਕ ਨਾਨਕ ਕੁਰਬਾਣੀ, ਸੋ ਗਹਿਰ ਗੰਭੀਰਾ ਗਹੁਰ ਜੀਓ, ਮਾਜ ਮਹੱਲਾ ਪੰਜਵਾਂ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੂਲੇ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ, ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਅਣਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ, ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ, ਸੋ ਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮਹਿਲਾ ਜੀਓ, ਜਲ ਤਰੰਗ ਜਿਉਂ ਜਲੇ ਸਮਾਇਆ, ਤਿਉਂ ਜੋਤੀ ਸੰਗ ਜੋਤ ਸਮਾਇਆ, ਕਹੋ ਨਾਨਕ ਭ੍ਰਮ ਕੱਟੇ ਕਵਾੜਾ, ਬੋੜ ਨਾ ਹੋਈ ਹੈ ਜਵਲਾ ਜੀਓ, ਮਾਜ ਮਹੱਲਾ ਪੰਜਵਾਂ, ਤਿਸ ਗੁਰਬਾਣੀ ਜਿਨ ਤੂੰ ਸੁਣਿਆ, ਤਿਸ ਬਿਵਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿਟਹੋਂ, ਜੋ ਮਨ ਤਨ ਤੂੰ ਅਰਾ ਦੇ ਜੀਓ, ਤਿਸ ਚਰਨੋਂ ਬਖਾਲੀ, ਜੋ ਤੇਰੇ ਮਾਰਗ ਚਾਲੇ, ਨੈ ਨਿਹਾਲੀ ਤਿਸ ਪੁਰਖ ਦਿਆਲੇ, ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭ ਲੱਦਾ ਜੀਓ, ਸੇਵੜ ਭਾਗੀ ਜਿਨ ਤੂੰ ਮਚਾਣੇ, ਸਭ ਕਹਿ ਮਦੇ ਆਲਿਪਤ ਨਿਰਬਾਣੇ, ਸਾਧ ਕਹਿ ਸੰਗ ਉਨ ਭਵ ਜਲ ਤਰਿਆ, ਸਗਲ ਦੂਤ ਉਨ ਸਾਧ ਦੇ ਜੀਓ, ਤਨਿਕੀ ਸਰਨ ਭਰਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ, ਨਾਮ ਦਾਨ ਦੀ ਜੈ ਨਾਨਕ, ਤਿਸ ਪ੍ਰਭ ਅਗਮਾ ਗਾ ਦੇ ਜੀਓ, ਮਾਜ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਪੂਲੀ, ਤੂੰ ਸੂਖਮ ਹੋਵਾ ਅਸਤੂਲੀ, ਤੂੰ ਜਲ ਨਿਦ ਤੂੰ ਫੈਨ ਬੁੱਧ ਬੁਧਾ, ਤੁਦ ਬਿਨ ਅਵਰ ਨਾ ਪਾਲੀਏ ਜੀਓ, ਤੂੰ ਸੂਤ ਮਣੀਐ ਭੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦਮਤ ਅੰਤ ਪ੍ਰਭ ਸੋਈ ਅਵਰ ਨਾ ਕੋਈ, ਕੋਈ ਦਿਖਾ ਲਈਐ ਜੀਓ, ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਭਾਣ ਰਸੀਆ ਰੰਗ ਰਾਤਾ, ਆਪਣੇ ਕਰਤਵ ਆਪੇ ਜਾਣੇ, ਆਪੇ ਤੁਦ ਸੰਭਾਲੀ ਆ ਜੀਓ, ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਦਾ ਗੁਣ ਗਾਵੈ, ਇੱਕ ਭੂਰੀ ਨਦਰ ਨਿਹਾਲੀ ਐ ਜੀਓ, ਮਾਜ ਮਹੱਲਾ ਪੰਜਵਾਂ, ਸਫਲ ਸੋ ਬਾਣੀ ਜਿਤ ਨਾਮ ਖਾਣੀ, ਗੁਰਪ੍ਰਸਾਦ ਕਿਨੈ ਵਿਰਲੇ ਜਾਣੀ, ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪ੍ਰਵਾਨਾ ਜੀਓ, ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਵੇਖਾਂ, ਸੇ ਕਰ ਭਲੇ ਜਿਨੀ ਹਰ ਜਸ ਲੇਖਾਂ, ਸੇ ਚਰਨ ਸੁਹਾਵੇ ਜੀ ਜੋ ਹਰ ਮਾਰਗ ਚੱਲੈ, ਹੋਮ ਬਲ ਤਿੰਨ ਸੰਗ ਪਛਾਣਾ ਜੀਓ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਕਿਨ ਮਾਹੀ ਉਧਾਰੇ, ਕਿਲੇ ਕਾਟ ਹੁਆ ਮਨ ਨਿਰਮਲ, ਮਿਟ ਗਏ ਆਉਣ ਜਾਣਾ ਜੀਓ, ਦੋਇ ਕਰ ਜੋੜ ਕਿੱਕੋ ਬਿਨੋ ਕਰੀ ਜੈ, ਦੋਏ ਕਰ ਜੋੜ ਇੱਕ ਬਿਨੋ ਕਰੀ ਜੈ, ਕਰ ਕਿਰਪਾ ਡੁਬਦਾ ਪੱਥਰ ਲਈ ਜੈ, ਨਾਨਕ ਕੋ ਪ੍ਰਭ ਭਾਈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ, ਮਾਜ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇੜੀ ਸੁਣ ਸੁਣ ਹੋਵੇ ਪਰਮਗਤ ਮੇਰੀ ਇਹ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਘਰ ਦਰਸਨ ਪਾਏ ਜੀਓ ਸੁਖ ਭਇਆ ਦੁੱਖ ਦੂਰ ਪੁਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਭਰੇ ਸਰ ਸੋ ਪਰ ਬਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਿਨ ਸਿਰਜਨਹਾਰੇ ਜੀ ਜੰਤ ਸਗਲੇ ਪ੍ਰਿਤਪਾਲੇ ਮਿਹਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਹਾਏ ਜੀਓ ਵਾਣ ਤ੍ਰਿਣ ਤ੍ਰਿਪਵਣਾ ਕੀ ਤਨੁ ਹਰਿਆ ਕਰਨ ਹਾਰ ਖਿਨ ਭੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਮਾਂਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਜਾਂ ਤਾਂ ਭੋ ਕਿਹਾ ਕਾੜਾ ਜੀਓ ਤੂੰ ਮੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਦ ਸਭ ਤੋਂ ਦਿਓ ਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜੀਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰੇ ਵੱਜੀ ਵਧਾਈ ਨਾਨਕ ਜਿੱਤਾ ਬਖਾੜਾ ਜੀਓ ਮਾਜ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਨੇ ਆਧਾਰਾ ਭਗਤ ਜੀ ਵਹਿ ਗੁਣ ਗਾਏ ਅਪਾਰਾ ਗੁਣ ਨਿਧਾਰ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਧਾਰ ਜੋ ਘਰ ਦੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟ ਗੁਰਦਰਸਾਇਆ ਜੀਓ ਅਗਮ ਅਗੋਚਰ ਕਿਸ਼ਮਿਤ ਨਹੀਂ ਜਾਨੀ ਸਾਧਕ ਸਿੱਧ ਧਿਆਵੇ ਗਿਆਨੀ ਖੁਦੀ ਮਿਟੀ ਚੂਕਾ ਭੋਲਾਵਾ ਗੁਰ ਮਨ ਹੀ ਮਹਿਰ ਪ੍ਰਟਾਇਆ ਜੀਓ ਮਨ ਮੰਗਲ ਕਲਿਆਣ ਨਿਧਾਨਾ ਸੁਖ ਸਹਿਜ ਹਰ ਨਾਮ ਵਖਾਨਾ ਹੋਈ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮਹਿ ਆਇਆ ਜੀਓ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤ ਭਾਰੀ ਤੁਮਰੇ ਕਰਤਬ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਨ ਸਗਲੀ ਖੋਵੈ ਭਿੜਤ ਸੰਗ ਸਾਧ ਸੰਤਨ ਕਹਿ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾ ਸਮਾਸਾ ਸਾ ਸਮਾਰੋ ਇਹੋ ਮਤ ਗੁਰਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੋ ਹੋਈ ਪ੍ਰਗਾਸਾ ਸਰਬ ਮਾਇਆ ਪ੍ਰਿਤਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦਾ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀਓ ਮਾਜ ਮਹੱਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪਿਹਾ ਸੀਤਲ ਸ਼ਾਂਤ ਸਹਿਜ ਸੁਖ ਪਾਇਆ ਠਾਂਡ ਪਾਈ ਪ੍ਰਭ ਆਪੇ ਜੀਓ ਸਭ ਕੁਛ ਬਹੁਤ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾ ਤਾਰਾ ਜੀ ਜੰਦ ਸਭ ਧਰਾਪੈ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਤੇ ਸਦਾ ਧਿਆਈ ਜਨਮ ਮਰਨ ਪਹਿ ਘਾਟੇ ਮੋਹਾ ਬਿਨਸਹਿ ਸੋਗ ਸੰਤਾਪੇ ਜੀਓ ਸਾਧ ਸਾਜ ਨਾਨਕ ਸਾ ਲਾਹੇ ਸਿਮਰਤ ਨਾਮ ਘਾਟੇ ਸਭ ਫਾਹੇ ਪੂਰਨ ਆਸ ਕਰੀ ਖਿਨ ਪੀਤਰ ਹਰ ਹਰ ਗੁਣ ਜਾਪੈ ਜੀਓ ਪੂਰਨ ਆਸ ਕਰੀ ਖਿਨ ਪੀਤਰ ਹਰ ਹਰ ਹਰ ਗੁਣ ਜਾਪੈ ਜੀਓ ਮਾਜ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾ ਵਹਿ ਗੁਣ ਅਗਮ ਅਪਾਰੇ ਗਾਵਤ ਸੁਣਤ ਸਭ ਹੀ ਮੁਕਤੈ ਸੋ ਧਿਆਈਏ ਜਿਨ ਹਮ ਕੀਏ ਜੀਓ ਜਨਮ ਜਨਮ ਕੇ ਕਿਲ ਵਿਖ ਜਾਵੇ ਮਨ ਚਿੰਦੇ ਸਹੀ ਫਲ ਪਾਵੇ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸੋ ਕਹੋ ਦੀਏ ਜੀਓ ਨਾਮ ਜਪਤ ਸਰਬ ਸੁਖ ਪਾਈਏ ਸਭ ਪਵ ਬਿਨਸੇ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰਜ ਸਗਲੇ ਥੀਏ ਜੀਓ ਆਏ ਪਿਆ ਤੇਰੀ ਸਰਨਾਈ ਜਿਉ ਭਾਵੇ ਤਿਉ ਲਿਹੇ ਮਲਾਈ ਕਰ ਕਿਰਪਾ ਪ੍ਰਭ ਭਗਤੀ ਲਾਵੋ ਸੱਚ ਨਾਨਕ ਅੰਮ੍ਰਿਤ ਪੀਵੈ ਜੀਓ ਮਾਜ ਮਹੱਲਾ ਪੰਜਵਾਂ ਭਾਈ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੇ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਿਤ ਪਾਲੇ ਆਪਣੇ ਜੀ ਜੰਤ ਪ੍ਰਿਤ ਪਾਰੇ ਜਿਉ ਬਾਰਕ ਮਾਤਾ ਸੁਮਾਰੇ ਦੁੱਖ ਭੰਜਨ ਸੁਖ ਸਾਗਰ ਸੁਆਮੀ ਦੇਦ ਸਗਲ ਅਹਾਰੀ ਜੀਓ ਜਲ ਤਲ ਪੂਰ ਰਿਹਾ ਮਿਹਰਬਾਨਾ ਸਦਬਲਹਾਰ ਜਾਈਐ ਕੁਰਬਾਨਾ ਰਹਿਣ ਦਿਨਸ ਤਿਸ ਸਦਾ ਧਿਆਈ ਜੇ ਖਿਨ ਮਹਿ ਸਗਲੇ ਉਧਾਰੇ ਜੀਓ ਰਾਖ ਲਈਏ ਸਗਲੇ ਕੁਰਬਾਨਾ ਰਾਖ ਲੀਏ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਇਨ ਚੁਬਾਰੇ ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਓ ਹਰ ਰੁਖੀ ਰੋਟੀ ਖਾਏ ਸੁਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂਕੀ ਵਾੜੀ ਜੀਓ ਸੰਤਾਂ ਸੇਤੀ ਰੰਗ ਨਾ ਲਾਏ ਸਾਗਤ ਸੰਗ ਵਿਕਰਮ ਕਮਾਏ ਦੁਲਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ तेरी सरन मेरे दीन दयाल हस्त सागर मेरे गुरु गोपाला कर कृपा नानक गुण गावे रख ओ सरम असाड़ी जियो माज महला पंजमा चरण टरा कर के हृदय समाणे कल कलेस सब दूर पयाणे शांत सुख सहज तुन उपजी साधु संग निवासा जियो लागी प्रीतना तू टैमू लै हर अंतर बाहर रहया भरपूरे सिमर सिमर सिमर गुण गावा काटी जमकी फासा जियो अमृत वर्ख है अनहद बाणी मन तन अंतर शत समाणी त्रिपत अघाए रहे जन तेरे सात गुर किया दलासा जियो जिसका सा तिस्ते पल पाया कर कृपा प्रभ संग मिलाया अवन जन रहे बड़भागी नानक पूर्ण आसा जियो माज महला पंजमा

0: ਆਇਆ ਕਿਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਸ ਰੋਗਾ ਜੀਓ ਜਾ ਕੈ ਗ੍ਰਹਿ ਨਾਮ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਖ ਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਕਿਨ ਮਹਿ ਥਾਪਿਓ ਤਾਂ ਪਨਹਾਰਾ ਆਪ ਕੰਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾ ਤੇ ਦਰਸਨ ਡਿਠੇ ਲਹਿਨ ਵਿਜੋਗਾ ਜੀਓ ਅੰਚਲ ਲਾਏ ਸਭ ਸ੍ਰਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰ ਬਹੁਤ ਪਾਇਆ ਕਿਰਪਾ ਤੇ ਨਾਨਕ ਤੁਰਸਨ ਜੋਗਾ ਜੀਓ ਮਾਝ ਮਹੱਲਾ ਪੰਜਵਾਂ ਸੋਈ ਕਰਨਾ ਚਾਹੀਏ ਆਪ ਕਰਾਏ ਜਿੱਥੇ ਰੱਖੇ ਸਾਹ ਭਲੀ ਜਾਏ ਸੋਈ ਸਿਆਣਾ ਸੁਪਤਵੰਤਾ ਹੁਕਮ ਲੱਗੇ ਜਿਸ ਮੀਠਾ ਜੀਓ ਸਭ ਪਰੋਈ ਇਕ ਤਾਗੇ ਜਿਸ ਲਾਏ ਲਏ ਸੋ ਚਰਨੀ ਲਾਗੈ ਊਂਦ ਕਮਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਜਨ ਡੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣਾ ਆਪਣਾ ਆਪ ਤੂੰ ਆਪ ਪਛਾਣ ਹੈ ਹੋਮਲ ਹਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਆ ਭ੍ਰਮ ਭਉ ਤੀਠਾ ਜੀਓ ਮਾਂਜ ਮਹੱਲਾ ਪੰਜਵਾਂ ਝੂਠੜ ਮੰਗਣ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਦੇ ਘੜੀ ਨ ਲਾਗੇ ਪਾਰ ਬ੍ਰਹਮ ਜਿਉ ਸਦ ਹੀ ਸੀਵੈ ਸੋ ਗੁਰ ਮਿਲ ਨਿਹਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਅੰਤਿਮ ਨਿਤ ਜਾਗੀ ਬਾਹ ਪਕੜ ਤਿਸ ਸੁਆਮੀ ਮੇਲੇ ਜਿਸ ਕੈ ਮਸਤਕ ਲਹਿਣਾ ਚਰਨ ਕਮਲ ਭਗਤਾ ਮਨ ਬੁਠੇ ਬਿਨ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਸ਼ ਹੈ ਨਾਮ ਸੱਚੀ ਕਾ ਗਹਿਣਾ ਆਏ ਉੜਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਾਰ ਨਿਹਚਲ ਪਾਈਐ ਨਾਨਕ ਕਉ ਪ੍ਰਭ ਹੋਈ ਦਿਆਲਾ ਤੀਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਏਕੂ ਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸੰਭਾਏ ਸੱਚੀ ਦਰਗੈ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਹੋ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹੋ ਕਿਸ ਕੇਰਾ ਸਾਚਾ ਠਾਕੁਰ ਤੇ ਪਵਣ ਮੇਰਾ ਹੋਮੇ ਕਰ ਕਰ ਜਾਏ ਕਨੇਰੀ ਕਰ ਅਵਗੁਣ ਪਛੋ ਤਾਵਣਿਆ ਹੋ ਕੋ ਪਛਾਣੇ ਸੋ ਹਰ ਗੁਣ ਵਖਾਣੇ ਗੁਰ ਕੈ ਸ਼ਬਦ ਨਾਮ ਨਿਸਾਣੇ ਸਭਨਾ ਕਾ ਦਰ ਲੇਖਾ ਸੱਚੇ ਛੂਟਸ ਨਾਮ ਸੁਹਾਵਣਿਆ ਮਨ ਮੁਖ ਭੁੱਲਾ ਠੌਰ ਨਾ ਪਾਏ ਜਮਦਰ ਬੱਧਾ ਝੂਟਾ ਖਾਏ ਬਿਨ ਨਾ ਵੇਖੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਗਤ ਕੂੜੈ ਸੱਚ ਨਾ ਭਾਵੈ ਦੁਬਦਾ ਵਾਧਾ ਆਵੇ ਜਾਵੇ ਲਿਖਿਆ ਲੇਖ ਨਾ ਮੇਟੈ ਕੋਈ ਹੋਈ ਗੁਰਮੁਖੋ ਮੁਕਤ ਕਰਾਵਣਿਆ ਪੇੜੀਏ ਪ੍ਰਜਾ ਤੋਂ ਨਾਹੀ ਝੂਠ ਵਿਛੁਨੀ ਰੋਵੈ ਤਾਹੀ ਅਵਗੁਣ ਮੁੱਠੀ ਮਹਿ ਨਾ ਪਾਵੇ ਅਗੁਣ ਗੁਣ ਬਖਸ਼ਾਵਣਿਆ ਪੇੜੀਏ ਜਿਨ ਜਾਤਾ ਪਿਆਰਾ ਗੁਰਮੁਖ ਬੂਝਿਆ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੂਝਿਆ ਕਥ ਕਹਾਵੇ ਸੱਚੇ ਠਾਕੁਰ ਸੱਚੋ ਭਾਵੈ ਨਾਨਕ ਸੱਚ ਕਹੇ ਬੇਨੰਤੀ ਸੱਚ ਮਿਲੇ ਗੁਣ ਗਾ ਬਣਿਆ ਮਾਝ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਵੇ ਸੇਵਾ ਸੁਰਤ ਸ਼ਬਦ ਚਿੱਤ ਲਾਈ ਹੋਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹੋ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਹਾਰਨਿਆ ਗੁਰਮਤੀ ਪ੍ਰਗਾਸ ਹੋਆ ਜੀ ਆਂਦਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੈ ਤਾ ਨਾਉ ਪਾਏ ਧਾਵਤ ਰਾਕੇ ਠਾਕ ਰਹਾਏ ਗੁਰ ਕੀ ਬਾਣੀ ਆਂਦਨ ਗਾਵੇ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਕਾ ਗੁਰਮੁਖ ਸਾਚ ਮਿਲੇ ਤਾਂ ਵੇਖਾ ਨੌਂਦਰ ਵਾਜੈ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਰ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੇ ਲਾਗੀ ਭਰੂ ਭੁਲਾਣੀ ਅਗਿਆਨੀ ਅੰਧਾ ਮਗ ਨਾ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬਜਰ ਕਪਾੜ ਖੁਲਾਵਣਿਆ ਹੋਮੈ ਮਾਰ ਮਨ ਵਸਾਇਆ ਗੁਰਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੁਦੈ ਤਾਈ ਜਿਸ ਬਖਸ਼ਹਿ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮਹੱਲਾ ਤੀਜਾ ਮੀਰਾ ਪ੍ਰਭ ਨਿਰਮਲ ਅਗਮੀ ਅਪਾਰਾ ਬਿਨਤ ਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੂਜੈ ਗੁਣ ਕਹਿ ਗੁਣੀ ਸਮਾਵਣਿਆ ਹੋ ਵਾਰੀ ਜੀਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੈ ਸੇ ਆਂਦਨ ਜਾ ਕੇ ਦੱਸੇ ਸੋਭਾ ਪਾਵਣਿਆ ਰਹਾਉ ਆਪ ਸੁਣੇ ਤਾਂ ਆਪੇ ਵੇਖਿਆ ਜਿਸ ਨੂੰ ਨਦਰ ਕਰੇ ਸੋਈ ਜਨ ਲਿਖੇ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਿਗੁਰੂ ਮਿਲਿਆ ਸਿਵੜ ਭਾਗੀ ਪੂਰੇ ਕਰਮ ਮਿਲਾਵਣਿਆ ਪੇੜੀਏ ਤਨ ਅੰਦਨ ਸੂਤੀ ਕੰਧ ਵਸਾਰੀ ਅਵਗੁਣ ਮੂਤੀ ਅੰਦਨ ਸਦਾ ਫਿਰੇ ਬਿਲਾ ਦੀ ਪਿਰ ਬਿਨ ਬਿਨ ਪਿਰ ਨੀਂਦ ਨਾ ਆਵਣਿਆ ਅਨ ਦਿਨ ਸਦਾ ਫਿਰਿਆ ਬਿਰਲਾ ਦੀ ਬਿਨ ਫਿਰ ਨੀਂਦ ਨਾ ਪਾਵਣੀਆ ਪੀੜੀਏ ਸੁਖਦਾਤਾ ਜਾਤਾ ਹਮੇ ਮਾਰਗ ਗੁਰ ਸ਼ਬਦ ਪਛਾਤਾ ਸੇ ਸੁਹਾਵੀ ਸਦਾ ਪਿਰ ਰਾਵੇ ਸੱਚ ਸਿੰਗਾਰ ਬਿਰਲਾ ਬਣਿਆ ਲੱਖ ਚੌਰਾਸੀ ਜੀਉ ਪਾਏ ਜਿਸਨੋ ਨਦਰ ਕਰੇ ਤਿਸੇ ਗੁਰੂ ਮਿਲਾਏ ਕਿਲਵ ਕਾਟ ਸਦਾ ਜਲ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੇ ਤਾਂ ਕਿਣ ਦੀਏ ਸੁਖ ਨਾਹੀ ਫੁਣ ਦੂਏ ਦੀਏ ਆਪੇ ਬਖਸ ਲਾਏ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰਤਿਕ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਿਲਾਵਣਿਆ ਮਾਜ ਮਹੱਲਾ ਤੀਜਾ ਇੱਕੋ ਆਪ ਫਿਰੇ ਪ੍ਰਸ਼ੰਨਾ ਗੁਰਮੁਖ ਵੇਖਾ ਤਾਂ ਇਹੋ ਮਨ ਭੀਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਇੱਕੋ ਮਨ ਵਸਾ ਬਣਿਆ ਵਾਰੀ ਜੀਓ ਵਾਰੀ ਇੱਕ ਸਿਉਂ ਚਿੱਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੁਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜੇ ਲੋਭਾਇਆ ਅਣ ਦਿਨ ਸਦਾ ਫਿਰੈ ਭਰਮ ਭੁਲਾ ਬਿਨ ਨਾਵਹਿ ਦੁੱਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਦਾ ਤੇ ਗੁਰ ਸੇਵਾ ਤੇ ਜੁਗ ਚਾਰੇ ਜਾ ਤੇ ਜਿਸਨੋਂ ਆਪ ਦੇ ਵਡਿਆਈ ਹਰ ਕੇ ਨਾਮ ਤੇ ਆਵਣਿਆ ਮਾਇਆ ਮੋਹਰ ਚੇਤੇ ਨਾਹੀ ਜੰਮਪੁਰ ਵਧਾ ਦੁੱਖ ਸਹਾਈ ਅੰਨਾ ਬੋਲਾ ਕਿਛ ਨਦਰ ਨਾ ਆਵੇ ਮਨ ਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋ ਤੁਦ ਆਪ ਲਿਵ ਲਾਈ ਭਾਏ ਭਗਤ ਤੇਰੇ ਮਨ ਭਾਏ ਸਤਿਗੁਰੂ ਸੇਵਨ ਸਦਾ ਸੁਖਦਾਤਾ ਸਭ ਇਛ ਪਜਾਵਣਿਆ ਸਭ ਇੱਛਾ ਪੁਜਾਵਣਿਆ ਹਰ ਜੀਓ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੀ ਵਡਿਆਈ ਜਮਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਧਿਆਵਣਿਆ ਅੰਦਰ ਰਾਤੇ ਜੋ ਹਰ ਭਾਈ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸੁਮਾਣੀ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੇ ਸੋ ਮੁਆ ਜਾਪੇ ਕਾਲਣਾ ਜਾਪੇ ਦੁੱਖ ਨਾ ਸੰਤਾਪੇ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹੋ ਵਾਰੀ ਜੀਓ ਵਾਰੀ ਹਰ ਕੇ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮਹਿਲ ਨਾ ਪਾਏ ਅੰਦਿਲ ਜਲਦੀ ਫਿਰੈ ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾਵਣਿਆ ਦੀਹੀ ਜਾਤਨਾ ਆਗੈ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸਭ ਸੱਚ ਸੱਚ ਕਮਾਏ ਸਤਿਗੁਰ ਸੇਵਨ ਸੀਤਲਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਭੈ ਭਾਈ ਸਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਘਰ ਪਾਏ ਅੰਦਿਨ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਪਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਇਹੋ ਜਗ ਸੂਤਾ ਨਾਮ ਸਰ ਅੰਤ ਵਿਗੂਤਾ ਜਿਸਤੇ ਸੂਤਾ ਸੋ ਜਗਾਏ ਗੁਰਮਤ ਸੋ ਜੀ ਪਾਵਣਿਆ ਆਪੇ ਉਹ ਪੀਏ ਸੋ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤ ਰਤਾ ਸਦਾ ਬੈਰਾਗੀ ਆਪ ਮਾਰ ਮਿਲਾ ਬਣਿਆ ਆਪੇ ਉਹ ਪਾਏ ਧੰਦੇ ਲਾਏ ਲੱਖ 84 ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੈ ਸੋ ਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਿਖਾਣੇ ਸੱਚ ਕਸਵੱਟੀ ਲਾਵਣਿਆ ਹੋ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹੇ ਨਿਰੰਜਨ ਪਾਇਆ ਜੋਤ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਅਤ ਅਗਮ ਬਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰਪ੍ਰਸਾਦੀ ਸੱਚ ਚਿੱਤ ਲਾਏ ਸੱਚੋ ਸੱਚ ਵਰਤੇ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਵੀ ਪ੍ਰਵਾਹ ਸੱਚ ਮੇਰਾ ਪਿਆਰਾ ਕਿਰਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈ ਹੈ ਭੈ ਭਾਈ ਭਗਤ ਦਰਣਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੀ ਨਾ ਪਛੋਤਾ ਆਵੇ ਸਭਨਾ ਜੀਆਂ ਕਾ ਇੱਕੋ ਦਾਤਾ ਸਭ ਦੇ ਮਾਰ ਧਿਆਵਣ ਜੀਵਾਵਣਿਆ ਹਰ ਤੁਧ ਬਾਜੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੀ ਆਪੇ ਮੇਲ ਲਿਓ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜਿਹਾ ਤੇਰੀ ਨਦਰ ਸੀ ਜਸ ਦਿਹਾ ਅੰਦਨ ਸਾਰ ਸੰਭਾਲ ਹਰ ਲੱਖ ਹੈ ਗੁਰਮੁਖ ਸਹਿਜ ਸਮਾਵਣਿਆ ਤੁਧ ਜੇਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜ ਆਪੇ ਗੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਘੜ ਭੰਨ ਸਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਣ ਹਾਰਾ ਅਲਖ ਵਰਤੇ ਅਗਮੇ ਅਪਾਰਾ ਗੁਰ ਕੇ ਸ਼ਬਦ ਮੇਰਾ ਹਰ ਪੁਰਬ ਧਿਆਈਐ ਸਹਿਜੇ ਸੱਚ ਸਮਾਵਣਿਆ ਹੋ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਜੇ ਤਾਂ ਮਨ ਸਿਉਂ ਲੂਜੈ ਮਨਸਾ ਮਾਰ ਸਮਾਵਣਿਆ ਰਹਾਉ ਪੰਜ ਦੂਤ ਮੋਹੇ ਸੰਸਾਰਾ ਮਨਮੁਖ ਕਹਿੰਦੇ ਸੁਧਨਾ ਸਾਰਾ ਗੁਰਮੁਖ ਵੈਸੂ ਆਪਣਾ ਘਰ ਰੱਖੇ ਪੰਜ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਅੰਦਰ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰਦਰ ਸੋਭਾ ਪਾਵਣਿਆ, ਏਕਮ ਏਕੇ ਆਪ ਉਪਾਇਆ, ਦੁਬਧਾ ਦੂਜਾ ਤ੍ਰੇ ਵਿਦਮਾਇਆ। ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ, ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ। ਗੁਰਮੁਖ ਕਰਨੀ ਸੱਚੇ ਸੇਵੈ, ਸੱਚੇ ਜਾਇ ਸਮਾਵਣਿਆ, ਸੱਚੇ ਬਾਜੋ ਕੋ ਅਵਰਨਾ ਦੂਆ, ਦੂਜੈ ਲਾਗ ਜਗ ਖਪ ਖਪ ਮੂਆ। ਗੁਰਮੁਖ ਹੋਵੈ ਸੋ ਏਕੋ ਜਾਣੇ, ਏਕੋ ਸੇਵ ਸੁਖ ਪਾਵਣਿਆ, ਜੀ ਜੰਤ ਸਭ ਸਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ, ਆਨਣ ਦਿਨ ਆਪੇ ਕਾਰ ਕਰਾਏ, ਆਪੇ ਮੇਲ ਬਲਾਵਣਿਆ, ਤੂੰ ਆਪੇ ਮੇਲੈ ਵੇਖੇ ਹਧੂਰ, ਸਭ ਮਹਿ ਆਪ ਰਹਿਆ ਭਰਪੂਰ, ਨਾਨਕ ਆਪੇ ਆਪ ਵਰਤੇ ਗੁਰਮੁਖ ਸੋ ਜੀ ਪਾਵਣਿਆ। ਮਾਜ ਮਹੱਲਾ ਤੀਜਾ, ਅੰਮ੍ਰਿਤ ਬਾਣੀ ਗੁਰਮੁਖ ਮੀਠੀ, ਗੁਰਮੁਖ ਵਿਰਲੈ ਕਿੰਨੇ ਝੱਕ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੇ ਅਦਰ ਸੱਚੇ, ਸ਼ਬਦ ਵਜਾਵਣਿਆ ਹੋ ਵਾਰੀ ਜੀਓ ਵਾਰੀ, ਗੁਰਚਰਨੀ ਚਿਤ ਲਾਵਣਿਆ, ਸਤਿਗੁਰੂ ਹੈ ਅੰਮ੍ਰਿਤ ਸਰ ਸਚਾ ਮਨ ਨਾਵੈ, ਮੈਲ ਚੁਕਾਵਣਿਆ ਰਹਾਓ, ਤੇਰਾ ਸੱਚੇ ਕਿਨੈ ਅੰਤ ਨਾ ਪਾਇਆ, ਗੁਰਪ੍ਰਸਾਦ ਕਿਨੈ ਵਿਰਲੈ ਚਿਤ ਲਾਇਆ, ਤੁਧ ਸਾ ਲਾਹੀ ਨਾ ਰਜਾ ਕਬਹੂ, ਸੱਚੇ ਨਾ ਵੀ ਕੀ ਭੁਖਲਾਵਣਿਆ, ਏਕੋ ਵੇਖਾ ਅਗਰ ਨਾ ਬੀਆ, ਗੁਰਪ੍ਰਸਾਦੀ ਅੰਮ੍ਰਿਤ ਪਈਆ, ਗੁਰ ਕੈ ਸ਼ਬਦ ਤਿਖਾ ਨਿਵਾਰੀ, ਸਹਿਜੇ ਸੂਖ ਸਮਾਵਣਿਆ, ਰਤਨ ਪਦਾਰਥ ਭਲਰ ਤਿਆ ਗਏ, ਮਨਮੁਖ ਜਾਂਦਾ ਦੂਜੇ ਪਾਏ ਲਾਗੇ, ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁੱਖ ਨਾ ਪਾਵਣੇ, ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅਣਦਿਨ ਸਦਾ ਰਹੇ ਭੈ ਅੰਤਰ, ਅਣਦਿਨ ਸਦਾ ਰਹੇ ਭੈ ਅੰਦਰ, ਭੈ ਮਾਰ ਭਰਮ ਚੁਕਾਵਣਿਆ, ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਗੁਰੂ ਗੁਣ ਹਰ ਗੁਣ ਸਹਿਜੇ ਗਾਵਣਿਆ, ਸਿਮਰਤ ਸਾਸ਼ਤ ਭੇਦ ਵਖਾਣੇ, ਪਰਮੇ ਭੂਲਾ ਤਤ ਨਾ ਜਾਣੇ, ਬਿਨ ਸਤਿਗੁਰ ਸੇਵੇ ਸੁਖ ਨਾ ਪਾਏ, ਦੁੱਖੋ ਦੁੱਖ ਕਮਾਵਣਿਆ, ਆਪ ਕਰੇ ਕਿਸ ਆਖੈ ਕੋਈ, ਆਖਣ ਜਾਈ ਅਜੇ ਭੂਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ, ਮਾਜ ਮਹਾਲਾ ਤੀਜਾ, ਆਪੇ ਰੰਗੇ ਸਹਿਜ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜਾਏ, ਮਨ ਦਾ ਰਤਾ ਰਸਨਾ ਰੰਗ ਚਲੂਲੀ, ਭੈ ਭਾਏ ਰੰਗ ਚੜਾਵਣਿਆ, ਹੋ ਵਾਰੀ ਦਿਓ ਵਾਰੀ ਨਿਰਪ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਪੋ ਧਿਆਇਆ, ਬਿਖ ਭਵਜਲ ਸ਼ਬਦ ਤਰਾਵਣਿਆ ਰਹਾਉ, ਮਨਮੁਖ ਮੁਗਧ ਕਰੇ ਚਤਰਾਈ, ਨਾਤਾ ਧੋਤਾ ਥਾਈ ਨਾ ਪਾਈ, ਜਿਹਾਇਆ ਤਿਹਾ ਜਾਸੀ ਕਰ ਅਵਗਣ ਪਛੋਤਾ ਬਣਿਆ, ਮਨਮੁਖ ਅੰਧੇ ਕਿਛੁ ਨਾ ਸੂਝੈ, ਮਰਨ ਲਿਖਾਏ ਆਏ ਨਹੀਂ ਬੂਝੈ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੈ ਜਨਮ ਗਵਾਉਣਿਆ, ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਐ ਮੁਖ ਦੁਆਰ, ਅੰਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੀ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੁਹਿਆ ਸਹਿਜ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੇ ਸ਼ਬਦ ਸਹਿਜ ਸੁਖ ਸਮਾਵੈ, ਹੋਮ ਬੋਲ ਹਾਰੀ ਸਦਾ ਤੈਨੂੰ ਵਿਟੋ, ਗੁਰ ਸੇਵਾ ਚਿਤ ਲਾਵਣਿਆ, ਸੱਚਾ ਸੱਚੋ ਸੱਚ ਭਤੀਜੈ, ਗੁਰਪ੍ਰਸਾਦੀ ਅੰਦਰ ਭੀਜੈ, ਵੈਸ ਸੁਥਾਨ ਹਰ ਗੁਣ ਗਾਵੇ, ਆਪੇ ਕਰ ਸਤ ਮਨਾਵਣਿਆ, ਜਿਸਨੂੰ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਹੋਮੇ ਜਾਏ, ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋਭਾ ਪਾਵਣਿਆ, ਮਾਜ ਮਹੱਲਾ ਤੀਜਾ, ਸਤਿਗੁਰ ਸੇਵੀਏ ਵੱਡੀ ਵਡਿਆਈ, ਹਰ ਜੀ ਅਚਿੰਤ ਵਸੇ ਮਨ ਆਈ, ਹਰ ਜੀ ਉਹ ਸਫਲਿਓ ਬਿਰਖਾ ਹੈ, ਅੰਮ੍ਰਿਤ ਜਨ ਪੀਤਾ ਤਿਸ ਤਿਖਾ ਲਹਾਵਣਿਆ, ਹੋ ਵਾਰੀ ਜੀ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮੇਲੇ, ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ, ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹੋਮੇ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ, ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਰਲਾਏ, ਬਿਨ ਗੁਰ ਸੇਵੈ ਸੁਖ ਨਾ ਹੋਵੇ, ਪੂਰੇ ਭਾਗ ਗੁਰ ਪਾਵਣਿਆ, ਇਹੋ ਮਨ ਅਰਸੀ ਕੋਈ ਗੁਰਮੁਖ ਵਿਖੈ, ਮੋਰਚਾ ਨਾ ਲਾਗੈ ਜਾਂ ਹੋਮੈ ਸੋਕੇ, ਅਨਹਦ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰੇ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਹਿਆ, ਸਹਿਜੇ ਸਹਿਜ ਸਮਾਵਣਿਆ, ਗੁਰਮੁਖ ਹੋਵੈ ਸੋ ਇੱਕ ਸਿਉਂ ਲਿਵਲਾਈ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੁਖ ਦੁਆਰ, ਅੰਦਰ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਬਾਜ ਮਹੱਲਾ ਤੀਜਾ, ਆਪ ਮੰਜਾਏ ਤਾਂ ਸਭ ਕਿਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ, ਸੱਚ ਵਣਜੇ ਸੱਚ ਸੰਗ੍ਰਹਿ, ਸੱਚ ਵਪਾਰ ਕਰਾਵਣਿਆ, ਹੋ ਵਾਰੀ ਜੀਉ ਵਾਰੀ ਹਰ ਗੁਣ ਅੰਦਰ ਗਾਵਣਿਆ, ਹੋਰ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ, ਰਹਾਉ ਵੇਲਾ ਵਖਤ ਸਭ ਸੁ ਸਹਾਇਆ, ਜਿਤ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੀਏ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਉ ਭੋਜਨ ਸਤਿਗੁਰ ਤੁਠੈ ਪਾਏ, ਅਨ ਰਸ ਚੁੱਕੇ ਹਰ ਰਸ ਮਨ ਵਸਾਏ, ਸਤ ਸੰਤੋਖ ਸਹਿਤ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰੇ ਹੋਏ ਕਿੱਥੋਂ ਪਾਏ ਨਮੁਖ ਦੁਆਰਾ, ਮਰ ਮਰ ਜੰਮੇ ਫਿਰ ਫਿਰ ਆਵੇ, ਜਮਦਰ ਝੋਟਾ ਖਾਵਣਿਆ, ਸ਼ਬਦੇ ਸਾਧ ਜਾਣੇ ਤਾਂ ਆਪ ਵਿਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ, ਸੱਚੇ ਸੇਵ ਸਦਾ ਸੁਖ ਪਾਏ ਨੇ, ਨੌ ਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ, ਸਤਸੰਗਤ ਬਹਿ ਹਰ ਗੁਣ ਗਾਇਆ, ਅੰਦਿਨ ਹਰ ਸੁਲਾਹੇ ਹੈ ਸਾਚਾ ਨਿਰਮਲ ਨਾਦ ਵਜਾਵਣਿਆ, ਮਰ ਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਣ ਦੁੱਖ ਲਾਗੇ ਭਾਰਾ, ਪਰਮੇ ਭੁੱਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ, ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮਕਰ ਜਾਣਿਆ, ਮਾਝ ਮਹੱਲਾ ਤੀਜਾ, ਤੇਰੀ ਅਖਾਣੀ ਤੇਰੀ ਆ ਬਾਣੀ, ਬਿਨ ਨਾਵੇ ਸਭ ਭਰਮ ਭੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ, ਹਉ ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸਾ ਕਰਨ ਲੱਗੇ ਤਿਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵਥੂ ਕਾ ਪੂਰੇ ਭਾਗਵ ਮਿਲਾਵਣਿਆ, ਇਹੋ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੇ ਭਾਏ, ਤਟ ਤੀਰਥ ਦੇ ਸੰਤਰ ਭਵੇ ਅੰਕਾਰੀ, ਹੋਰ ਵਧੇਰੇ ਹੋਮੇ ਮਲ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਿਤ ਮਰੇ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨਾ ਲਾਗੇ, ਸੱਚ ਲਾਗੇ ਮੈਲ ਗਵਾਉਣਿਆ, ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੇ ਪਚਾਵਣਿਆ, ਮੁਕਤੇ ਸੇਵੈ ਮੁਕਤਾ ਹੋਵੇ, ਹੋਮੇ ਮਮਤਾ ਸ਼ਬਦੇ ਹੋਵੇ, ਅਣਦਿਨ ਹਰ ਜੀਓ ਸੱਚਾ ਸਿਵੀ, ਪੂਰੇ ਭਾਗ ਗੁਰ ਪਾਵਣਿਆ, ਆਪੇ ਬਖਸੇ ਮੀਨ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੈ ਦੁੱਖ ਗਾਵਣਿਆ, ਸਦਾ ਹਜ਼ੂਰ ਦੂਰ ਨਾ ਜਾਣ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮਹੱਲਾ ਤੀਜਾ, ਐਥੇ ਸਾਚੇ ਸੋ ਆਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਵਾਰੀ ਜੀਓ ਵਾਰੀ ਸੱਚਾ ਨਾਮਨ ਵਸਾਵਣਿਆ, ਸੱਚੇ ਸੇਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ, ਰਹਾਉ ਪੰਡਿਤ ਪੜ੍ਹੈ ਸਾਧਨਾ ਪਾਵੇ, ਦੂਜੇ ਭਾਏ ਮਾਇਆ ਮਨ ਭਰਮਾਵੇ, ਮਾਇਆ ਮੋਹੇ ਸਭ ਸੁਧ ਗਵਾਈ, ਕਰ ਆਓ ਗੁਣ ਪਛੋ ਤਾਵਣਿਆ, ਸਤਿਗੁਰ ਮਿਲੇ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੇ ਮਨ ਮਾਰੇ, ਆਪਣਾ ਮੁਕਤੀ ਕਾਦਰ ਪਾਵਣਿਆ, ਕਿਲਵੇ ਕਾਟੇ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੇ ਉਰਧਾਰੀ, ਸੱਚ ਰਿਤੇ ਸਦਾ ਬੈਰਾਗੀ, ਹੋਮੇ ਮਰ ਮਿਲਾਵਣਿਆ, ਅੰਤਰ ਰਤਨ ਮਿਲੇ ਮਿਲਾਇਆ, ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ, ਪੜਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨਾ ਪਾਵਣਿਆ, ਆਪੇ ਰੰਗੇ ਰੰਗ ਚੜ੍ਹਾਏ, ਸੇਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਤੇ ਉਪਾਰਾ, ਹਰ ਰਸ ਰਸ ਗੁਣ ਗਾਵਣਿਆ, ਗੁਰਮੁਖ ਰਿਧ ਸਿਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮੁਖ ਕਾਰ ਸੱਚ ਕਮਾਵੇ, ਸੱਚੇ ਸੱਚ ਸਮਾਵਣਿਆ, ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਤ ਸਭ ਆਪੇ, ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ, ਮਹੱਲਾ ਤੀਜਾ, ਮਾਝ ਮਹੱਲਾ ਤੀਜਾ, ਉਤਪਤ ਪਰਲੋ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਉਪਤ ਹੋਵੈ, ਗੁਰਮੁਖ ਵਰਤੇ ਸਮਨੀ ਵਰਤੇ ਸਭ ਆਪੇ, ਸੱਚਾ ਗੁਰਮੁਖ ਉਪਾਏ ਸਮਾਵਣਿਆ, ਹੋ ਵਾਰੀ ਜੀਓ ਵਾਰੀ ਗੁਰ ਪੂਰਾ ਮਨ ਵਸਾਵਣਿਆ, ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ, ਰਹਾਉ ਗੁਰਮੁਖ ਧਰਤੀ ਗੁਰਮੁਖ ਪ੍ਰਾਣੀ, ਗੁਰਮੁਖ ਪਵਣ ਬਿਸੰਤ ਖੇਲੇ ਵਡਾਣੀ, ਸੋ ਨਿਗਰਾ ਜੋ ਮਰ ਮਰ ਜੰਮੇ, ਨੇ ਗੁਰੇ ਆਵਣ ਜਾਵਣਿਆ, ਤਿਨ ਕਰਤੀ ਖਿਲ ਚਾਇਆ, ਕਾਇਆ ਸਰੀਰੇ ਸਭ ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ, ਸੱਚਾ ਸਾਹੋ ਸੱਚੇ ਬਣ ਜਾ ਰਹੇ, ਸੱਚ ਬਣਜੇ ਗੁਰੂ ਹੀ ਤੇ ਉਪਾਰੀ, ਸੱਚ ਵਿਆਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਬਿਨ ਰਾਸੀ ਕੋ ਵੱਥ ਕਿਉਂ ਪਾਏ, ਮਨਮੁਖ ਭੁੱਲੇ ਲੋਕ ਸੁਭਾਏ, ਬਿਨ ਰਾਸੀ ਸਭ ਖਾਲੀ ਚੱਲੈ, ਖਾਲੀ ਜਾਇ ਦੁੱਖ ਪਾਵਣਿਆ, ਇੱਕ ਸੱਚ ਬਣਜ ਹੈ ਗੁਰ ਸ਼ਬਦ ਪਿਆਰੇ, ਆਵਤ ਰਹੇ ਸਗਲੇ ਕੁਲਤਾਰੇ, ਆਏ ਸੀ ਪ੍ਰਵਾਨ ਹੋਏ ਮਿਲ ਪ੍ਰੀਤ ਨੂੰ ਸੁਖ ਪਾਵਣਿਆ, ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰ ਹੈ ਬਿਤਾਲੇ, ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨਾ ਪਾਵੇ, ਮਨਮੁਖ ਭਰਮ ਭੁਲਾਵਣਿਆ, ਆਪੇ ਦੇਵੇ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ, ਨਾਨਕ ਨਾ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆਵਣਿਆ, ਮਾਝ ਮਹੱਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤ ਹੋ ਅੰਤ ਹੋਏ ਸਿਖਾਈ। ਹਰਿ ਅਗਮ ਗੋਚਰੈ ਨਾਥ ਜੋਨੀ, ਸਤਿਗੁਰ ਕਹਿ ਭਾਈ ਪਵਣ ਆਹੋ ਵਾਰੀ ਜਿਉ ਵਾਰੀ। ਆਪ ਨੇ ਵਾਰਣਿਆ ਆਪ ਗਵਾਏ ਤਾਂ ਹਰ ਵਰ ਪਾਏ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਣਿਆ ਰਹਾਓ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਏ ਨਾਹੀ, ਸ਼ਬਦੇ ਮਿਲ ਮਿਲਾਵਣਿਆ। ਗੁਰਮੁਖ ਅਲਪਤ ਰਹੇ ਸੰਸਾਰੀ, ਗੁਰ ਕੈ ਤਕੀਏ ਨਾਮ ਅੰਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖੱਪ ਦੁੱਖ ਪਾਵਣਿਆ। ਮਨ ਮੁਖ ਅੰਧੇ ਸੁਧਨਾ ਕਾਈ, ਆਤਮ ਘਾਤੀ ਹੈ ਜਗਤ ਸਹਾਈ, ਨਿੰਦਾ ਕਰ ਘਰ ਬਹੁ ਭਾਰੇ ਉਠਾਵੈ, ਮਿਨ ਅਮਜੂਰੀ ਭਾਰ ਪਹੁੰਚਾਵਣਿਆ। ਇਹੋ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜਿਹੀ ਵਾਸਨਾ ਪਾਏ ਤਿਹੀ ਵਰਤੇ, ਵਾਸੂ ਵਾਸ ਜਣਾਵਣਿਆ। ਮਨਮੁਖ ਰੁਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮਿਆ ਪਾਰਾ, ਦੁਖੀ ਹੈ ਨਿਤ ਫਿਰੇ ਬਿਰਲਾ ਦੇ, ਬਿਨ ਗੁਰ ਚਾਂਦਨਾ ਪਾਵਣਿਆ। ਜਿਨ ਕੀਤੈ ਸੋਈ ਵਿਦ ਜਾਣ, ਆਪ ਕਰੇ ਤਾਂ ਹੁਕਮ ਪਛਾਣੇ, ਜਿਹਾ ਅੰਦਰ ਪਾਏ ਤਿਹਾ ਵਰਤੇ, ਆਪੇ ਬਾਹਰ ਪਾਵਣਿਆ। ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੇ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਮਾਜ ਮਹਾਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹੋਮੇ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸੁਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹੋ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ ਰਹਾਓ। ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੇ ਪਰਖੇ ਸਦਾ ਨਿਆਣੀ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪੀਆਵਣਿਆ। ਜੋ ਕੁਛ ਕਰੇ ਸੋ ਚਿਤ ਨਾ ਹੋਈ, ਤਿਸ ਦਾ ਹੁਕਮ ਮੀਟ ਨਾ ਸਕੈ ਕੋਈ, ਹੁਕਮੈ ਵਰਤੇ ਅੰਮ੍ਰਿਤ ਬਾਣੀ, ਹੁਕਮੈ ਅੰਮ੍ਰਿਤ ਪੀ ਆਵਣਿਆ। ਅਜਬ ਕੰਮ ਕਰਤੇ ਹਰ ਕੀਰੀ, ਇਹ ਮਨ ਭੁਲਾ ਜਾਂਦਾ ਫਿਰੀ, ਅੰਮ੍ਰਿਤ ਬਾਣੀ ਸਿਉਂ ਚਿਤ ਲਾਈ, ਅੰਮ੍ਰਿਤ ਸ਼ਬਦ ਵਜਾਵਣਿਆ। ਖੋਟੇ ਖਰੇ ਤੁਧੇ ਆਪੇ ਉਪਾਏ, ਤੁਧੇ ਆਪੇ ਪਰਖੇ ਲੁਕ ਸਭਾਏ, ਖਰੇ ਪਰਖ ਖਜਾਨੇ ਪਾਹੇ, ਖੋਟੇ ਭਰਮ ਭੁਲਾਵਣਿਆ। ਕਿਉਂ ਕਰ ਵੇਖਿਆ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ, ਤੂੰ ਭਾਣੇ ਅੰਮ੍ਰਿਤ ਪੀਵਿਆ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹੈ ਬਾਣੀ, ਸਤਿਗੁਰ ਸੇਵੀਐ ਹਿਰਦੇ ਸੰਭਾਲੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲਹਿ ਜਾ ਬਣਿਆ। ਮਾਜ ਮਹਲਾ ਤੀਜਾ, ਅੰਮ੍ਰਿਤ ਵਰਸੇ ਸਹਿਜ ਸੁਭਾਈ, ਗੁਰਮੁਖ ਵਿਰਲਾ ਕੋਈ ਜਨਮ ਪਾਈ, ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ, ਕਰ ਕਿਰਪਾ ਤ੍ਰਿਸਨਾ ਬੁਝਾਵਣਿਆ। ਹੋ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣਿਆ, ਰਸਨਾ ਰਸ ਚਾਖ ਸਦਾ ਰਹੇ, ਰੰਗ ਰਾਤੀ ਸਹਿਜ ਹਰ ਗੁਣ ਗਾਵਣਿਆ ਰਹਾਓ। ਗੁਰਪ੍ਰਸਾਦੀ ਸਹਿਜ ਕੋ ਪਾਏ, ਦੁਧਾ ਮਾਰੇ ਇੱਕ ਸਿਉ ਲਿਵਲਾਏ, ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾਵਣਿਆ। ਸੁਭਨਾ ਉਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ, ਤੁਝ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖ ਸੋਜੀ ਪਾਵਣਿਆ। ਗੁਰਮੁਖ ਦੱਤ ਹੈ ਵਿਚਾਰਾ, ਗੁਰਮੁਖ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੈ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ।
1: ਸਤਿਗੁਰ ਸੇਵੈ ਸੋ ਜਨ ਸੋਹੈ, ਅੰਮ੍ਰਿਤ ਨਾਮ ਮੰਤਰ ਮਨ ਮੋਹੈ, ਅੰਮ੍ਰਿਤ ਮੰਤਨ ਬਾਣੀ ਰਤਾ, ਅੰਮ੍ਰਿਤ ਸਹਿ ਸੁਣਾਵਣਿਆ। ਮਨਮੁਖ ਭੂਲਾ ਦੂਜੇ ਭਾਏ, ਖੁਆਏ ਨਾਮ ਨ ਲੇਵੈ ਮਰੇ ਬਿਖ ਖਾਏ, ਆਂਦਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਬਵਾਵਣਿਆ। ਅੰਮ੍ਰਿਤ ਪੀਵੈ ਜਿਸ ਨੂੰ ਆਪੇ ਆਏ, ਗੁਰਪ੍ਰਸਾਦੀ ਸਹਿਜ ਲਿਵਲਾਏ, ਪੂਰਨ ਪੂਰ ਰਿਹਾ ਸਭ ਆਪੇ, ਗੁਰਮਤ ਨੰਦਰੀ ਆਵਣਿਆ, ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨ ਆਪੇ ਗੋਈ, ਨਾਨਕ ਨਾਮ ਸਮਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ। ਮਾਜ ਮਹੱਲਾ ਤੀਜਾ, ਸੇ ਸੱਚ ਲਾਗੇ ਜੋ ਤੁਧ ਪਾਹੇ, ਸਦਾ ਸੱਚ ਸੇਵੈ ਸਹਿਜ ਸੁਭਾਏ, ਸੱਚੇ ਸ਼ਬਦ ਸੱਚਾ ਸਲਾਹੀ, ਸੱਚੇ ਮੇਲ ਮਿਲਾਵਣਿਆ। ਹਉ ਵਾਰੀ ਜੀਉ ਵਾਰੀ ਸੱਚ ਸਲਾਹਣਿਆ, ਸੱਚ ਧਿਆਇਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ ਰਹਾਓ। ਜੈ ਦੇਖਾਂ ਸੱਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਤਨ ਮਨ ਸੱਚਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਵਣਿਆ, ਮਨਸਾ ਮਾਰ ਸੱਚ ਸਮਾਣੀ, ਇਨ ਮਨ ਡਿਠੀ ਸਭ ਆਵਣ ਜਾਣੀ। ਸਤਿਗੁਰ ਸੀਵੈ ਸਦਾ ਮਨ ਨਿਚਲ, ਨਿਜ ਕਰ ਵਾਸਾ ਪਾਵਣਿਆ। ਗੁਰ ਕੈ ਸ਼ਬਦ ਹਿਰਦੇ ਦੁਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣੀਆਂ। ਜੋ ਸੱਚ ਰਾਤੇ ਤਿੰਨ ਸਾਚੀ, ਸੱਚੀ ਲਿਵ ਲਾਗੀ। ਹਰ ਨਾਮ ਸੰਭਾਲੇ ਸੇ ਬੜਭਾਗੀ, ਸੱਚੇ ਸ਼ਬਦ ਆਪ ਮਿਲਾਏ। ਸਤ ਸੰਗਤ ਸੱਚ ਗੁਣ ਗਾਵਣੀਆਂ, ਲਿਖਾ ਪੜ੍ਹੀਏ ਜੇ ਲਿਖੇ ਵਿੱਚ ਹੋਵੇ। ਯੋਗਮੀ ਗੋਚਰ ਸ਼ਬਦ ਸ਼ੁੱਧ ਹੋਵੇ, ਆਂਦਿਨ ਸੱਚ ਸ਼ਬਦ ਸਲਾਹੀ। ਹੋਰ ਕੋਈ ਨ ਕੀਮਤ ਪਾਵਣੀਆਂ, ਪੜ ਪੜ ਥਾਕੀ ਸਾਂਤ ਨ ਆਈ। ਤ੍ਰਿਸ਼ਨ ਜਾਲੇ ਸੁਧ ਨਕਾਈ, ਬਿਖ ਬਿਹਾਜੇ ਬਿਖ ਮੋਹ ਪਿਆਸੇ, ਕੂੜ ਬੋਲ ਬਿਖ ਖਾਵਣੀਆਂ। ਗੁਰਪ੍ਰਸਾਦੀ ਇੱਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਨਾਨਕ ਵੇਖੋ ਨਾਮ ਵਰਤੇ, ਮਨ ਅੰਤਰ ਗੁਰਪ੍ਰਸਾਦੀ ਪਾਵਣੀਆਂ। ਮਾਜ ਮਹੱਲਾ ਤੀਜਾ, ਵਰਨ ਰੂਪ ਵਰਤੇ ਸਭ ਤੇਰੇ। ਮਰ ਮਰ ਜੰਮੇ ਫੇਰ ਪਵੇ ਕਨੇਰੇ, ਤੂੰ ਇੱਕੋ ਨੈਚਲ ਗਾਮੇ ਪਾਰਾ। ਗੁਰਮਤੀ ਬੂਝ ਬਜਾਵਣੀਆਂ, ਹਉਂ ਵਾਰੀ ਜਿਉਂ ਵਾਰੀ ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨ ਦੇਖਿਆ ਵਰਨ ਨ ਕੋਈ, ਗੁਰਮਤੀ ਆਪ ਵਜਾਵਣਿਆ ਰਹਾਉ। ਸਭ ਏਕਾ ਜੋਤ ਜਾਣੇ ਜੇ ਕੋਈ, ਸਤਿਗੁਰ ਸੇਵਿਆ ਪ੍ਰਗਟ ਹੋਈ। ਗੁਪਤ ਪ੍ਰਗਟ ਵਰਤੇ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਤਿਸਨਾ ਯਗਨ ਜਲੇ ਸੰਸਾਰਾ, ਲੋਭ ਅਭਿਮਾਨ ਬਹੁਤ ਹੰਕਾਰਾ। ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ। ਗੁਰ ਕਾ ਸ਼ਬਦ ਕੋ ਬਿਰਲਾ ਬੂਜੇ, ਆਪੂ ਮਾਰੇ ਤਾਂ ਤ੍ਰਿਭਵ ਸੂਜੇ। ਫਿਰ ਉਹ ਮਰੇ ਨ ਮਰਨਾ ਹੋਵੇ, ਸਹਿਜੇ ਸੱਚ ਸਮਾ ਬਣਿਆ। ਮਾਇਆ ਮੈਂ ਫਿਰ ਚਿਤ ਨਾ ਲਾਏ, ਗੁਰ ਕੈ ਸ਼ਬਦ ਸਦਾ ਸਦ ਰਹੇ ਸਮਾਏ। ਸੱਚ ਸਲਾਹੇ ਸਭ ਘਟ ਅੰਤਿਰ, ਸੱਚੋ ਸੱਚ ਸੁਹਾਵਣੀਆ। ਸੱਚ ਸਲਾਹੀ ਸਦਾ ਹਜੂਰੇ, ਗੁਰ ਕੇ ਸ਼ਬਦ ਰਿਹਾ ਭਰਪੂਰੇ। ਗੁਰ ਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣੀਆ। ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਾ ਚਲ ਆਵੇ ਨਾ ਜਾਏ। ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣੀਆ। ਸੱਚ ਸਲਾਹੀ ਅਵਰ ਨਾ ਕੋਈ, ਜਿਤ ਸੇਵਿਆ ਸਦਾ ਸੁਖ ਹੋਈ। ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾਵਣੀਆ। ਮਾਜ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ। ਨਿਰਮਲ ਜੋਤ ਸਭ ਮਾਹੇ ਸਮਾਣੀ, ਨਿਰਮਲ ਬਾਣੀ ਹਰ ਸਾ ਲਾਹੀ। ਜਪ ਹਰ ਨਿਰਮਲ ਮਹਿਲ ਗਵਾ ਬਣਿਆ, ਹਉ ਵਾਰੀ ਜਿਉ ਵਾਰੀ ਸੁਖਦਾਤਾ ਮਨ ਵਸਾਵਣਿਆ। ਹਰ ਨਿਰਮਲ ਗੁਰ ਸਭ ਸਲਾਹੀ, ਸ਼ਬਦ ਸੁਣ ਤਿਸਾ ਮਿਟਾਵਣਿਆ ਰਹਾਉ। ਨਿਰਮਲ ਨਾਮ ਵਸਿਆ ਮਨ ਆਏ, ਮੰਤਨ ਨਿਰਮਲ ਮਾਇਆ ਮੋਹ ਗਵਾਏ। ਨਿਰਮਲ ਗੁਣ ਗਾਵੇ ਨਿਤ ਸਾਚੀ, ਕੇ ਨਿਰਮਲ ਨਾਦ ਬਜਾਵਣਿਆ। ਨਿਰਮਲ ਅੰਮ੍ਰਿਤ ਗੁਰਤੇ ਪਾਇਆ, ਵਿੱਚੋਂ ਆਪ ਮੂਆ ਤਿੱਥੇ ਮੋਹ ਨਾ ਮਾਇਆ। ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਜੋ ਨਿਰਮਲ ਸੇਵੈ ਸੋ ਨਿਰਮਲ ਹੋਵੇ, ਹਉਮੈ ਮਹਿਲ ਗੁਰ ਸ਼ਬਦੇ ਤੋਵੈ। ਨਿਰਮਲ ਵਾਜੇ ਅਨਹਦ ਧੁਨ ਬਾਣੀ, ਦਰ ਸੱਚੇ ਸੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪਰੋਵੇ। ਨਿਰਮਲ ਨਾਮ ਲੱਗੇ ਬੜਭਾਗੇ, ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸ਼ਬਦ ਸੁਹੈ, ਨਿਰਮਲ ਨਾਮ ਅੰਤਨ ਮੋਹੈ। ਸੱਚ ਨਾਮ ਮਲ ਕਦੇ ਨਾ ਲਾਗੈ, ਮੁਖ ਉਜਲ ਸੱਚ ਕਰਾਵਣਿਆ। ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਂਕਾ ਮੈਲੇ ਥਾਏ। ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸੁਭਾਏ, ਸੇ ਨਿਰਮਲ ਜੋ ਹਰ ਸਾਚੇ ਭਾਏ। ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਮਾਜ ਮਹੱਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ। ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉਜਲ ਸਦਾ ਮੁਖ ਸੋਹੈ। ਅਤਿ ਉਜਲ ਨਾਮ ਧਿਆਵਣਿਆ, ਹਉ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਵਣਿਆ।
2: ਗੋਬਿੰਦ गावे सहज सवाए गुर के पै उजल हुमे मल जाए सदा आनंद रहे भगत करे दिन राती सुन गोविंद गुण गावनिया मनुआ नाचे भगत दड़ाए गुर के शब्द मन

ਵਸਿਆ ਮਨ ਆਏ ਪੂਰੇ ਪਾਕ ਸਤਿਗੁਰ ਪਾਇਆ ਸ਼ਬਦ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ।

ਗਾਰ ਦੁਖ ਪਾਏ ਮਨਮੁਖ ਅੰਧੇ ਸੂਝੇ ਨਾਹੀ ਫਿਰ ਕਰ ਆਏ ਗੁਰਮੁਖ ਵਧ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹੋਮੇ ਮੈਲ ਜਾਏ ਵੈਸ ਸਥਾਨ ਸਦ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਣਿਆ ਨੌ ਦਰ ਠਾਕੇ ਧਾਵ ਤਰਹਾਏ ਦਸ

ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹੂੰ ਮੈਂ ਮੇਰਾ ਜੰਮਣ ਮਰਨ ਚੁਕੇ ਫੇਰਾ ਗੁਰਮਖ ਹੋਵੇ ਸੋ ਹੂੰ ਮੈਂ ਮਾਰੇ ਸੱਚੋ ਸੱਚ ਦਿਆ ਬਣਿਆ ਕਾਇਆ ਅੰਦਰ ਪਾਪੁਨ ਦੋਏ ਭਾਈ ਦੋਹੀ ਮਿਲ ਕੇ ਸਿਸ਼ਟ ਪਾਈ ਦੋਵੇ ਮਾਰ ਜਾਏ ਇਕਤ ਕਰ ਆਵੇ ਗੁਰਮਤ ਸਹਿਜ ਸਮਾਵਣਿਆ ਘਰ ਹੀ ਮਾਹੇ ਦੂਜੇ ਪਾਏ ਅਨੇਰਾ ਚਾਨਣ ਹੋਵੇ ਛੋਡੇ ਹੂੰ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਆਨੇ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ

ਨਾਨਕ ਨਾਮ ਮਿਲੇ ਵਡਿਆਈ, ਆਂਦਿਨ ਸਦਾ ਗੁਣ ਗਾਵਨਿਆ। ਮਾਜ ਮਹਿਲਾ ਤੀਜਾ, ਉਤਮ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵੇ ਕਰ ਮਹੇ ਉਦਾਸ। ਹਰ ਰੰਗ ਰਹੇ ਸਦਾ ਰੰਗ ਰਾਤੇ, ਹਰਸ ਮੰਤਰ ਪਤਾਵਨਿਆ। ਹੋ ਵਾਰੀ ਜੀਓ ਵਾਰੀ, ਪੜਵਜ ਮਨ ਵਸਾਵਨਿਆ। ਗੁਰਮੁਖ ਪੜੇ ਹਰ ਨਾਮ ਸਲਾ।

ਮੈਂ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਨਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹੋਮੇ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹੋਮੇ ਮਾਰ ਇਹਨ ਸਪ੍ਰੀਤ ਸ਼ਬਦ ਸਾਚੇ ਹਰ ਸਾਰ ਵਾਸਾ ਪਾਵਣਿਆ ਮਨ ਵਖ ਸਦਾ ਬਗ ਮੈਂ

ਨਾਮ ਵਿਸਾਖ ਤੀਰਨ ਕਿਉ ਵਾਢੀਆਂ ਜਿੰਨਾ ਪ੍ਰੇਮ ਬਸੋ ਹਰ ਸਾਜਨ ਪਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਰਤਨਾ ਸੰਗਤ ਨਾ ਹਰ ਅਵਨਾ ਸੀਓ ਪਾਲਚ ਪਾਲਚ ਸਗਲੀ।

ਆਸੀਤ ਹੱਥ ਮਰੋੜੇ ਤਨ ਕਪੈ ਸਿਆਹੋ ਆਸੀਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬਹੁਤ ਪ੍ਰਭ ਦੇਤ ਸੇ ਭਾਦੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਅਸਨ ਪ੍ਰੇਮ ਅਮਾੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਣ

ਆਪ ਵੱਲ ਟੁੰਡਮ ਟੁੰਡਮ ਡਿੱਠੇ ਮੈਂ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪਰ ਅਗੰਮ ਹੈ ਆਪ ਸ੍ਰਿਸ਼ਟ ਅਪਾਤੀ ਰੰਗ ਪਰੰਗ ਅਪਾਰ ਜਨਾ ਬਹੁ ਵਿਧ ਵਿਧ ਭਾਤੀ ਤੂੰ ਜਾਣੇ ਜਿਨ ਅਪਾਈਏ ਸਭ ਖੇਲ ਤਮਾਤੀ ਇੱਕ ਆਵੇ ਇੱਕ ਜਾਹੇ ਉੱਠ ਬਿਨ ਆਵੇ ਮਰ ਜਾਤੀ ਗੁਰਮੁਖ ਰੰਗ ਚ ਲੂਲਿਆ ਹਰ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪਸ ਜਾਣ ਹੈ ਬੜ ਪੁਰਖ ਵਢਾਤੀ ਜੋ ਮਨ ਚਿਤ ਦੁੱਧ ਅਰ ਧਿਆਏ ਦੇ ਮੇਰੇ

ਗਰਬਿਨ ਨਾਹੇ ਪਤ ਪਤ ਬਿਨ ਪਾਰ ਨਾ ਪਾਏ ਮਹਲਾ ਦੂਜਾ ਦਿੰਦੇ ਥਾ ਵੋ ਦਿੱਤਾ ਚੰਗਾ ਮਨਮੁਖ ਐਸਾ ਜਾਣੀ ਏ ਸੁਰਤ ਮਤ ਚਤਰਾਈ ਤਾਂ ਕੀ ਕਿਆ ਕਰ ਐਖ ਬਖਾਨੀ ਏ ਅੰਤਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਡੀ ਜਾਣੀ ਏ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀ ਏ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਬਖਾਣੀ ਐ ਜਿਚਰ ਤੇਰੀ ਜੋਤਿ ਚਰ ਜੋਤੀ ਵਿਚ ਤੂੰ ਬੋਲੇ ਬਿਨ ਜੋਤੀ ਕੋਈ ਕੁਛ ਕਰਿਓ ਦਿਖਾ ਸਿਆਣੀ ਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸਜਾਣੀ ਐ ਪੌੜੀ ਤੁਧ ਆਪੇ ਜਗਤ ਅਪਾਏ ਕੈ ਤੁਧ ਆਪੇ ਧੰਦੇ ਲਾਇਆ ਮੋਠ ਗੋਲੀ ਪਾਏ ਕੈ ਤੁਧ ਆਪੋ ਜਗਤ ਖਵਾਇਆ ਤਿਸ਼ਨਾ ਅੰਦਰ ਅਗਨ ਹੈ ਨੈ ਤਿਵ ਤੇ ਭੁਖਾ ਧਿਆਇਆ ਸਹਿਸਾ ਇਹੋ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਗੁਰ ਮੋਹ ਨਾ ਟੁੱਟੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਏ ਸੁਖ ਰੱਜਾ ਜਾ ਤੁਧ ਪਾਇਆ ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ ਸੋਭਾ ਸੁਰਤ ਸਹਾਵਣੀ ਜਿਨ

ਖਾਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸੰਭਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧਵੇਂ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਅੱਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੇ ਭੂਖ ਉਤ ਭੁੱਖ ਖਾ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੋਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾ ਰਹੇ ਤੇ ਕਮਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ